ਸਾਹਿਬ ਦੇ ਘਰ ਚ ਹੀ ਇਹ ਦਾਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ। ਜਿਹੜਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ, ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਦੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

சரத பூரண்மாசி

ਅੰਦਰਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦੇ ਸੁਣਾ, ਉਹ ਗਾਉਂਦੇ ਸਨ ਮੁੱਲਾਂ ਕਹੋਨਿਆ ਖੁਦਾ ਜੀ। ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹੋਨਿਆ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ, ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧੋ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦੇ ਸੁਣੇ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੀ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਊਂ, ਆਖਣੇ ਔਖਾ ਸਾਚਾ ਨਾਊਂ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ।

ਲੋਕ ਸੁਤ ਬਣਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਾਉ ਕਰਿਆ, ਉਡੇ ਉਡਾਵੈ ਸਹਿ ਕੁਸਾ, ਤਿਸ ਪਾਛੇ ਬਚਰੀ ਛਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸਤ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ

ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨ ਕਰੈ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ

ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰੇ ਤਿੰਨਾ ਮ੍ਰਿਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜੇ ਆਪ ਮਿਲਾਇਆ।

ਨਾਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਜ ਬੇਨਤੀ ਚੌਪਈ ਹਮਰੀ ਕਰੂ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹੇ ਬਚਾਵਹੁ।

ਬਾਰ ਸਿੱਖ ਸੰਘਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ

ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਓ ਜਿਸ ਦੀਆਂ ਇਹ ਵਡਿਆਈਆਂ।

ਵਾਜੀ ਪੰਚ ਸਭ ਤਿਸ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਉਧਾਰੂ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਸੰਗ ਜੀ ਮਹਾਰਾਜ, ਕਿਰਪਾ ਕੀਤੀ ਆਪ ਸਭ ਤੋਂ ਬੜੀ ਸ਼ਰਧਾ ਭਾਵਨਾ ਸਹਿਤ ਪਿਤਰ ਗੁਰਬਾਣੀ ਸੁਖਮ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਅਰਦਾਸ ਚਾਲੀਆਂ ਭਰੀਆਂ ਨੇ ਮਹਾਰਾਜ ਬਖਸ਼ੇ ਪਿਤਰ ਪਰਮੇਸ਼ਰ ਨੂੰ ਕੀਤੇ ਨੇ, ਸਤਿਸੰਗ ਦੇ ਅੱਜ ਦਾ ਸਵਾਸ ਗੁਰੂ ਸਾਹਿਬ ਨੇ ਆਪ ਗੁਰਮੁਖ ਆਪ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਿਸੰਗ ਦਰਸ਼ਨ ਤੁਹਾਨੂੰ ਪਤਾ ਹੈ ਸ਼ਾਮਦ ਕੀ ਦੁਆਰਾ ਹੋ ਰਹੇ ਹਨ, ਜਿਸ ਨੂੰ ਸਭ ਤੋਂ ਪਹਿਲਾਂ ਕੀਰਤਨ ਕਰਨ ਬਾਹਰ ਸਿੱਖਣਾ ਚਾਹਤਾ ਠੀਕ 7 ਵਜੇ ਤੱਕ ਭਾਈ ਸਾਹਿਬ ਆਤੀ ਕੀਰਤਨ ਨਾਮ ਸਿਮਰਦਾਰ ਆਪ ਸੰਗਤ ਮਹਾਰਾਜ ਚਰਨ ਜੋੜ ਵਾਸਤੇ ਮਹਾਨ ਉਪਰਾਲਾ ਕਰਨਗੇ। ਸਤਿ ਸਾਹਿਬ ਦਾ ਕਥਾ ਹੋਵੇਗੀ, ਭਾਈ ਸਕੱਤਰ ਸਿੰਘ ਜੀ ਜੁਬਾਨ ਸਾਡੇ ਪਾਸ ਮਹਾਨ ਵਿਦਵਾਨ ਵੀ ਰਾਏ ਨੇ, ਉਹ ਕਥਾ ਕਰਨਗੇ। ਸਾਨੂੰ ਲੱਗ ਗਿਆ 8:30 ਤੱਕ ਕੀਰਤਨ ਕਰਨਗੇ ਭਾਈ ਸੁਭਾਸ ਸਿੰਘ ਦਾ ਜਥਾ। ਸੋ ਸਾਰੇ ਸੰਗਤ ਨੂੰ ਬੇਨਤੀ 8:30 ਤੱਕ ਗੁਰੂ ਮਹਾਰਾਜ ਚਰਨ ਹਾਜ਼ਰੀਆਂ ਪਰਦਿਆਂ ਦੇ ਸਾਹਮਣੇ ਸਾਰੇ ਕਥਾ ਕੀ ਦੁਆਰਾ ਸੁਣ ਕੇ ਜੀਵਨ ਦੀਆਂ ਘੜੀਆਂ ਸਵਾਲਾਂ ਕਰੋ। ਸੋ ਸਤਸੰਗ ਜੀ ਔਰ ਸੰਗਤ ਨੂੰ ਬੇਨਤੀ ਹੈ ਕਿ ਸਤਸੰਗ ਜੀ ਅੱਜ 6 ਜੂਨ ਨੂੰ ਦਰਬਾਰ ਸਾਹਿਬ ਦੇ ਜੋ ਸਮੇਂ ਜਨਮ ਸਰਕਾਰ ਨੇ ਤੋਪਾਂ ਨਾਲ ਟੈਂਕਾਂ ਨਾਲ ਹਮਲਾ ਕੀਤਾ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਗੁਰੂ ਮਹਾਰਾਜ ਜੀ ਆਪ ਨੂੰ ਬਚਾਉਣ ਵਾਸਤੇ, ਗੁਰੂ ਮਹਾਰਾਜ ਦੀ ਸ਼ਾਨ ਸ਼ੌਕਤ ਨੂੰ ਕਾਇਮ ਰੱਖਣ ਵਾਸਤੇ ਗੁਰੂ ਮਹਾਰਾਜ ਪਿਆਰ ਵਿੱਚ ਆਪ ਨੇ ਭੇਜਿਆ ਹੋਇਆ ਨੇ, ਉਹਨਾਂ ਜ਼ਾਲਮਾਂ ਦਾ ਟਾਕਰਾ ਡਟ ਕੇ ਕੀਤਾ। ਅਤੇ ਉਸ ਸਮੇਂ ਸਤਸੰਗ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਸ਼ਹੀਦੀਆਂ ਪਾਈਆਂ, ਅਸੀਂ ਸਾਰੇ ਉਹਨਾਂ ਨੂੰ ਯਾਦ ਰੱਖੀਏ ਅਤੇ ਉਹਨਾਂ ਦੇ ਦਸਾਏ ਮਾਰਗ ਬਣਾਉਣ ਦੇ ਯਤਨ ਕਰੀਏ, ਕਿਉਂਕਿ ਸਤਸੰਗ ਜੀ ਅੱਜ ਸੇਵ ਕੌਮ ਖਾਲਸਾ ਪੰਥ ਨੂੰ ਔਰ ਨੌਜਵਾਨਾਂ ਨੂੰ ਇਹ ਮਹਾਰਾਜ ਵੱਲੋਂ ਹਦਾਇਤ ਹੋਣੀ ਚਾਹੀਦੀ ਹੈ ਕਿ ਅਸੀਂ ਸਾਰੇ ਉਹਨਾਂ ਦੇ ਪਾਹੇ ਪੂਰਨ ਚੰਦ ਜ਼ਰੂਰ ਖਿਆਲ ਰੱਖੀਏ ਅਤੇ ਉਹਨਾਂ ਦਸਾਏ ਮਾਰਗ ਅਪਣਾਉਣ ਦੇ ਯਤਨ ਕਰੀਏ। ਸਤਸੰਗ ਜੀ ਸਭ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਾਡੇ ਵਾਸਤੇ ਬਹੁਤ ਮਹਾਨ ਕੁਰਬਾਨੀ ਕੀਤੀ ਹੈ। ਤੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਵਿਆਹ ਪੁਰਬ ਗੁਰੂ ਅਰਜਨ ਦੇਵ ਜੀ ਦਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਸੋ ਸਤਸੰਗ ਜੀ ਸ਼੍ਰੀ ਸ਼ੰਕਰ ਦੀਆਂ ਸੰਗਤਾਂ ਹਰ ਸਾਲ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਮਨਾਉਂਦੀਆਂ ਨੇ। ਇਸ ਸਾਲ ਵੀ 26, 27 ਔਰ 28 ਨੂੰ ਸ਼੍ਰੀ ਸ਼ੰਕਰ ਦੇ ਇਲਾਕੇ ਵਾਸੀ ਸੰਗਤਾਂ ਵੱਲੋਂ ਅਖੰਡ ਪਾਠ ਆਰੰਭ ਹੋਣਗੇ 26 ਜਿਹਨਾਂ ਦੇ ਭੋਗ ਬਣ ਗਏ 28 ਨੂੰ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਸਮੇਂ ਹਾਜ਼ਰ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਅਸੀਂ ਸਾਰੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ 26, 27 ਔਰ 28। ਸੋ ਸਤਸੰਗ ਜੀ ਸੋ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ ਇਸ ਵੇਲੇ ਜੋ ਅਖੰਡ ਪਾਠ ਰਖਾਏ ਨੇ, ਲੰਗਰ ਸੇਵਾ ਦੇ ਸਾਰੇ ਸੇਵਾਦਾਰਾਂ ਵੱਲੋਂ ਕੱਲ੍ਹ ਨੂੰ ਭੋਗ ਪੈਣਗੇ ਐਤਵਾਰ ਨੂੰ। ਸੋ ਸਾਰੇ ਸੇਵਾਦਾਰਾਂ ਨੇ ਜੋ 84 ਦੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਰੱਖੇ ਨੇ ਗੁਰੂ ਘਰ ਦੇ ਲੰਗਰ ਦੇ ਸੇਵਾ ਸਾਰਾ ਸੇਵਾਦਾਰਾਂ ਵੱਲੋਂ 84 ਦੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਰੱਖੇ ਹਨ ਕੱਲ੍ਹ ਰੋਜ਼ ਤੋਂ ਜੋ ਕੱਲ੍ਹ ਆਰੰਭ ਹੋਏ ਸਨ। ਕੱਲ੍ਹ ਨੂੰ ਐਤਵਾਰ ਸਤਸੰਗ ਜੀ ਉਹਨਾਂ ਦੇ ਅਖੰਡ ਪਾਠ ਦੇ ਭੋਗ ਪੈਣੇ ਨੇ 7 ਜੂਨ ਨੂੰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਜ਼ਰੂਰ ਹਾਜ਼ਰੀਆਂ ਭਰ ਕੇ ਜੋ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਰੱਖੇ ਨੇ ਅਸੀਂ ਸਾਰੇ ਉਹਦੇ ਵਿੱਚ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀ ਮਹਾਨ ਕੁਰਬਾਨੀ ਕੀਤੀ ਹੈ। ਔਰ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉਹ ਕੀਰਤਨ ਆਰੰਭ ਕਰਨਗੇ, ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ, ਉਹ ਜਿਹੜੀਆਂ ਸੰਗਤਾਂ ਲਾਈਵ ਹਰ ਜਾਂ ਸਰਵਣ ਕਰੀਆਂ ਹਨ, ਉਹਨਾਂ ਦੀ ਮਹਾਰਾ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਦੱਸ ਰਿਹਾ ਪਾਸੋਂ ਕੀਰਤਨ ਦੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਆਪ ਜੀ ਦੇ ਚਰਨਾਂ ਦੇ ਨਾਲ ਵਿਚਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਮਹਾਰਾਜ ਸੋਚੀ ਬਖਸ਼ਿਸ਼ ਕਰਨ ਜੀ ਆਓ। ਹੁਣ ਕੱਥਾ ਦਾ ਸਮਾਂ ਹੋਇਆ ਹੈ, ਭਾਈ ਸਕੱਤਰ ਸਿੰਘ ਜੀ ਉਹਨਾਂ ਪਾਸੋਂ ਆਪਾਂ ਸਰਵਣ ਕਰੀਏ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਨ ਬਿਤੀਆਂ ਕਰੋ ਕਾਗਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ, ਆਪ ਸਾਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਚ ਗੁਰੂ ਬਖਸ਼ ਸਦਕਾ ਹਾਜ਼ਰ ਹੋਏ ਹੋ। ਸ਼ਹਿਨਸ਼ਾਹ ਜੀ ਨੇ ਉੱਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਸਮਾਂ ਬਖਸ਼ਿਆ ਹੈ, ਸੁਭਾਗ ਬਖਸ਼ਿਆ ਹੈ। ਤੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ, ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਤੁਰਕੀ ਬਾਣੀ ਦੇ ਮਹਾਨ ਭੰਡਾਰ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਚਰਚਾ ਲੜੀਵਾਰ ਰੋਜ਼ ਕੀਤੀ ਜਾਂਦੀ ਹੈ। ਉਸੇ ਤਹਿਤ ਅੱਜ ਦਾ ਇਹ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਇਸ ਤੋਂ ਪਹਿਲਾਂ ਕਿ ਮੈਂ ਸ਼ਬਦ ਦੀ ਵਿਚਾਰ ਚਰਚਾ ਪ੍ਰੰਭ ਕਰਾਂ, ਉਹਨਾਂ ਮਹਾਨ ਸ਼ਹੀਦਾਂ ਜੁਝਾਰੂ ਖਾੜਕੂ ਸਿੰਘਾਂ ਨੂੰ ਪ੍ਰਣਾਮ ਦੇ ਤੌਰ ਤੇ, ਸਲਾਮ ਦੁਆ ਦੇ ਤੌਰ ਤੇ ਚੰਦ ਲਫ਼ਜ਼ ਕਹਿਣ ਦਾ ਯਤਨ ਕਰਾਂਗੇ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾਵਰ ਹੋਈ ਸੈਨਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਪੰਥਕ ਰਵਾਇਤਾਂ ਮੁਤਾਬਕ ਗੁਰੂ ਘਰ ਦੀ ਅਜ਼ਮਤ ਨੂੰ ਬਚਾਉਂਦਿਆਂ ਹੋਇਆਂ ਆਪਣੇ ਸੀਸ ਜਿਹੜੇ ਨੇ ਉਹ ਕੁਰਬਾਨ ਕੀਤੇ ਨੇ ਉਹਨਾਂ ਮਹਾਨ ਮਹਾਂਪੁਰਖਾਂ, ਉਹਨਾਂ ਦੇ ਸਾਥੀਆਂ, ਸਿੱਖ ਸੰਗਤਾਂ, ਮਾਸੂਮ ਬੱਚਿਆਂ, ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਨੇ ਸੱਚਖੰਡ ਸ੍ਰੀ ਮੰਦਰ ਸਾਹਿਬ ਵਿਖੇ ਸ਼ਹੀਦ ਕੀਤਾ ਹੈ, ਉਹਨਾਂ ਨੂੰ ਕੋਟ ਕੋਟ ਨਮਸਕਾਰ ਹੈ। ਕਿਉਂਕਿ ਅੱਜ 6 ਜੂਨ ਹੈ ਤੇ ਸਵੇਰੇ ਉੱਥੋਂ ਦੇ ਸਮੇਂ ਮੁਤਾਬਕ 8 ਵਜੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਸ਼ਹਾਦਤ ਦੀ ਖਬਰ ਜਿਹੜੀ ਹੈ BBC ਲੰਡਨ ਰੇਡੀਓ ਤੋਂ ਆ ਗਈ ਸੀ ਤੇ ਵੱਡੀਆਂ ਗੋਲੀਆਂ ਚੱਲੋਂ ਹਟ ਗਈਆਂ ਸਨ, ਟੈਂਕ ਚੁੱਪ ਕਰ ਗਏ ਸਨ, ਲੇਕਿਨ ਇੱਕਾ ਦੁੱਕਾ ਗੋਲੀਆਂ ਦੀ ਆਵਾਜ਼ ਅਜੇ ਵੀ ਆ ਰਹੀ ਸੀ ਤੇ ਸਭ ਤੋਂ ਵੱਡਾ ਨੁਕਸਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾ ਦੇਣੀ, ਜਿਹੜਾ ਨਾ ਪੂਰਾ ਹੋਣ ਵਾਲਾ ਹੈ। ਕਿਉਂਕਿ ਸਿੰਘ ਸੂਰਮੇ ਸਦਾ ਕੁਰਬਾਨ ਹੋਣ ਵਾਲੇ ਪੈਦਾ ਹੁੰਦੇ ਰਹੇ ਨੇ, ਲੇਕਿਨ ਜਿਹੜਾ ਸਾਹਿਤ ਹੈ, ਜੋ ਲਿਖਤਾਂ ਨੇ, ਜੋ ਪੁਰਾਤਨ ਗ੍ਰੰਥ ਸਨ, ਪੁਰਾਤਨ ਲਿਖੇ ਹੋਏ ਪੁਸਤਕਾਂ ਸਨ, ਉਹਨਾਂ ਨੂੰ ਸਾੜ ਦੇਣਾ ਜਾਂ ਚੁੱਕ ਕੇ ਲੈ ਜਾਣਾ, ਇਹ ਬਹੁਤ ਵੱਡਾ ਨੁਕਸਾਨ ਸੀ। ਕਿਉਂਕਿ ਉਹਨਾਂ ਗ੍ਰੰਥਾਂ ਵਿੱਚ ਨਵੇਂ ਸਿਰੋਂ ਰਲੇ ਕੀਤੇ ਜਾਣਗੇ, ਉਹਨਾਂ ਨਵੇਂ ਢੰਗ ਨਾਲ ਪੇਸ਼ ਕੀਤਾ ਜਾਏਗਾ, ਸੰਭਾਵਨਾ ਹਮੇਸ਼ਾ ਬਣੀ ਰਹੀ ਹੈ ਅਤੇ ਬਣੀ ਰਹੇਗੀ। ਅੱਜ ਦੇ ਦਿਨ ਫਿਰ ਫੌਜ ਨੇ ਲਾਸ਼ਾਂ ਨੂੰ ਟਿਕਾਣੇ ਲਾਉਣਾ ਸ਼ੁਰੂ ਕੀਤਾ, ਜੇ ਕੋਈ ਸਹਿਕਦਾ ਜੇ ਦਿਸਦਾ ਤਾਂ ਉਹਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਕਿ ਉੱਥੇ ਦਵਾ ਨਾ, ਦਾਰੂ ਨਾਂ ਦੀ ਕੋਈ ਬਾਤ ਨਹੀਂ, ਰੈੱਡ ਕਰਾਸ ਨਾਂ ਦੀ ਕੋਈ ਬਾਤ ਨਹੀਂ। ਜਦਕਿ ਸਾਡਾ ਸਿੱਖ ਇਤਿਹਾਸ ਇਸ ਦਾ ਬਾਨੀ ਹੈ, ਭਾਈ ਕਨਈਆ ਜੀ ਰੈੱਡ ਕਰਾਸ ਦੇ ਬਾਨੀ ਨੇ, ਉਹ ਜੰਗ ਮੈਦਾਨ ਵਿੱਚ
ਬਿਨਾਂ ਜਾਤ ਪਾਤ ਸੈਨਾ ਕਿਹਦੀ ਹੈ, ਹੱਕ ਵਿੱਚ ਲੜਦੀ ਕਿ ਵਿਰੋਧ ਵਿੱਚ ਲੜਦੀ ਹੈ। ਸਭ ਨੂੰ ਇੱਕ ਵੱਡਿਓ ਪਾਣੀ ਪਿਆ ਰਹੇ ਸਨ, ਫੱਟੜ ਮਲਮ ਪੱਟੀ ਕਰ ਰਹੇ ਸਨ। ਲੜਦਾ ਵੱਖਰੀ ਬਾ ਕੇ ਫੱਟੜ ਹੋਣ ਤੋਂ ਬਾਅਦ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਹੈ ਇਹ ਦੋਵਾਂ ਧਿਰਾਂ ਨੇ ਕਰਨੀ ਹੁੰਦੀ ਹੈ। ਆਦਿ ਕਾਲ ਤੋਂ ਸਾਰੇ ਯੁੱਧਾਂ ਵਿੱਚ ਇੱਦਾਂ ਹੁੰਦਾ ਆਇਆ, ਲੇਕਿਨ ਇੱਥੇ ਸਭ ਕੁਝ ਛਿੱਕੇ ਟੰਗ ਦਿੱਤਾ ਗਿਆ। ਲਾਸ਼ਾਂ ਦੇ ਢੇਰ ਸਮੇਟਣ ਲਈ ਟਰੱਕਾਂ ਦੇ ਟਰੱਕ ਭਰੇ ਗਏ, ਪ੍ਰਕਰਮਾਂ ਨੂੰ ਧੋਤਿਆ ਗਿਆ, ਪਾਣੀ ਸਰੋਵਰ ਦਾ ਲਾਲ ਹੋ ਗਿਆ। ਸਿੱਖ ਜਗਤ ਜਿੱਥੇ ਜਿੱਥੇ, ਕਿਉਂਕਿ ਸਾਰੇ ਥਾਈ ਕਰਫਿਊ ਲੱਗੇ ਨੇ, ਰਸਤੇ ਬੰਦ ਕਰਤੇ, ਜਾਮ ਕਰਤਾ ਗਿਆ ਸਾਰਾ ਪੰਜਾਬ, ਫੌਜਾਂ ਵਿੱਚ ਵੀ ਵਕਾਵਤਾਂ ਹੋਈਆਂ, ਉਹਨਾਂ ਦਾ ਵੀ ਬਹੁਤ ਨੁਕਸਾਨ ਸਿੱਖ ਫੌਜੀਆਂ ਦਾ ਹੋਇਆ ਹੈ। ਖੈਰ ਇਹ ਕੱਲ੍ਹ ਦਾ ਦੀਵਾਨ ਸਮਰਪਿਤ ਹੈ, ਕਿਉਂਕਿ ਅੱਜ ਦਾ ਮੇਨ ਦਿਹਾੜਾ ਸੀ। ਇਸ ਲਈ ਕੁਝ ਲਬਦ ਉਹਨਾਂ ਦੀ ਸ਼ਰਧਾ ਤਹਿਤ ਕਹਿਣੇ ਬਣਦੇ ਸਨ। ਗੁਰੂ ਪਾਤਸ਼ਾਹ ਕਿਰਪਾ ਕਰੇ, ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ। ਉਪਰੰਤ ਜਿਸ ਮਕਸਦ ਲਈ, ਜਿੱਥੋਂ ਉਹਨਾਂ ਨੇ ਪ੍ਰੇਰਨਾ ਲਈ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਿੱਖ ਲਈ ਦੋ ਪ੍ਰੇਰਨਾ ਦੇ ਸਰੋਤ ਨੇ, ਜਿਨ੍ਹਾਂ ਤੋਂ ਅਸੀਂ ਰੋਸ਼ਨੀ ਲੈ ਕਰਕੇ, ਸਿੱਖਿਆ ਲੈ ਕਰਕੇ ਆਪਣੇ ਜੀਵਨ ਨੂੰ ਚਲਾਉਣਾ ਹੁੰਦਾ ਹੈ, ਸਿੱਖਣਾ ਹੁੰਦਾ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਹੈ ਗੁਰਬਾਣੀ, ਜੋ ਸਾਨੂੰ ਆਦਿ ਕਾਲ ਤੋਂ ਸਿਖਾ ਰਹੀ ਹੈ, ਸਿਖਾਉਂਦੀ ਰਹੇਗੀ, ਗਿਆਨ ਦਿੰਦੀ ਰਹੇਗੀ। ਜਿੱਥੇ ਵੀ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਏਗਾ, ਉੱਥੇ ਉਪਦੇਸ਼ ਦੇ ਸਿਧਾਂਤ ਸਮਝਾਇਆ ਜਾਏਗਾ। ਦੂਜਾ ਹੁੰਦਾ ਹੈ ਇਤਿਹਾਸ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਚੱਲਣ ਵਾਲੇ ਗੁਰਮੁਖ ਪਿਆਰਿਆਂ ਨੇ ਜੋ ਇਤਿਹਾਸ ਸਿਰਜਿਆ ਹੈ, ਇਤਿਹਾਸ ਲਿਖਿਆ ਹੈ, ਸਾਖੀ ਹੈ, ਉਹਦਾ ਵੀ ਮਤਲਬ ਸਿੱਖਿਆ ਹੀ ਹੈ। ਉਹ ਤੋਂ ਵੀ ਪ੍ਰੇਰਨਾ ਲੈਣੀ ਹੁੰਦੀ ਹੈ। ਤੇ ਅੱਜ ਆਪਾਂ ਹੁਣ ਪਾਵਨ ਸ਼ਬਦ ਤੋਂ ਸੇਧ ਲੈਣ ਦਾ ਯਤਨ ਕਰੀਏ। ਉਹਨਾਂ ਮਰਜੀਵੜੇ ਸਿੱਖਾਂ ਨੇ ਵੀ ਇੱਥੋਂ ਹੀ ਸੇਧ ਲਈ ਸੀ, ਕਿਉਂਕਿ ਗੁਰਮਤ ਵਿਚਾਰਧਾਰਾ ਦੇ ਵਿੱਚ ਪਹਿਲਾਂ ਮਰਨ ਕਬੂਲ ਦੀ ਗੱਲ ਹੈ। ਹੈ ਤੇ ਪ੍ਰੇਮ ਦਾ ਮਾਰਗ ਸ਼ਬਦ ਕਹੇ ਜਾਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੁਹਾਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਓ ਹੈ, ਤੇ ਕਹਿਣ ਲੱਗੇ ਫਿਰ ਸਾਨੂੰ ਵਿਖਾਉਣ ਲਈ ਸਿਰ ਤਰੀ ਤੇ ਧਰ ਕੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਸ ਪ੍ਰੇਮ ਦੀ ਗਲੀ ਵਿੱਚ ਆਉਣ ਦੀ ਸ਼ਰਤ ਹੀ ਪਹਿਲੀ ਹੈ। ਇਤ ਮਾਰਗ ਪੈਰ ਤਰੀਜੈ ਸਿਰ ਦੇਜੈ ਕਾਣ ਨਾ ਕੀਜੈ। ਇਹ ਸਿਧਾਂਤ ਹੈ ਪ੍ਰੇਮ ਦੇ ਮਾਰਗ। ਪ੍ਰੇਮ ਦਾ ਮਤਲਬ ਹੁੰਦਾ ਕੁਰਬਾਨ ਹੋਣ ਵਾਲਾ। ਪਤੰਗਾ ਦੀਵੇ ਨੂੰ ਪ੍ਰੇਮ ਕਰਦਾ ਹੈ, ਉਹ ਭਾਵੇਂ ਅੱਗੇ ਸਾੜੀ ਜਾਂਦਾ, ਇੱਕ ਖੰਭ ਸੜੇਗਾ, ਉਹ ਫਿਰ ਜਾ ਕੇ ਯਤਨ ਕਰੇਗਾ ਪੈਦਲ ਜਾ ਕੇ ਲਾਟ ਨੂੰ ਗਲਵੱਕੜੀ ਪਾਉਣ ਦਾ, ਕਿਉਂਕਿ ਪ੍ਰੇਮ ਕਰ ਰਿਹਾ ਨਾ, ਪ੍ਰੇਮ ਦਾ ਮਾਰਗ ਹੈ ਨਾ ਇਹ। ਹਾਲਾਂਕਿ ਦੀਵੇ ਦਾ ਉਹਦੇ ਨਾਲ ਕੋਈ ਪਿਆਰ ਨਹੀਂ, ਲਾਟ ਦਾ ਉਹਦੇ ਨਾਲ ਕੋਈ ਪਿਆਰ ਨਹੀਂ, ਪਰ ਇੱਥੇ ਜਿਸ ਮਾਰਗ ਦੀ ਗੱਲ ਕੀਤੀ, ਜਿਸ ਪ੍ਰਭੂ ਦੀ ਗੱਲ ਕੀਤੀ, ਜਿਸ ਪ੍ਰਭੂ ਦੀ ਗੱਲ ਕੀਤੀ ਹੈ, ਇੱਥੇ ਪ੍ਰੇਮ ਕਰਨ ਵਾਲਾ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇ ਤੇ। ਤੂੰ ਤਲੀ ਸੀ ਤੇ ਤਲੀ ਤੇ ਰੱਖ ਤੇ ਸਹੀ, ਤੂੰ ਜੁਰਤ ਕਰ, ਹਿੰਮਤ ਕਰ, ਬਾਕੀ ਗੁਰੂ ਜਾਣੇ ਤੋਂ ਉਹਦਾ ਕੰਮ ਜਾਣੇ। ਅੱਜ ਦੇ ਪਾਵਨ ਸ਼ਬਦ ਜਿਹੜਾ ਮਾਰੂ ਦੀ ਵਾਰ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਆਪਾਂ ਪਿਛਲੇ ਕੁਝ ਦਿਨਾਂ ਚੋਂ ਵਿਚਾਰ ਕਰ ਰਹੇ ਹਾਂ, ਇਹਦਾ ਆਖਰੀ ਪੌੜੀ ਤੇ ਆਖਰੀ ਸਲੋਕ ਨੇ। ਸਮੁੱਚੀ ਪੌੜੀ ਵਿੱਚ ਇੱਕ ਨਿਰੰਕਾਰ ਦੀ ਗੱਲ ਕੀਤੀ ਹੈ, ਉਹਦੇ ਨਾਲ ਜੁੜਨਾ ਕਿਵੇਂ ਆ, ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੇ ਨਾਲ ਸਾਂਝ ਪਾਉਣ ਲਈ ਗੁਣ ਪੈਦਾ ਕਰਨੇ ਪੈਣੇ ਨੇ, ਔਗੁਣਾਂ ਨੂੰ ਮਾਰਨਾ ਪੈਣਾ ਹੈ, ਪ੍ਰੇਮ ਦੇ ਮਾਰਗ ਦੇ ਪਾਂਧੀ ਬਣਨਾ ਪੈਣਾ ਹੈ, ਵਿਛੋੜੇ ਵਿੱਚ ਤੜਫਣਾ ਪੈਣਾ। ਇਹ ਸਾਰਾ ਕੁਝ ਵਾਰੀ ਵਾਰੀ ਵੱਖੋ ਵੱਖਰੀਆਂ ਪੌੜੀਆਂ ਵਿੱਚ ਕਿਹਾ ਗਿਆ ਹੈ ਤੇ ਆਪਾਂ ਨੇ ਸਮਝਣ ਦਾ ਯਤਨ ਕੀਤਾ ਹੈ।
ਤੇ ਗੁਰੂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਲਿਖਿਆ ਤੇ ਇਸੇ ਲਈ ਆ ਨਾ, ਜੇ ਕੋ ਖਾਵੇ ਜੇ ਕੋ ਪੁੰਚੇ, ਜੇ ਕੋ ਪੜ੍ਹੇਗਾ ਜੇ ਕੋ ਸੁਣੇਗਾ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਏ ਪਰਮਗਤ ਮੇਰੀ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲਾ ਸਲੋਕ ਦਿੱਤਾ ਹੈ

ਜੇ ਤੂੰ ਚਾਹੁੰਦਾ ਹੈ ਕਿ ਨਿਰੰਕਾਰ ਨਾਲ ਸਾਂਝ ਬਣ ਗਈ, ਕਿਉਂਕਿ ਅਗਲੀ ਪੰਕਤੀ ਪੜ੍ਹਨੀ ਪੈਣੀ ਤਾਂ ਪਤਾ ਲੱਗਣਾ, ਕਹਿਣ ਲੱਗੇ ਹੋ ਸਭਨਾ ਕੀ ਰਹਿਣ ਕਾ ਆਓ ਹਮਾਰੇ ਪਾਸ। ਜੇ ਤੂੰ ਇਸ ਮਾਰਗ ਦਾ ਪਾਂਧੀ ਬਣਨਾ ਚਾਹੁੰਦਾ ਜੋ ਗੁਰੂ ਨਾਨਕ ਨੇ ਮਾਰਗ ਪੈਦਾ ਕੀਤਾ, ਜਿਹੜਾ ਮਾਰਗ ਨਿਰੰਕਾਰ ਨਾਲ ਗਲਵੱਕੜੀ ਪਵਾ ਦਿੰਦਾ, ਜਿਹੜਾ ਅੰਦਰੋਂ ਨਿਰੰਕਾਰ ਨੂੰ ਖੋਜਣ ਦੀ ਸੋਝੀ ਦੇ ਦਿੰਦਾ, ਜਿਸ ਮਾਰਗ ਤੇ ਚੱਲਿਆ ਅੰਦਰੋਂ ਵੈਰ ਵਿਰੋਧ ਕ੍ਰੋਧ ਕਾਮ ਕ੍ਰੋਧ ਸਾਰਾ ਕੁਝ ਖਤਮ ਹੋ ਜਾਂਦਾ, ਜੇ ਉਹਦੇ ਪਾਸ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਮਰਨਾ ਪੈਣਾ, ਆਪਣੇ ਹਉਮੈ ਨੂੰ ਮਾਰਨਾ ਪੈਣਾ, ਕਿਉਂਕਿ ਹਉ ਜਿਹੜੀ ਹੈ ਇਹ ਵਿੱਚ ਭੀਤ ਹੈ, ਇਹੀ ਇੱਕ ਸਭ ਤੋਂ ਵੱਡੀ ਰੁਕਾਵਟ ਹੈ ਨਿਰੰਕਾਰ ਨਾਲ ਆਪੇ ਦੇ। ਜਪਜੀ ਸਾਹਿਬ ਚ ਇਹੋ ਜ਼ਿਕਰ ਕੀਤਾ ਨਾ, ਕਿਵ ਕੂੜੇ ਟੁੱਟੇ ਪਰ ਕੂੜ ਦੀ ਕੰਧ, ਇਹ ਹਉ ਦੀ ਕੰਧ ਕਿਵੇਂ ਟੁੱਟੇ, ਤੇ ਸਕੈਨ ਜਿਹਾ ਮਾਰਗ ਸੀ ਹੁਕਮ ਰਜਾਈ ਚੱਲਣ, ਹੁਕਮ ਤੇ ਰਜਾ ਨੂੰ ਸਮਝਣ ਦੇ ਨਾਲ ਇਹ ਹਉ ਦੀ ਕੰਧ ਟੁੱਟ ਸਕਦੀ। ਖਿਆਲ ਕਰੇ ਜੇ ਮੌਤ ਇਨਸਾਨ ਦੀ ਦੋ ਤਰ੍ਹਾਂ ਦੀ ਹੁੰਦੀ ਹੈ, ਇਨਸਾਨ ਬੜੇ ਚਿਰ ਤੋਂ ਲੱਗਾ ਹੋਇਆ ਹੈ, ਸਦੀਆਂ ਲੰਘ ਗਈਆਂ ਇਹਦੀਆਂ, ਇਹ ਸਰੀਰਕ ਤੌਰ ਤੇ ਅਮਰ ਹੋਣਾ ਲੋਚਦਾ ਹੈ, ਮੈਂ ਅਮਰ ਹੋ ਜਾਵਾਂ ਸਰੀਰਕ ਤੌਰ ਤੇ, ਕਿਉਂਕਿ ਦੋ ਤਰ੍ਹਾਂ ਦੀ ਮੌਤ, ਇੱਕ ਹੈ ਆਤਮਕ ਮੌਤ ਜ਼ਮੀਰ ਦੀ ਮੌਤ, ਇੱਕ ਹੈ ਸਰੀਰ ਦੀ ਮੌਤ। ਸਰੀਰ ਦੀ ਮੌਤ ਹਰ ਇੱਕ ਤੇ ਆਉਣੀ ਹੈ, ਕਿਸੇ ਦੀ 10 ਸਾਲ ਠਹਿਰ ਕੇ ਆ ਗਈ, ਕਿਸੇ ਦੀ 100 ਸਾਲ ਠਹਿਰ ਕੇ ਆ ਗਈ, ਕਈ ਲੰਮੀਆਂ ਉਮਰਾਂ ਵਾਲੇ ਵੀ ਹੋਏ ਨੇ ਅਸੀਂ, ਸਾਡੀਆਂ ਪੁਰਾਤਨ ਇਤਿਹਾਸ ਸਾਹਿਤਾਂ ਵਿੱਚ ਇਤਿਹਾਸ ਵਿੱਚ ਬੜਾ ਕੁਝ ਲਿਖਿਆ, ਕਾਲ ਪਾਵੇ ਨਾਲ ਬੰਨਣ ਵਾਲੇ ਵੀ ਸਰੀਰ ਤੌਰ ਤੇ ਨਹੀਂ ਰਹੇ, ਹਰਨਾਕ ਸ਼ਰਗੇ ਜਿਹੜੇ ਆਪਣੇ ਆਪ ਨੂੰ ਰੱਬ ਘੋਸ਼ਿਤ ਕਰਕੇ ਬਹਿ ਗਏ ਸਨ ਉਹ ਵੀ ਖਤਮ ਹੋ ਗਏ। ਮਤਲਬ ਇਹ ਕਹਿ ਲਈਏ ਵੀ ਜੋ ਜੋ ਦਿਸਦਾ, ਗੁਰਬਾਣੀ ਕਹਿੰਦੀ ਜੋ ਜੋ ਦਿਸਦਾ ਨਾ ਦਿਸਣ ਵਾਲੀ ਚੀਜ਼ ਹੈ, ਸੂਰਜ ਚੰਦ ਤਾਰੇ ਜੋ ਕੁਝ ਵੀ ਦਿਸਦਾ ਸਾਰਾ ਬਿਨਸਨ ਹਾਰੇ ਬਿਨਸ ਰਿਹਾ, ਤੁਰਿਆ ਜਾ ਰਿਹਾ ਮਰਨ ਨੂੰ, ਮੁੱਕਦਾ ਜਾ ਰਿਹਾ। ਸਰੀਰ ਨੇ ਨਹੀਂ ਜੇ ਰਹਿਣਾ, ਇਹ ਗੱਲ ਪੱਕੀ ਹੈ, ਜੋ ਜਨਮੇ ਸੋ ਸਰਪਰ ਮੂਆ, ਸਰਪਣ ਦਾ ਜ਼ਰੂਰੀ ਮਰਨਾ ਹੀ ਮਰਨਾ। ਹਾਂ ਅੱਗਾ ਪਿਛਾ ਹੋ ਸਕਦਾ ਹੈ, ਚੰਗੀ ਖੁਰਾਕ ਨਾਲ 4 ਦਿਨ ਵੱਧ ਕੱਢ ਸਕਦਾ ਹੈ, ਕੋਈ ਬਿਮਾਰੀ ਦੇ ਪੱਲੇ ਪੈ ਜਾਵੇ ਛੇਤੀ ਮਰ ਜਾਂਦਾ। ਇਸ ਭੁਲੇਖੇ ਵਿੱਚੋਂ ਨਿਕਲ ਜਾਓ ਕਿ ਸਾਡੇ ਸਵਾਸ ਲਿਖੇ ਨੇ, ਜਿੰਨੇ ਲਿਖੇ ਉਨੇ ਲੈਣੇ ਨੇ, ਸਵਾਸ ਨਹੀਂ ਗਿਣਤੀ, ਗਿਣਤੀ ਕੋਈ ਲਿਖੀ ਭੁਲੇਖਾ ਹੈ। ਜੇ ਜਿੰਨੇ ਲਿਖੇ ਉਨੇ ਲੈਣੇ, ਫਿਰ ਹਸਪਤਾਲਾਂ ਦੀ ਲੋੜ ਹੈ, ਕਰ ਦਿਓ ਬੰਦ, ਜਿੰਨੇ ਸਾਹ ਆਉਣੇ ਉਨੇ ਆਉਣੇ ਹੀ ਆ। ਕੋਈ ਸੱਟ ਫੇਟ ਲਾ ਗਿਆ, ਕੋਈ ਗੱਡੀ ਥੱਲੇ ਦੇ ਗਿਆ, ਫਿਰ ਕਿਸੇ ਨੂੰ ਕਾਹਨੂੰ ਕਹਿਣਾ, ਇੱਦਾਂ ਹੀ ਹੋਣਾ ਸੀ। ਨਹੀਂ ਭਾਈ, ਬੜਾ ਕੁਝ ਭੁਲੇਖਾ ਜਿਹਾ ਸੀ, ਅਸੀਂ ਲੋਕਾਂ ਨੇ ਪ੍ਰਚਾਰਿਆ। ਨਿਰੰਕਾਰ ਨੇ ਸਰੀਰ ਬਣਾ ਕੇ ਦਿੱਤਾ, ਸਰੀਰ ਨਾਲ ਕਿਹੋ ਜਿਹਾ ਤੁਸੀਂ ਵਿਵਹਾਰ ਕਰਦੇ ਹੋ, 4 ਦਿਨ ਵੱਧ ਵੀ ਕੱਢ ਸਕਦਾ, 4 ਦਿਨ ਘੱਟ ਵੀ ਕੱਢ ਸਕਦਾ, ਜਾ ਕੇ ਗੱਡੀ ਥੱਲੇ ਸਿਰ ਦੇ ਮਰਨਾ ਹੀ ਆ ਨਾ, ਉੱਥੇ ਸਵਾਸ ਕੀ ਕਰਨਗੇ। ਫਿਰ ਕਹਿਣਾ ਜੀ ਇੱਦਾਂ ਹੀ ਲਿਖਿਆ ਸੀ, ਕਿ ਜੇ ਇੱਦਾਂ ਹੀ ਲਿਖਿਆ ਸੀ ਫਿਰ ਉਹ ਜਿਹਨੇ ਮਾਰਿਆ ਜਿਹੜੀ ਗੱਡੀ ਥੱਲੇ ਤੂੰ ਆ ਗਿਆ ਉੱਥੇ ਕੇਸ ਕਿਉਂ ਕਰਦਾ, ਇੱਦਾਂ ਲਿਖਿਆ ਸੀ, ਉਹਦੇ ਹੱਥੋਂ ਹੀ ਮਰਨਾ ਸੀ। ਬੜੇ ਭੁਲੇਖੇ ਬਾਬੇ ਨੇ ਸਾਰੇ ਭੁਲੇਖੇ ਕੱਢੇ, ਪਰ ਅਸੀਂ ਅਜੇ ਵੀ ਉੱਥੇ ਭਰਮ ਵਿੱਚ ਹੀ ਤੁਰੇ ਫਿਰਦੇ। ਖੈਰ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਦੋ ਤਰ੍ਹਾਂ ਦੀ ਮੌਤ ਹੈ, ਇੱਕ ਹੈ ਸਰੀਰ ਦੀ, ਇਹਨੂੰ ਨਹੀਂ ਜੇ ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੰਗ ਫਕੀਰ, ਫਕੀਰ ਲੋਕ ਵੀ ਰਹੇ ਗੁਰੂ ਵੀ ਨਹੀਂ ਰਹੇ, ਸਰੀਰਕ ਤੌਰ ਤੇ ਬਿਨਸਣਾ ਹੀ ਬਿਨਸਣਾ। ਤੇ ਜੇ ਬਚਾਇਆ ਜਾ ਸਕਦਾ ਹੈ ਤੇ ਜ਼ਮੀਰ ਨੂੰ ਬਚਾਇਆ ਜਾ ਸਕਦਾ ਹੈ ਮਰਨ ਤੋਂ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਦਾ ਪਾਵਨ ਬਚਨ ਬੜਾ ਹੀ ਮਸ਼ਹੂਰ ਹੋਇਆ ਹੈ। ਉਹ ਕਹਿੰਦੇ ਹੁੰਦੇ ਸਨ ਸਟੇਜ ਤੇ, ਕਹਿੰਦੇ ਕਹਿ ਦੇਣਾ ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਇਨਸਾਨ ਦੀ ਮੌਤ ਹੈ। ਹੁਣ ਖਿਆਲ ਕਰਿਓ, ਸਰੀਰ ਨੂੰ ਨਹੀਂ ਬਚਾ ਸਕਦੇ ਮੌਤ ਤੋਂ, ਇਹਨੇ ਜਾਣਾ ਹੀ ਜਾਣਾ, ਜ਼ਮੀਰ ਨੂੰ ਬਚਾ ਸਕਦੇ ਹੋ, ਜ਼ਮੀਰ ਨੂੰ ਬਚਾਇਆ ਜਾ ਸਕਦਾ ਹੈ ਮਰਨ ਤੋਂ। ਬਸ ਜਿੰਨਾ ਸੰਘਰਸ਼ ਹੈ ਨਾ, ਇਹ ਜ਼ਮੀਰ ਨੂੰ ਬਚਾਉਣ ਦਾ ਹੀ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ
ਕੋਈ ਨਾ ਸਿੱਧੀ ਜੀ ਬਾਤ ਇੱਕ ਚਾਹ ਆ ਗਈ ਮੈਂ ਕਹਿ ਦੇਵਾਂ। ਜਿਹੜੇ ਬਜ਼ੁਰਗਾਂ ਨੇ ਪਹਿਲਾਂ ਕੌਡੀਆਂ ਖੇਡੀਆਂ ਨੇ ਕੌਡੀ ਕੌਡੀ ਕੌਡੀ ਕਰਕੇ ਜਾਂ ਵੇਖਿਆ ਬੱਚੇ ਕਿਤੇ ਕੌਡੀ ਖੇਡਦੇ ਸਨ, ਹੁਣ ਤੇ ਕਬੱਡੀ ਦੇ ਵੀ ਢੰਗ ਤਰੀਕੇ ਬਦਲ ਗਏ, ਜਿਹੜੇ ਅਸੀਂ ਹੁਣ ਖੇਡ ਰਹੇ ਉਹ ਤਰੀਕਾ ਨਹੀਂ ਰਿਹਾ। ਤੇ ਉਹਦੇ ਵਿੱਚ ਇੱਕ ਪਾਸੇ 10 ਖਿਡਾਰੀ, ਦੂਜੇ ਪਾਸੇ ਵੀ 10 ਖਿਡਾਰੀ ਹੁੰਦੇ, ਜਾਂ 8 ਹੋਣੇ ਜਾਂ 7 ਹੋਣੇ ਜਾਂ 4-4 ਜਿੰਨੇ ਕੋਣੇ ਅੱਧ ਅੱਧ ਕਰ ਲੈਣੇ ਦੋ ਪਾਸਿਆਂ ਨੇ। ਤੇ ਉਹ ਬੱਚੇ ਖੇਡਦੇ ਪਏ ਤੇ ਲਾਗਿਓਂ ਕੋਈ ਮਹਾਤਮਾ ਲੰਘਿਆ, ਰੱਬ ਰੱਬ ਕਰਨ ਵਾਲਾ, ਰੱਬ ਦੇ ਰੰਗ ਚ ਰੰਗਿਆ ਹੋਇਆ। ਉਹਨੇ ਵੇਖਿਆ ਵੀ ਇੱਕ ਪਾਸੇ ਖਿਡਾਰੀ 10 ਖੇਡੀ ਜਾਂਦੇ, ਇੱਕ ਪਾਸੇ 5 ਖੇਡੀ ਜਾਂਦੇ ਆ ਤੇ 5 ਬਾਹਰ ਖਲੋਤੇ ਆ, ਉਹ ਕਿਉਂ ਨਹੀਂ ਖੇਡਦੇ? ਉਹਨੇ ਜਾ ਕੇ ਸਵਾਲ ਕੀਤਾ, ਬੇਟਾ ਵੀ ਇੱਕ ਪਾਸੇ 5 ਆ, ਇੱਕ ਪਾਸੇ 10 ਆ, ਬਾਹਰ 5 ਖਲੋਤੇ ਕੀ ਕਰਦੇ ਆ, ਇਹ ਕਿਉਂ ਨਹੀਂ ਖੇਡਦੇ? ਤੇ ਅੱਗਿਓਂ ਬਾਲਕ ਕਹਿੰਦਾ, ਬਾਬਾ ਜੀ ਇਹ ਮਰ ਗਏ ਨੇ, ਖੇਡ ਵਿੱਚ ਮਰ ਜਾਂਦੇ ਨੇ। ਕਹਿਣ ਲੱਗੇ ਅੱਧੋ ਕਿ ਜਿਉਂਦੇ ਪਏ ਨੇ, ਮਰ ਕਿਵੇਂ ਗਏ? ਉਦੋਂ ਅਸੂਲ ਇਹ ਹੁੰਦਾ ਸੀ ਵੀ ਨੰਬਰ ਲੈਣ ਜਾਣਾ, ਜੇ ਦੇ ਕੇ ਆ ਗਿਆ ਤਾਂ ਉਹਨੂੰ ਮਰ ਗਿਆ ਕਹਿ ਦੇ, ਬਾਹਰ ਖੜਾ ਕਰ ਦੇਣਾ, ਉਹਦੇ ਮੁਕਾਬਲੇ ਦੂਜੇ ਪਾਸੇ ਨੰਬਰ ਆਏਗਾ ਫਿਰ ਉਹਨੇ ਜਿੰਦਾ ਹੋਣਾ, ਉਦੋਂ ਮਰ ਜਾਣਾ। ਕਹਿਣ ਲੱਗਾ ਜਿਉਂਦੇ ਦਿਸਦੇ ਨੇ, ਮਹਾਤਮਾ ਪੁੱਛ ਦੱਸ ਬੱਚੇ ਨੂੰ ਤੇ ਕਿਵੇਂ ਮਰ ਗਿਆ? ਕਹਿਣ ਲੱਗੇ, ਬਾਬਾ ਜੀ ਉਦਾਂ ਨਹੀਂ ਮਰੇ, ਇਹ ਉਦਾਂ ਮਰ ਗਏ ਨੇ ਖੇਡ 'ਚ। ਉਹ ਕਿਵੇਂ? ਕਹਿਣ ਲੱਗਾ, ਬਾਬਾ ਜੀ ਇਹਨਾਂ ਕੌਡੀ ਕੌਡੀ ਕਰਦਿਆਂ ਕਰਦਿਆਂ ਉਹਨਾਂ ਦੂਜੇ ਖਿਡਾਰੀ ਦੇ ਉੱਤੋਂ ਦੀ ਘੁੰਮ ਕੇ ਅਤੇ ਉਹਨਾਂ ਕੋਲੋਂ ਬਚਦੇ ਬਚਾਉਂਦੇ ਅਤੇ ਇਸ ਹੰਦਿਆਂ ਤੱਕ ਜੇ ਉਹ ਹੱਦ ਤੱਕ ਪਹੁੰਚ ਗਿਆ ਨਾ ਕੌਡੀ ਕੌਡੀ ਕਰਦਾ ਕਰਦਾ, ਉਹਨਾਂ ਦੇ ਕਾਬੂ ਨਾ ਆਇਆ, ਬਚ ਬਚਾ ਕੇ ਆਪਣੇ ਪਹੁੰਚ ਗਿਆ ਟਿਕਾਣੇ ਜਿੱਥੋਂ ਤੁਰਿਆ ਸੀ, ਅਤੇ ਫਿਰ ਤਾਂ ਉਹ ਜਿਉਂਦਿਆਂ 'ਚ ਹੀ ਰਹਿੰਦਾ। ਜੇ ਪਿੱਛੇ ਉਹਨਾਂ 4-5 ਵਿੱਚ ਉਹਦੇ ਖਿਡਾਰੀਆਂ ਵਿੱਚੋਂ ਕੋਈ ਫੜ ਲਵੇ ਉਹਨੂੰ ਅਤੇ ਇੱਥੇ ਨਾ ਆਉਣ ਦੇਵੇ, ਦਮ ਪਹਿਲਾਂ ਟੁੱਟ ਜਾਵੇ ਤਾਂ ਉਹ ਮਰ ਗਿਆ ਹੁੰਦਾ। ਮਹਾਤਮਾ ਹੱਸਿਆ, ਕਹਿਣ ਲੱਗਾ ਵਾਹ, ਕਹਿੰਦਾ ਨਿਰੰਕਾਰ ਦੀ ਖੇਡ ਵੀ ਇਸੇ ਤਰ੍ਹਾਂ ਦੀ ਹੈ, ਉਹ ਵੀ ਵਿਕਾਰਾਂ ਵਿੱਚ ਨੂੰ ਜਾਂਦਾ, ਜਿਹੜਾ ਬਚਦਾ ਬਚਾਉਂਦਾ ਆਪਣੇ ਉਸ ਫਿਰ ਸਥਾਨ ਤੇ ਆ ਜਾਂਦਾ ਮਿੱਥੇ ਹੋਏ, ਤੇ ਉਹ ਜੀਂਦਿਆਂ 'ਚ ਰਹਿੰਦਾ, ਉਹ ਜ਼ਮੀਰ ਨਹੀਂ ਮਰਨ ਦਿੰਦਾ। ਇੱਥੇ ਵੀ ਸੱਚੇ ਪਾਤਸ਼ਾਹ ਉਹੀ ਗੱਲ ਕਰਦੇ ਨੇ, ਯਤਨ ਕਰੀਏ ਸਾਡੀ ਜ਼ਮੀਰ ਨਾ ਮਰੇ। ਜ਼ਮੀਰ ਮਰ ਜਾ ਹੁੰਦਾ ਕੀ ਹੈ, ਜੇ ਜੀਵ ਹੈ ਪਤ ਲੱਥੀ ਜਾਏ, ਪਤ ਲੈ ਗਈ ਤੇ ਫਿਰ ਵੀ ਬੰਦਾ ਆ ਕੇ ਵੀ ਮੈਂ ਠੀਕ ਠਾਕ ਹੈ, ਨਹੀਂ ਭਾਈ ਕਾਹਦਾ ਠੀਕ ਠਾਕ ਹੈ, ਜੂਣਾ ਕਰ ਗੁਲਾਮ ਦਾ ਜੂਣਾ ਕਾਹਦਾ ਹੁੰਦਾ। ਜ਼ਮੀਰ ਮਰੇ ਦਾ ਚਮਚੇ ਦਾ, ਜਿਹਨੇ ਪੈਰ ਹੀ ਚਿੱਟੀ ਜਾਣੀ ਉਹਦਾ ਕਾਹਦਾ ਜੀਣਾ ਹੁੰਦਾ ਹੈ? ਜੀਣਾ ਹੁੰਦਾ ਆਪਣੀ ਇੱਜ਼ਤ ਮਾਣ ਨੂੰ ਨਾਲ ਲੈ ਕੇ। ਜੇ ਜੀਵ ਹੈ ਪਤ ਲੱਥੀ ਜਾਏ, ਸਭ ਹਰਾਮ ਜੇ ਤਾ ਕੁਛ ਖਾਏ। ਤੁਸੀਂ ਆਪਣੇ ਆਪ ਨਿਰੰਕਾਰ ਦੀ ਅੰਸ਼ ਹੋ, ਤੁਸੀਂ ਵਾਹਿਗੁਰੂ ਦੀ ਅੰਸ਼ ਹੋ, ਤੁਸੀਂ ਵਾਹਿਗੁਰੂ ਬਣ ਸਕਦੇ ਹੋ। ਤਰੀਕਾ ਸੌਖਾ, ਜੇ ਵਿੱਚੋਂ ਔਗਣ ਕੱਢਦੇ ਨੇ। ਜਿਸ ਦਿਨ ਜਿਸ ਜੀਵ ਵਿੱਚੋਂ ਸਿੱਧੀ ਜੀ ਗੱਲ ਗੁਰਮਤਿ ਦੀ ਵਿਚਾਰਧਾਰਾ ਆਈ ਹੈ, ਗੁਣੀ ਨਿਧਾਨ ਨਾਲ ਸਾਂਝ ਬਣ ਗਈ, ਉਹਦੇ ਪ੍ਰੇਮ ਵਿੱਚ ਆਪਣੇ ਔਗਣ ਮਾਰਦੇ ਗਏ ਮਾਰਦੇ ਗੁਰ ਗੁਰੂ ਆਖੇ ਔਗਣਾ ਤਿਆਗ ਕਰਦੇ ਗਏ, ਗੁਰੂ ਤੇ ਸਿੱਖ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਆ ਜਾਂਦਾ। ਹਰ ਜਨ ਹਰ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਇਹਦੇ ਵਿੱਚ ਕੋਈ ਦੁਬਧਾ ਵਾਲੀ ਗੱਲ। ਇੱਥੇ ਵੀ ਸੱਚੇ ਪਾਤਸ਼ਾਹ ਉਹੀ ਸਮਝਾਉਣਾ ਕਰਦੇ ਨੇ ਵੀ ਜੇ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਨਿਰੰਕਾਰ ਨਾਲ ਅਭੇਦ ਹੋ ਜਾਈਏ, ਉਸ ਨਿਰੰਕਾਰ ਦੀ ਇੱਕ ਪਹੁੰਚ ਸਾਡੀ ਬਣ ਜਾਵੇ, ਤੇ ਉਹਦੇ ਲਈ ਇੱਕੋ ਹੀ ਸ਼ਰਤ ਹੈ, ਪਹਿਲਾਂ ਮਰਨ ਕਬੂਲ, ਹੋਂ ਕਰਕੇ ਮਰ ਜਾਓ, ਹੋਂ ਨੂੰ ਮਾਰ ਦਿਓ, ਮੈਂ ਨਾ ਹੀ ਸਭ ਤੂੰ, ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਦੇ, ਕਿਆ ਲਾਗੇ ਮੇਰਾ, ਮੇਰਾ ਹੈ ਵੀ ਕੋਈ ਨਹੀਂ, ਮਾਂ ਬਾਪ ਉਹਦੇ, ਭੈਣਾਂ ਭਰਾ ਉਹਦੇ, ਸਭ ਕੁਛ ਉਹਦਾ ਹੀ ਹੈ ਨਾ, ਦਾਤਾਂ ਉਹਦੀਆਂ, ਹੱਥ ਉਹਦੇ, ਪੈਰ ਉਹਦੇ, ਮੂੰਹ ਉਹਨੇ ਦਿੱਤਾ ਖਾਣ ਨੂੰ, ਪੇਟ ਵਿੱਚ ਆਪੇ ਅੰਨ ਪਚਾਈ ਜਾਂਦਾ, ਸਾਹ ਉਹ ਦਿੰਦਾ ਹੈ, ਦਿਲ ਆਪੇ ਧੜਕੀ ਜਾਂਦਾ, ਉਹ ਧੜਕਾਉਂਦਾ ਹੈ, ਤੇ ਸਾਡਾ ਕੀ ਰਹਿ ਗਿਆ ਬਾਕੀ ਪਈ? ਇਸ ਲਈ ਪਹਿਲਾਂ ਆਪਣੀ ਹੋਂ ਨੂੰ ਮਾਰੋ, ਤੇ ਸਾਰੇ ਪਾਸੇ ਜਿੱਦਣ ਹੋਂ ਮਰ ਗਈ, ਸਾਰੇ ਪਾਸੇ ਆਪਣੇ ਦਿਸਣੇ ਨੇ, ਕੋਈ ਉਪਰਾ ਨਹੀਂ ਦਿਸਣਾ, ਕਿਸੇ ਦਾ ਔਗਣ ਨਹੀਂ ਦਿਸਣਾ, ਫਿਰ ਗੁਣੀ ਗੁਣ ਦਿਸਣੇ ਨੇ, ਜਿਹੜਾ ਵੀ ਆਏਗਾ ਵਾ ਕਿੱਡਾ ਪਿਆਰਾ ਗੁਰੂ ਘਰ ਆਇਆ, ਕਿੱਡਾ ਸੋਹਣੀ ਸੇਵਾ ਕਰਦਾ ਹੈ। ਵਰਨਾ ਅਸੀਂ ਇੱਕ ਔਗਣ ਹੋਵੇ ਤੇ ਉਹਦਾ ਵਿਚਾਰ ਪਹਿਲਾਂ ਕਰਦੇ ਹਾਂ ਤੇ ਬਾਕੀ ਗੱਲਾਂ ਮਗਰੋਂ। ਖੈਰ, ਇਸ ਲਈ ਹੋਂ ਨੂੰ ਮਾਰਨਾ, ਆਪਣੇ ਔਗਣਾਂ ਨੂੰ ਮਾਰਨਾ, ਆਪਣੇ ਆਪ ਨੂੰ ਮਾਰ ਕੇ ਤੇ ਉਸ ਨਿਰੰਕਾਰ ਦੇ ਵਿੱਚ ਸਮਾਉਣਾ ਹੀ ਤੇ ਮਾਰਗ ਦਾ ਪੰਧ, ਇਹੀ ਤੇ ਸਾਡਾ ਸਾਰਾ ਸੰਬੰਧ ਹੈ।
ਅਗਲੇ ਸਲੋਕ ਵਿੱਚ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮੋਆ ਜੀਵਨ ਦਾ ਭੇਖ ਕਹਿਣਗੇ। ਇਸ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਮਰ ਕੇ ਜਿਸਨੇ ਹੋਂ ਮਾਰ ਲਈ, ਜਿਹਨੇ ਵਕਾਰ ਮਾਰ ਲੈ, ਜਿਹਨੇ ਮਾਰ ਕੱਢੀਆਂ ਬੁਰਾਈਆਂ ਦਾ ਮਾਲਕ ਬਣ ਗਿਆ, ਉਸ ਨੂੰ ਜੀਵੰਦਾ ਗਿਣ, ਉਹ ਜਿਉਂਦਾ ਵਿੱਚ ਨੇ। ਜੀਵਨ ਦੇ ਮਰ ਜਾਣ ਤੇ ਜਿਹੜੇ ਜਿਉਂਦੇ ਨੇ ਹੋਂ ਕਰਕੇ ਉਹਨਾਂ ਨੂੰ ਕਿਸੇ ਗਿਣਤੀ ਵਿੱਚ ਨਾ ਗਿਣ। ਉਹ ਨਾ ਹੋਇਆਂ ਵਰਗੇ, ਉਹ ਮਰਿਆਂ ਵਰਗੇ, ਉਹ ਮੁਰਦਿਆਂ ਵਰਗੇ ਨੇ। ਕਹਿਣ ਲੱਗੇ ਜਿੰਨਾ ਮੁਹੱਬਤ ਇੱਕ ਸਿਉਂ, ਜਿਨ੍ਹਾਂ ਦੀ ਮੁਹੱਬਤ ਇੱਕ ਨਾਲ ਜੁੜ ਗਈ, ਇੱਕ ਨਾਲ ਬਣ ਗਈ, ਤੇ ਮਾਨਸ ਪ੍ਰਧਾਨ, ਉਹ ਪ੍ਰਧਾਨ ਹੋ ਕੇ ਜਿਹੜਾ ਦਰ ਦਰ ਤੇ ਮੰਗਤਾ ਬਣ ਗਿਆ। ਇੱਥੋਂ ਵੀ ਮੰਗ, ਇੱਥੋਂ ਵੀ ਮੰਗ, ਇੱਥੋਂ ਮੰਗ, ਕਿਹੜੇ ਦਾਤੇ, ਸਾਡੀ ਅਵਸਥਾ ਬਹੁਤ ਜ਼ਿਆਦਾ ਉਹ ਬਣ ਗਈ। ਅਸੀਂ ਇੱਕ ਨਿਰੰਕਾਰ ਪਾਸੋਂ ਇੱਕ ਤਾਂ ਭਰੋਸਾ ਸਾਡਾ ਬਣਿਆ ਹੀ ਨਹੀਂ ਸੱਚਾ, ਹਾਲਾਂਕਿ ਜਪਿਸ਼ ਦਾ ਪਾਠ ਵੀ ਅਸੀਂ ਸਾਰੇ ਕਰਦੇ ਹਾਂ। ਉੱਥੇ ਵਾਰ ਵਾਰ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਹੇ ਸੱਚੇ ਪਾਤਸ਼ਾਹ, ਗੁਰਾ ਇੱਕ ਦੇਹ ਬਜਾਈ, ਹੇ ਸੱਚੇ ਪਾਤਸ਼ਾਹ ਮੈਨੂੰ ਇਹ ਗੱਲ ਸਮਝਾ ਦੇ, ਮੇਰੇ ਬੁਝਾ ਦੇ ਮੈਨੂੰ ਬਾਤ, ਜਿਵੇਂ ਬਾਤ ਬੁੱਝੀ ਦੀ ਮੈਨੂੰ ਸਮਝਾ ਦੇ, ਮੇਰੇ ਖਾਨੇ ਵਿੱਚ ਪੈ ਜਾਏ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕੋ ਹੀ ਦਾਤਾ ਬਸ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਸਭ ਕੋ ਅਕਿਰਤ ਘਣਾ ਨੂੰ ਪਾਲਦਾ ਹੈ, ਉਹ ਦਿੰਦਾ ਸਾਰਿਆਂ ਨੂੰ ਭਾਈ। ਕੋਈ ਪਰਵੇਜ਼ਗਾਰ ਬੰਦਾ ਸੀ, ਵਿਅਕਤੀ ਸੀ, ਉਹਨੇ ਜੀਵਨ ਦਾ ਅਸੂਲ ਬਣਾਇਆ, ਇਸਲਾਮ ਨਾਲ ਸੰਬੰਧਿਤ ਸੀਗਾ ਵੀ ਪ੍ਰਸ਼ਾਦਾ ਪਕਾ ਕੇ ਨਾ ਪਹਿਲਾਂ ਕਿਸੇ ਲੋੜਵੰਦ ਨੂੰ ਖਵਾਉਣਾ ਹੈ ਅਤੇ ਫਿਰ ਆਪ ਖਾਣਾ ਹੈ। ਉਹਨੇ ਰੋਜ਼ ਪ੍ਰਸ਼ਾਦਾ ਜੋ ਤਿਆਰ ਹੋ ਜਾਣਾ, ਬਾਹਰ ਨਿਕਲ ਜਾਣਾ, ਕੋਈ ਬਾਜ਼ਾਰੋਂ ਤੁਰਿਆ ਜਾਂਦਾ ਫਿਰਦਾ ਕਿਸੇ ਨੂੰ ਆਵਾਜ਼ਮਾਨੀ ਆਪ ਆਈ। ਇਹ ਨੇਮ ਉਹਦਾ ਬੜਾ ਚਿਰ ਲਿਬਿਆ ਹੈ, ਲੰਮਾ ਸਮਾਂ ਲਿਬ ਗਿਆ। ਇੱਕ ਦਿਨ ਕੀ ਹੋਇਆ ਵੀ ਉਹਦਾ ਕੋਈ ਵਿਅਕਤੀ ਟੱਕਰੇ ਨਾ, ਨਾ ਉਹ ਕਿਸੇ ਨੂੰ ਖਵਾਵੇ ਅਤੇ ਨਾ ਮੁੜ ਕੇ ਆਪ ਖਾਵੇ। ਜਿਹਨੂੰ ਪੁੱਛੇ ਉਹ ਆਪਣੇ ਕੰਮ ਕਾਜ ਕਰੇ, ਕੋਈ ਵਿਹਲਾ ਥੋੜ੍ਹਾ। ਇੱਕ ਬਜ਼ੁਰਗ ਜਿਹਾ 70 ਕੁ ਸਾਲ ਦਾ ਆਉਂਦਾ, ਉਹਨੂੰ ਦਿਸਿਆ ਅਤੇ ਉਹਨੂੰ ਕਹਿੰਦਾ ਵੀ ਬਾਪੂ ਬਜ਼ੁਰਗਾ, ਇਹ ਕੱਲ੍ਹ ਮੇਰੀ ਬੇਨਤੀ ਹੈ ਵੀ ਮੇਰਾ ਇੱਕ ਅਸੂਲ ਟੁੱਟਦਾ ਫਿਰਦਾ, ਉਸ ਦਾ ਤੇਰਾ ਕੰਮ ਹੋਵੇ। ਜੇ ਕਿਤੇ ਮੇਰੇ ਘਰ ਆ ਜਾ, ਨਾਲ ਹੀ ਹੈ ਕਿ ਪ੍ਰਸ਼ਾਦੇ ਤਿਆਰ ਨੇ, ਜੇ ਕਿਤੇ ਦੋ ਪ੍ਰਸ਼ਾਦੇ ਛੱਕ ਲਵੇਂ ਅਤੇ ਦੁਬਾਰਾ ਮੈਂ ਉਸ ਤੋਂ ਬਾਅਦ ਛੱਕ ਲਵਾਂ, ਮੇਰਾ ਨੇਮ ਹੈ। ਹੁਣ ਕਹਿਣ ਲੱਗਾ, ਉਹਨੇ ਤਰਸ ਜਿਹਾ ਆ ਗਿਆ ਉਸ ਬੰਦੇ ਨੂੰ ਵੀ ਚਲੋ ਕੰਮ ਲੇਟ ਹੋ ਜੂ, ਚੱਲ ਇਹਦਾ ਤਮਾਨ ਇਹਦਾ ਨੇਮ ਤੇ ਨਿਭ ਜਾਏ। ਉਹਦੇ ਘਰੇ ਚਲਾ ਗਿਆ ਤੇ ਜਾ ਕੇ ਬਹਿ ਗਿਆ, ਲਿਆ ਵੀ ਛੇਤੀ ਕਰ, ਕਹਿੰਦਾ ਮੈਨੂੰ ਕੰਮ ਹੋਰ ਨੇ ਵੀ ਮੈਂ ਆਇਆ ਤੇ ਪ੍ਰਸ਼ਾਦਾ ਛਕਣ ਥੋੜਾ ਆਇਆ, ਉਹਦਾ ਨੇਮ ਰੱਖਣ ਆਇਆ। ਉਹਦੇ ਅੱਗੇ ਪ੍ਰਸ਼ਾਦਾ ਰੱਖਿਆ ਤੇ ਉਹਨੇ ਫਟਾਫਟ ਬੁਰਕੀ ਭੰਨੀ ਦੇ ਮੂੰਹ 'ਚ ਪਾਉਣ ਲੱਗਾ, ਉਹਨੇ ਹੱਥ ਫੜ ਲਿਆ, ਜਿਹੜਾ ਖਵਾਉਣ ਵਾਲਾ ਉਹਨੇ ਹੱਥ ਫੜ ਲਿਆ। ਕਹਿਣ ਲੱਗਾ ਹੱਦ ਹੋ ਗਈ ਭਾਈ, ਤੂੰ ਸ਼ੁਕਰਾਨਾ ਤੇ ਕਰ ਮਾਲਕ ਦਾ, ਜਿਹਨੇ ਪ੍ਰਸ਼ਾਦਾ ਦਿੱਤਾ ਹੈ ਉਸ ਮਾਲਕ ਨਿਰੰਕਾਰ ਅੱਲਾ ਨੂੰ ਯਾਦ ਕਰ। ਉਹ ਅੱਗਿਓਂ ਕਹਿੰਦਾ ਤੂੰ ਮੈਨੂੰ ਸਿੱਖਿਆ ਦੇਣ ਲੱਗ ਪਿਆ, ਮੈਂ ਕਿਸੇ ਅੱਲਾ ਉੱਲਾ ਨੂੰ ਨਹੀਂ ਮੰਨਦਾ, ਤੂੰ ਪ੍ਰਸ਼ਾਦਾ ਮੈਨੂੰ ਛਕਣ ਦੇ ਦੇ, ਮੈਂ ਚੱਲੇ। ਉਹ ਚੱਲਿਆ ਜੇ ਕਹਿਣ ਲੱਗਾ, ਉਹਨੇ ਧੱਕੇ ਮਾਰੇ ਸ਼ੁਰੂ ਕਰਤੇ ਵੀ ਹੱਦ ਹੋ ਗਈ, ਤੂੰ ਖੁਦਾ ਨੂੰ ਕਹਿ ਰਿਹਾ ਤੂੰ ਕਿਸੇ ਰੱਬ ਨੂੰ ਨਹੀਂ ਮੰਨਦਾ, ਇਹ ਤਾਂ ਮੇਰਾ ਦਿਨ ਖਰਾਬ ਕਰਤਾ। ਉਹਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਫਿਰ ਉਹਦੇ ਨਾਲ ਕੀ ਬੀਤੀ, ਉਹਨੂੰ ਕਿਤੇ ਸੌਪਨ ਆਇਆ, ਕਹਿਣ ਲੱਗੇ ਉਹਦੇ ਵਿੱਚ ਨਾ ਨਿਰੰਕਾਰ ਨਾਲ ਗੱਲਾਂ ਬਾਤਾਂ ਕਿਤੇ ਚੱਲਦੀਆਂ। ਕਹਿਣ ਲੱਗਾ ਉਹਦਾ ਦਿਲ ਨਾ ਲੱਗੇ ਪਾਠ ਵਿੱਚ, ਨਮਾਜ਼ ਵਿੱਚ, ਜੋ ਵੀ ਕਰਦਾ ਹੋਵੇ ਰੱਬ ਨੂੰ। ਭਵਿੱਖ ਬਾਣੀ ਉਹਦੀ ਹੱਦ ਹੋ ਗਈ। ਕਹਿਣ ਲੱਗਾ ਅੱਲਾ ਹੋ ਕੀ ਗਿਆ, ਕੀ ਗਲਤੀ? ਕਹਿੰਦਾ ਗਲਤੀ ਤੇਰੇ ਕੋਲੋਂ ਇਹ ਹੋਈ ਹੈ ਕਿ ਘਰ ਸੱਦ ਕੇ ਕਿਸੇ ਬਜ਼ੁਰਗ ਨੂੰ ਤੇ ਪ੍ਰਸ਼ਾਦਾ ਛਕਾਉਣ ਲੱਗਿਆ ਤੂੰ ਉਹਦੀ ਬੇਇੱਜ਼ਤੀ ਕਰਕੇ ਘਰੋਂ ਕੱਢਤਾ। ਕਹਿਣ ਲੱਗਾ ਰੱਬਾ ਕੱਢਦਾ ਨਾ, ਉਹ ਤੇ ਤੈਨੂੰ ਵੀ ਗਾਲਾਂ ਕੱਢਦਾ ਸੀ। ਉਹ ਕਹਿੰਦਾ ਮੈਂ ਤੇ ਕਿਸੇ ਰੱਬ ਰੂਬਰੂ ਨਹੀਂ ਮੰਨਦਾ। ਤੇ ਕਹਿਣ ਲੱਗਾ ਤੈਨੂੰ ਫਿਰ, ਰੱਬ ਕਹਿੰਦਾ ਤੈਨੂੰ ਫਿਰ ਵੀ ਨਹੀਂ ਚੇਤਾ ਆਇਆ ਇਸ ਗੱਲ ਦਾ? ਫਿਰ ਤੈਨੂੰ ਫਿਰ ਵੀ ਖਿਆਲ ਨਹੀਂ ਆਇਆ ਭਾਈ 70 ਸਾਲ ਉਹਨੇ ਮੈਨੂੰ ਮੰਨਿਆ ਨਹੀਂ, ਮੇਰੀ ਵਿਰੋਧਤਾ ਕੀਤੀ, ਮੈਨੂੰ ਗਾਲਾਂ ਵੀ ਕੱਢੀਆਂ ਹੋਣਗੀਆਂ, ਲੇਕਿਨ ਮੈਂ ਉਹਦਾ ਪ੍ਰਸ਼ਾਦਾ ਬੰਦ ਨਹੀਂ ਕੀਤਾ, ਉਹਨੂੰ ਮਿਲ ਹੀ ਜਾਂਦਾ। ਕਿਰਤ ਘਣਾ ਨੂੰ ਪਾਲਦਾ ਨਾ ਨਿਰੰਕਾਰ,
ਤੇ ਤੇਰੇ ਕੋਲ ਇੱਕ ਦਿਨ ਹੀ ਖਵਾਇਆ ਗਿਆ, ਤੂੰ ਉਹਨੂੰ ਖੋਣਾ ਚਾਹੁੰਦਾ ਜਿਹੜਾ ਤੇਰੇ ਹੁਕਮ ਮੁਤਾਬਕ ਚੱਲੇ? ਨਹੀਂ ਭਾਈ, ਉਹ ਨਿਰੰਕਾਰ ਹੈ ਨਾ, ਉਹ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਦਾ, ਸਭਨਾ ਵਿੱਚ ਸਾਰੇ ਹੀ, ਅਕਿਰਤ ਕਣਵੀ, ਪਾਪੀ ਵੀ, ਚੋਰ ਵੀ, ਡਾਕੂ ਵੀ, ਜਾਲਮ ਵੀ, ਸਾਰੇ ਆ ਜਾਂਦੇ। ਉਹਨੇ ਸਾਰਿਆਂ ਨੂੰ ਦੇਣਾ, ਉਹਨੂੰ ਪੈਦਾ ਕੀਤਾ ਨਾ, ਉਹਦੇ 'ਤੇ ਭਰੋਸਾ ਰੱਖ। ਸੱਚੇ ਪਾਤਸ਼ਾਹ ਰਹਿਮ ਕਰ ਰਹੇ, ਜਿੰਨਾ ਮੁਹੱਬਤ ਇੱਕ ਸਿਉਂ ਤੇ ਮਾਨ ਪ੍ਰਧਾਨ। ਅਗਲੀ ਬਾਤ ਕਹਿ ਰਹੇ ਨੇ, ਮਹੱਲਾ ਪੰਜਵਾਂ, ਜਿਸ ਮਨ ਵਸੇ ਪਾਰ ਬ੍ਰਹਮ। ਹੁਣ ਜਿਹਦੇ ਨਿਕਟ ਵੱਸਦਾ ਜਾਂ ਜਿਹੜਾ ਪਰਮਾਤਮਾ ਦੇ ਨਿਕਟ ਵੱਸਦਾ ਹੈ, ਤੇ ਪਰਮਾਤਮਾ ਹੱਥ ਪੈ ਨੇੜੇ, ਹੱਥੋਂ ਵੀ ਨੇੜੇ ਹੈ। ਜਿੰਨਾ ਪਰਮਾਤਮਾ ਨੇੜੇ ਹੈ ਨਾ, ਉਨਾ ਕੁਛ ਵੀ ਨਹੀਂ ਜੇ ਨੇੜੇ। ਦੇਖਦਾ ਕਿਉਂ ਨਹੀਂ? ਜਦੋਂ ਬਹੁਤ ਜ਼ਿਆਦਾ ਚੀਜ਼ ਦੂਰ ਹੋਵੇ ਉਹ ਨਹੀਂ ਦੇਖਦੀ, ਜਿਹੜੀ ਬਹੁਤ ਜ਼ਿਆਦਾ ਨੇੜੇ ਹੋਵੇ ਵੀ ਨਹੀਂ ਜੀ ਦੇਖਦੀ। ਇਸੇ ਕਰਕੇ ਖੌਰੇ ਨਹੀਂ ਦੇਖਦਾ। ਕਹਿਣ ਲੱਗੇ, ਜਿਨ੍ਹਾਂ ਦੇ ਨਿਕਟ ਮਹਿਸੂਸ ਕਰ ਲਿਆ ਨਾ, ਪਾਰ ਬ੍ਰਹਮ ਨਿਕਟ ਨਾ ਆਵੇ ਪੀਰ, ਉਹਨਾਂ ਦੇ ਜੀਵਨ ਵਿੱਚ ਦੁੱਖ ਨੇੜੇ ਨਹੀਂ ਜੀ ਆਉਂਦਾ। ਜੇ ਦੁੱਖ ਆ ਜਾਏ ਨਾ, ਉਹ ਸੁੱਖ ਕਰਕੇ ਮੰਨ ਲੈਂਦੇ ਨੇ। ਉਹ ਵੀ ਉਹ ਕਹਿੰਦੇ, ਇਹ ਪੇਦਾਤ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇਦਾਤ ਤੇਰੀ ਦਤਾਰ, ਦੁੱਖ ਭੁੱਖ ਇਹ ਵੀ ਮਿਲ ਜਾਏ ਤੇ ਅਗਲਾ ਉਹ ਕਹਿੰਦਾ, ਸੱਚੇ ਪਾਤਸ਼ਾਹ ਇਹ ਵੀ ਤੇਰੀ ਦਾਤ ਹੀ ਹੈ। ਇਹ ਅਵਸਥਾ ਹੈ ਗੁਰਮੁਖ ਪਿਆਰੇ ਦੀ, ਇਹ ਅਵਸਥਾ ਹੈ ਸਹੀ ਇਨਸਾਨ ਦੀ। ਇੱਥੇ ਇਸ ਹਿੰਦੂ ਸਿੱਖ ਮੁਸਲਮਾਨ ਦੀ ਕੋਈ ਬਾਤ ਨਹੀਂ, ਇੱਥੇ ਇਨਸਾਨੀਅਤ ਦੀ ਗੱਲ ਚੱਲਦੀ ਪਈ। ਉਹਦੇ ਨੇੜੇ ਪੀੜ ਨਹੀਂ ਆਉਂਦੀ। ਤਿਸ ਨਿਕਟ ਜਿਸ ਮਨ ਵੱਸਾ ਹੈ ਪਾਰ ਬ੍ਰਹਮ, ਜਿਨ੍ਹਾਂ ਦੇ ਮਨ ਵਿੱਚ ਵੱਸ ਗਿਆ। ਪਰ ਮਨ ਵਿੱਚ ਤੇ ਕਿਹੇ ਕਿਹੇ ਦੇ ਵੱਸਦਾ ਹੈ, ਮਨ ਵਿੱਚ ਤੇ ਖਰੇ ਕੀ ਕੁਛ ਵਸੀ ਬੈਠਾ। ਨਿਕਟ ਨਹੀਂ ਆਵੇ ਪੀਰ, ਭੁੱਖ ਤਿੱਖ ਤਿਸ ਨਾ ਵਿਆਪਾਈ, ਨਾ ਕਿਸੇ ਚੀਜ਼ ਦੀ ਭੁੱਖ ਰਹਿ ਜਾਂਦੀ ਹੈ, ਨਾ ਤੇ ਰਹਿ ਜਾਂਦੀ ਹੈ। ਇੱਥੋਂ ਤੀਕ ਜਮ ਨਹੀਂ ਆਵੇ ਨੀਰ, ਉਹਦੇ ਲਾਗੇ ਜਮ ਵੀ ਨਹੀਂ ਆਉਂਦੇ। ਜਮ ਦਾ ਮਤਲਬ ਹੈ ਵਿਕਾਰ ਨੇੜੇ ਨਹੀਂ ਆਉਂਦੇ। ਅਸੀਂ ਸਮਝ ਲੈਂਦੇ ਕਿ ਕਿਤੇ ਦੂਰ ਕੋਈ ਦੇਵਤਾ ਬੈਠਾ ਹੈ, ਉਹ ਜਮ ਨਹੀਂ ਭਾਈ, ਵਿਕਾਰ ਜੇ ਸਾਨੂੰ ਚੰਬੜੇ ਹੋਏ ਨੇ, ਇਹੀ ਜਮ ਨੇ, ਉਹਦੇ ਨੇੜੇ ਨਹੀਂ ਆਉਂਦੇ। ਪੌੜੀ ਕੀਮਤ ਕਹਿਣ ਨਾ ਜਾਈਐ। ਹੁਣ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇਹੀ ਜ਼ਿਕਰ ਵਾਰ ਵਾਰ ਆਉਂਦਾ ਹੈ, ਵਾਰ ਵਾਰ ਆਉਂਦਾ ਹੈ। ਇਸ ਸਮੁੱਚੀ ਵਾਰ ਵਿੱਚ ਵੀ ਬੜੀ ਵਾਰੀ ਇਸ ਚੀਜ਼ ਦਾ ਜ਼ਿਕਰ ਹੋਇਆ ਕਿ ਨਿਰੰਕਾਰ ਦਾ ਅੰਤ ਪਾਉਣਾ ਸਾਡੇ ਵੱਸ ਦੀ ਬਾਤ ਨਹੀਂ। ਸਾਡੀ ਜਿਹੜੀ ਹੈ ਨਾ, ਉਹ ਸੀਮਾ ਥੋੜ੍ਹੀ ਹੈ, ਸਾਡੀ ਨਿਗਾਹ ਦੂਰ ਤੱਕ ਨਹੀਂ ਜਾਂਦੀ, ਸਾਡੀ ਸੋਚ ਥੋੜ੍ਹੀ ਹੈ, ਅਸੀਂ ਕਿੱਥੇ ਤੱਕ ਚੱਲ ਜਾਂਦੇ, ਸਾਡੀ ਨਿਗਾਹ ਕਿੰਨੀ ਕੁ ਜਾਏਗੀ। ਜਿਹੜੇ ਵਿਗਿਆਨੀਆਂ ਨੇ ਆ ਗਲੈਕਸੀਆਂ ਵੇਖੀਆਂ ਨੇ ਨਾ, ਤਾਰਿਆਂ ਦੀ ਇੱਕ ਇੱਕ ਆਕਾਸ, ਦੋ ਤਿੰਨ ਚਾਰ ਕਾਂ, ਇੱਕ ਅਕਾਸੀ, ਉਹਨੇ ਲੱਖਾਂ ਗਲੈਕਸੀਆਂ ਵੇਖ ਲਈਆਂ ਨੇ। ਉੱਤੋਂ ਅੱਗੇ ਕੰਧ ਥੋੜ੍ਹਾ ਆ ਗਈ ਹੈ, ਉੱਥੇ ਤੀਕ ਇਹਨਾਂ ਦੀ ਦੂਰਬੀਨ ਉਹਨੇ ਉੱਥੇ ਤੀਕ ਵੇਖਿਆ, ਉਹ ਤੋਂ ਗਾਂਹ ਜੇ ਸਾਡੀ ਪਹੁੰਚ ਨਹੀਂ ਹੋਈ। ਇਹ ਤੇ ਇੱਕ ਪਾਸੇ ਨੂੰ ਵੇਖਣਗੇ, ਐਂ ਨੂੰ ਵੇਖਣਾ, ਐਂ ਨੂੰ ਵੇਖਣਾ, ਠਾਹ ਨੂੰ ਵੇਖਣਾ, ਜਿੱਦਾਂ ਮਰਜ਼ੀ। ਨਿਰੰਕਾਰ ਦਾ ਖਲਾਰਾ ਕਿੱਡਾ ਹੈ, ਉਹ ਸਾਡੇ ਵਾਸਤੇ ਬਾਤ ਨਹੀਂ ਹੈਗੀ। ਤੇ ਜੇ ਕਦੇ ਵੇਖ ਵੀ ਲਈਏ, ਮਤਲਬ ਜੇ ਥੋੜ੍ਹਾ ਜਿਹਾ ਅਨੁਭਵ ਜਿੰਨਾ ਕਰ ਲਈਏ, ਥੋੜ੍ਹਾ ਕਰ ਸਕਦੇ, ਥੋੜ੍ਹਾ ਵੱਧ ਕਰ ਲਾਂਗੇ, ਤੇ ਉਹਨੂੰ ਕਹਿਣ ਲਈ ਸਾਡੇ ਕੋਲ ਲੱਭ ਜਾ ਨਹੀਂ ਲੱਭਜੀ, ਤੇ ਇਹੋ ਵਰਤਣੇ ਨਾ ਜਿਹੜੇ ਸਾਡੇ ਕੋਲ ਅਸੀਂ ਜਿੰਨੇ ਕੁ ਰੋਜ਼ ਵਰਤਦੇ ਹਾਂ ਬੋਲੀ ਦੇ ਵਿੱਚ। ਸਾਡੀ ਅਵਸਥਾ ਉਹ ਬਣ ਜਾਂਦੀ ਆ ਭਾਈ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਹਿ ਕਹੀਏ ਗੁੰਗੇ ਨੂੰ ਗੁੜ ਦੇ ਦਿੱਤਾ ਉਹਨੇ ਖਾ ਲਿਆ, ਉਹਨੂੰ ਪੁੱਛੀਏ ਵੀ ਕਿੱਦਾਂ ਦਾ ਸੀ, ਨਾ ਉਹ ਮਿੱਠਾ ਕਹਿ ਸਕਦਾ ਨਾ ਉਹ ਕੌੜਾ ਕਹਿ ਸਕਦਾ, ਉਹੀ ਜਾਣਦਾ ਨਾ ਕਿਹੋ ਜਿਹਾ ਸੀ, ਉਹਨੂੰ ਕੀ ਸਵਾਦ ਆਇਆ, ਨਹੀਂ ਉਹਦੇ ਕੋਲ ਲਫ਼ਜ਼ ਹੈ ਨਹੀਂ ਗੇ। ਉਸ ਪਰਮਾਤਮਾ ਲਈ ਇਨਸਾਨ ਦੇ ਕੋਲ ਲਫ਼ਜ਼ ਨਹੀਂ। ਗੁਰਮਤ ਨੇ ਵੀ ਬਸ ਉਹਨੂੰ ਅਮੁੱਲ ਕਹਿ ਦਿੱਤਾ, ਥਾਹ ਕਹਿ ਦਿੱਤਾ, ਗਮ ਕਹਿ ਦਿੱਤਾ, ਤੇ ਇਹ ਕਹਿ ਦਿੱਤਾ ਅੰਤ ਕਾਰਨ ਕਿਤੇ ਬੁਲਾਏ, ਤੇਰਾ ਅੰਤ ਨਹੀਂ ਜੇ ਪਾਇਆ ਜਾ ਸਕਦਾ, ਅੰਤ ਕਾਰਨ ਬੜੇ ਪਾਉਂਦੇ ਪਾਉਂਦੇ ਤੁਰ ਗਏ, ਨਹੀਂ ਵੱਸਦੀ ਬਾਤ। ਇਸ ਲਈ ਐਸੇ ਆਦ ਸੱਚ, ਜਗਾਦ ਸੱਚ, ਨਿਰੰਕਾਰ ਨਾਲ ਸਾਡੀ ਸਾਂਝ ਗੁਰੂ ਪਵਾਉਂਦਾ ਹੈ, ਐਸੇ ਗੁਰ ਕੋ ਬਲ ਬਲ ਜਾਈਏ। ਤੇ ਇੱਥੇ ਮੇਰੇ ਬਾਦਸ਼ਾਹ ਸਮਝਾਉਣ ਕਰ ਰਹੇ ਨੇ, ਕੀਮਤ ਕਹਿਣ ਨਾ ਜਾਈਏ, ਸੱਚ ਸਾਹ ਅਡੋਲੈ। ਉਹ ਸੱਚੇ ਨਿਰੰਕਾਰ ਦੀ ਜੋ ਡੋਲਦਾ ਨਹੀਂ ਹੈ,
ਜੋ ਥਿੜਕਦਾ ਨਹੀਂ ਹੈ, ਜੋ ਮਰਦਾ ਨਹੀਂ ਹੈ, ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਆਪਣੇ ਆਪ ਤੋਂ ਹੋਇਆ। ਸਹਿਭੰਗ ਆਪਣੇ ਆਪ ਤੋਂ ਹੋਇਆ। ਬੜੀ ਥਾਈ ਇੱਕ ਸਵਾਲ ਹੁੰਦਾ ਜੀ, ਆਹ ਬੰਦਾ ਬਣਿਆ ਜੇ ਧਰਤੀ ਬਣੀ ਆ, ਜੇ ਅਸਮਾਨ ਬਣਿਆ, ਉਹਨੂੰ ਬਣਾਉਣ ਵਾਲਾ ਕੋਈ ਹੋਏਗਾ। ਤੇ ਅਗਲਾ ਸਵਾਲ ਹੁੰਦਾ, ਕਹਿ ਦਿੰਦੇ ਰੱਬ ਬਣਾਉਣ ਵਾਲਾ, ਫਿਰ ਕਹਿੰਦੇ ਰੱਬ ਨੂੰ ਕਿੰਨੇ ਬਣਾਇਆ, ਉਹਨੂੰ ਬਣਾਉਣਾ ਚਾਹੀਦਾ। ਇੱਥੇ ਸੱਚੇ ਪਾਤਸ਼ਾਹ ਨੇ ਕਿਹਾ ਸਹਿਭੰਗ ਆਪਣੇ ਆਪ ਤੋਂ, ਸਹਿਭੰਗ ਆਪਣੇ ਆਪ ਤੋਂ ਪ੍ਰਕਾਸ਼ ਹੈ ਤੇ ਆਪਣੇ ਆਪ ਪ੍ਰਕਾਸ਼ ਹੋ ਕੇ ਆਪਣੇ ਆਪ ਸਦਾ ਹਰ ਥਾਂ ਵਸਦਾ ਹੋਇਆ। ਉਹ ਹਰ ਇੱਕ ਦੇ ਵਿੱਚ ਹੈ, ਜੋ ਜੋ ਉਹਨੇ ਬਣਾਇਆ ਉਹਦੇ ਵਿੱਚ ਹੈ, ਉਹ ਆਪ ਹੀ ਹੈ। ਇਹਨੂੰ ਕਹਿ ਲਈਏ ਜੋ ਦਿਸਦਾ, ਜੋ ਦਿਸੇ ਸੋ ਤੇਰਾ ਰੂਪ, ਜੋ ਦਿਸੇ ਉਹਦਾ ਹੀ ਰੂਪ ਹੈ। ਇਸ ਲਈ ਕਿੱਥੇ ਲੱਭਣ ਜਾਵਾਂਗੇ, ਉਹ ਹੈ ਹੀ ਹਰ ਥਾਂ, ਉੱਥੋਂ ਛੁਪਾ ਕਿੱਥੇ ਲਵਾਂਗੇ। ਸਦ ਵੇਖਦਾ, ਸਣ ਸੁਣਦਾ, ਸਦ ਵੇਖਦਾ ਦੀ ਅਵਸਥਾ, ਉਹ ਸਾਡੇ ਘੱਟ ਘੱਟ ਕੇ ਅੰਤਰ ਕੀ ਜਾਣਦਾ, ਕਿੱਦਾਂ ਭੱਜਾਂਗੇ ਉਹਦੇ ਤੋਂ, ਅਸੀਂ ਦੂਰ ਨਹੀਂ ਜਾ ਸਕਦੇ। ਸਿੱਧ ਸਾਧਕ ਗਿਆਨੀ ਧਿਆਨੀ ਆ, ਹੁਣ ਪਹੁੰਚੇ ਹੋਏ ਬੰਦੇ ਜੇ ਸਾਡੇ ਵਿੱਚੋਂ ਥੋੜ੍ਹੀ ਜਿਹੀ ਪਦਵੀ ਉੱਚੀ ਵਾਲੇ ਨੇ, ਜਿਨ੍ਹਾਂ ਨੇ ਮਾਨਸਿਕ ਤੌਰ 'ਤੇ ਜਿਉਣਾ ਸ਼ੁਰੂ ਕੀਤਾ, ਉਹਨਾਂ ਵਿੱਚ ਸਿੱਧ ਆਉਂਦੇ ਨੇ, ਜਿਨ੍ਹਾਂ ਯੋਗੀਆਂ ਵਿੱਚੋਂ ਉੱਚੀ ਪਦਵੀ ਵਾਲੇ ਨੂੰ ਸਿੱਧ ਕਹਿੰਦੇ ਨੇ। ਸਾਧਕ ਹੁੰਦੇ ਜਿਹਨਾਂ ਆਪਣੇ ਆਪ ਨੂੰ ਸਾਧ ਲਿਆ, ਗਿਆਨੀ ਜਿਨ੍ਹਾਂ ਨੇ ਬਹੁਤ ਵੱਡਾ ਨੌਲੇਜ ਹਾਸਲ ਕਰ ਲਿਆ, ਬਹੁਤ ਸਾਰੇ ਗ੍ਰੰਥ ਪੜ੍ਹ ਲਏ। ਅਤੇ ਅੱਗੇ ਆ ਗਿਆ ਧਿਆਨੀ ਆ, ਜਿਨ੍ਹਾਂ ਧਿਆਨ ਤਰ ਤਰ ਕੇ, ਇਕਾਗਰਤਾ ਕਰ ਕਰਕੇ, ਲਿਵਾਂ ਜੋੜ ਜੋੜ ਕੇ ਉਹਦੇ ਬਾਰੇ ਕਹਿਣ ਦਾ ਯਤਨ ਕੀਤਾ। ਅੱਗੇ ਅੱਗੇ ਅਖੀਰ 'ਚ ਕਹਿ ਰਹੇ ਮੇਰੇ ਮਾਲਕ, ਸਿੱਧ ਸਾਧਕ ਗਿਆਨੀ ਧਿਆਨੀ ਆ, ਕੌਣ ਤੁਧ ਨੂੰ ਤੋਲੇ, ਹੇ ਪ੍ਰਭੂ ਤੈਨੂੰ ਕੌਣ ਤੋਲ ਸਕਦਾ। ਤੋਲੀ ਤਾਂ ਚੀਜ਼ ਉਹ ਸਕਦੀ ਹੈ ਨਾ ਜਿਹੜੀ ਕੰਡੇ 'ਤੇ ਚੜ੍ਹ ਸਕਦੀ ਹੋਵੇ, ਜਾਂ ਜਿਹਨੂੰ ਚੁੱਕ ਕੇ ਕੰਡੇ 'ਤੇ ਚਾੜ ਸਕੀਏ। ਨਾ ਉਹਨੂੰ ਤੋਲਿਆ ਜਾ ਸਕਦਾ ਹੈ, ਨਾ ਉਹਨੂੰ ਮਿਣਿਆ ਜਾ ਸਕਦਾ ਹੈ, ਕਿਉਂਕਿ ਏਬੜੂ ਚਾ ਹੋਏ ਕੋਈ ਤੇ ਸੁੱਚੇ ਕੋਈ ਜਾਣੇ ਸੀ, ਕੌਣ ਮਿਣੇਗਾ ਉਹਨੂੰ, ਕੌਣ ਨਾਪੇਗਾ ਕਿਲੋਮੀਟਰਾਂ ਕੀ, ਕੋਈ ਸਾਡੇ ਵੱਸ ਦੀ ਬਾਤ ਨਹੀਂ ਹੈ। ਅਸੀਂ ਅਧੂਰੇ, ਅਸੀਂ ਬਾਹਣੇ ਹਾਂ, ਅਸੀਂ ਕੁਛ ਵੀ ਨਹੀਂ, ਅਸੀਂ ਕਿਣਕਾ ਵੀ ਨਹੀਂ ਹੈਗੇ। ਕੌਣ ਤੁਧ ਨੂੰ ਤੋਲੇ, ਨਹੀਂ ਤੋਲ ਸਕਦਾ ਕੋਈ, ਕਹਿੰਦੇ ਸੱਤਵੇਂ ਅਸਮਾਨ 'ਤੇ ਬੈਠਾ ਅਤੇ ਬਾਕੀ ਸਾਰਾ ਸੰਸਾਰ ਉਹ ਵਿਹਲਾ ਉਹਦੇ ਤੋਂ, ਨਹੀਂ ਭਾਈ ਉਹ ਜਰੇ ਜਰੇ ਵਿੱਚ ਰਮਿਆ ਹੋਇਆ, ਸ੍ਰੀ ਰਾਮ ਕਿਹਾ ਗਿਆ, ਰਮੇ ਹੋਏ ਨੂੰ ਰਾਮ ਕਿਹਾ ਗਿਆ। ਉਹ ਹਰ ਇੱਕ ਦੇ ਵਿੱਚ ਹਰ ਇੱਕ ਥਾਂ 'ਤੇ ਹੈ, ਭੰਨਣ ਘਟਣ ਸਮਰੱਥ ਹੈ। ਉਹਦੀ ਪਾਵਰ ਕੀ, ਸਮੁੱਚੀ ਪੌੜੀ ਵਿੱਚ ਇਹੋ ਕੁਛ ਦੱਸਿਆ, ਜਿਹਦਾ ਹੁਣ ਰਿਜ਼ਲਟ ਕੱਢਦੇ ਪਏ ਨੇ, ਜਿਹਦਾ ਤੱਤ ਸਾਰ ਮੇਨ ਆਈਡੀਆ ਸਮੁੱਚੀ ਵਾਰਦਾ ਇਹਦੇ ਵਿੱਚ ਦੇ ਰਹੇ ਨੇ। ਕਹਿਣ ਲੱਗੇ ਭੰਨਣ ਘਟਣ ਸਮਰੱਥ ਹੈ, ਉਹ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਵੀ ਹੈ ਅਤੇ ਸਾਰੀ ਨੂੰ ਖਤਮ ਕਰਨ ਵਾਲਾ। ਮਾੜੇ ਜਰਜਰਾ ਆ ਜਾਏ ਖਤਮ, ਜਿਵੇਂ ਜਹਾਜ ਕੰਨ ਫੜਕਦਾ ਹੈ, ਮਾੜਾ ਜਿਹਾ ਧਰਤੀ ਨੂੰ ਕਰਤਾ ਤਾਂ ਕੁਛ ਨਹੀਂ ਰਹਿੰਦਾ। ਇੱਥੇ ਆਪਾਂ ਪੜ੍ਹਦੇ ਹਾਂ ਡਾਇਨਾਸੋਰ ਸੀ ਕਿਸੇ ਦਾ, ਇੱਕ ਧਰਤੀ ਦੀ ਕੰਨ, ਉਹ ਤਾਂ ਸਾਰੀ ਕਾਇਨਾਤ ਨੂੰ ਭੜਕਾ ਕੇ ਪਰੇ ਮਾਰ, ਜੋ ਮਰਜ਼ੀ ਕਰੇ। ਭੰਨਣ ਕੱਢਣ ਸਮਰੱਥ ਹੈ, ਉਪਤ ਸਭ ਪਰਲੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਹੈ ਅਤੇ ਪਰਲੋ ਲਿਆਉਣ ਵਾਲਾ ਵੀ ਉਹ ਹੈ। ਉਹ ਮੌਤ ਵੀ ਹੈ, ਕਾਲ ਵੀ ਉਹੀ ਹੈ ਅਤੇ ਅਕਾਲ ਵੀ ਉਹੀ ਹੈ। ਕਰਨ ਕਾਰਨ ਸਮਰੱਥ ਹੈ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਜਿਹੜਾ ਅਸੀਂ ਨਹੀਂ ਲਫ਼ਜ਼ ਸਾਡੇ ਕੋਲ ਹੈ ਨਹੀਂ ਕਿ ਆਹ ਕਰ ਲਏਗਾ, ਅਸੀਂ ਕਿੰਨੀਆਂ ਕਹਿ ਦੇਗਾ, ਆਹ ਕਰ ਲਏਗਾ, ਆਹ ਕਰ ਲਏਗਾ, ਕਰ ਪੰਜ ਦਸ ਵੀਹ ਚਾਲੀ ਕਹਿ ਦਿਆਂਗੇ, ਲੇਕਿਨ ਉਹ ਸਭ ਕੁਝ ਹੀ ਕਰਨ ਸਮਰੱਥ ਹੈ। ਕਰਨ ਕਾਰਨ, ਇਸ ਲਈ ਕਰਨ ਕਾਰਨ ਦਾ ਨਾਮ ਹੀ ਰੱਖਿਆ ਹੋਇਆ, ਕਰਤਾ ਪੁਰਖ ਉਹਨੂੰ ਕਹਿੰਦੇ ਅਸੀਂ, ਨਿਕੰਮਾ ਨਹੀਂ ਹੈ, ਕਰਦਾ ਹੈ। ਕਰਨ ਕਾਰਨ ਸਮਰੱਥ ਹੈ, ਸਭ ਖਮਤ ਹੈ, ਘੱਟ ਘੱਟ ਸਭ ਬੋਲੇ, ਸਾਰੇ ਹਿਰਦਿਆਂ ਵਿੱਚ, ਸਾਰੇ ਜੀਵਾਂ ਜਨਤਾ ਵਿੱਚ ਉਹ ਬੋਲਦਾ ਪਿਆ। ਰਿਜਕ ਸਵਾਹੇ ਸਭ ਸਹਿ, ਕਿਆ ਮਾਨਸ ਡੋਲੇ, ਉਹ ਮਾਨਸ ਆ ਉਹਦੇ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ, ਉਹ ਤਾਂ ਸਭਨਾਂ ਦਾ ਦਾਤਾ ਹੈ, ਤੂੰ ਕਿਉਂ ਡੋਲਦਾ, ਤੂੰ ਕਾਹੇ ਡੋਲੇ ਪ੍ਰਾਣੀਆਂ, ਤਦ ਰੱਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਨਹੀਂ ਯਕੀਨ ਵੱਜਦਾ ਨਾ, ਬਸ ਗੁਰੂ ਯਕੀਨ ਹੀ ਬਣਾਉਂਦਾ ਹੈ ਭਾਈ। ਰਿਜਕ ਸੰਭਾਹਿਸ ਗਹਿਰ ਗੰਭੀਰ ਅਥਾ ਤੂੰ, ਤੂੰ ਪਰੇ ਤੋਂ ਪਰੇ ਹੈ, ਬੜਾ ਡੂੰਘਾ ਹੈ, ਤੂੰ ਅਗਮ ਹੈ, ਤੇਰਾ ਹਾਸ ਨਹੀਂ ਪਿਆ ਜਾ ਸਕਦਾ,
ਤੂੰ ਗੁਣ ਗਿਆਨ ਅਮੋਲ ਹੈ, ਤੂੰ ਗਿਆਨ ਗੁਣਾਂ ਦਾ ਵੱਡਾ ਅਮੋਲ ਖਜ਼ਾਨਾ ਜਿਹਦੀ ਕੀਮਤ ਨਹੀਂ ਪੈਸੇ ਦੀ। ਸੋਈ ਕੰਮ ਕਮਾਵਣਾ ਕੀ ਆ ਧੁਰ ਮੌਲੇ, ਤੇਰੇ ਬਸ ਉਹ ਹੈ ਉਹ ਕਰ ਜੋ ਮੌਲਾ ਚਾਹੁੰਦਾ ਹੈ, ਜੋ ਮੌਲਾ ਤੇਰੇ ਕੋਲੋਂ ਆਸ ਰੱਖੀ ਬੈਠਾ ਹੈ ਉਹ ਕਰ। ਤੁਧੋ ਬਾਰ ਕਿਛ ਨਹੀਂ, ਨਾਨਕ ਗੁਣ ਬੋਲੇ ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਮਾਪਤੀ ਸਮੁੱਚੀ ਵਾਰ ਦੀ ਕਰਦੇ ਕਹਿੰਦੇ ਨੇ, ਤੇਰੇ ਤੋਂ ਬਾਹਰ ਕੁਝ ਨਹੀਂ, ਸਭ ਤੇਰੇ ਵਿੱਚ ਹੀ ਹੈ, ਤੇਰੇ ਅੰਦਰ ਹੀ ਹੈ। ਨਾਨਕ ਗੁਣ ਬੋਲੇ, ਤੇਰੇ ਗੁਣਾਂ ਦੀ ਸਿਫ ਸਲਾਹ ਕਰਦੇ ਸੱਚੇ ਪਾਤਸ਼ਾਹ ਰਹਿਮਤ ਕਰੇ, ਸਾਡੀਆਂ ਹਾਜ਼ਰੀਆਂ ਲੇਖੇ ਲੱਗ ਜਾਣ, ਅਸੀਂ ਗੁਰੂ ਪਾਤਸ਼ਾਹ ਦੇ ਪਾਵਨ ਬਚਨਾਂ ਮੁਤਾਬਕ ਉਸ ਅਕਾਲ ਨਾਲ ਸਾਂਝ ਪਾਉਣ ਲਈ ਪਹਿਲਾਂ ਗੁਰੂ ਦੇ ਸਨਮੁਖ ਹੋ ਕਰਕੇ ਸੀਸ ਭੇਟ ਕਰ ਦਈਏ, ਗੁਰੂ ਚਰਨਾਂ ਵਿੱਚ ਨਮਸਕਾਰ ਲੈ ਕਰਕੇ ਗੁਰੂ ਕੀ ਮੱਤ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਜਿਨ੍ਹਾਂ ਗੁਰਮੁਖ ਪਿਆਰਿਆਂ ਬਹੁਤ ਸਾਰੇ ਨੇ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਭੇਟ ਕੀਤੀ, ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀ ਲੇਖੇ ਲਾਵੇ, ਪਰਿਵਾਰਾਂ ਦੇ ਸੁੱਖ ਸ਼ਾਂਤੀ ਆਪਸੀ ਪਿਆਰ ਤਫਾਕ ਬਖਸ਼ੇ, ਸ਼ਹਿਨਸ਼ਾਹ ਗੁਰੂ ਕੇ ਬਹੁਤ ਹੀ ਸਤਿਕਾਰ ਜੋ ਗੁਰੂ ਕੇ ਕੀਰਤਨੀਏ। ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਆਪਣੇ ਜਥੇ ਸਤ ਪਹੁੰਚੇ ਨੇ, ਆਪ ਜੀ ਨੂੰ ਗੁਰਬਾਣੀ ਕੀਰਤਨ ਸੁਣਾਉਣਗੇ। ਆਓ ਫੁੱਲਾਂ ਚੋਂ ਕਦੇ ਬਖਸ਼ੇ ਹੋਏ ਫਤਿਹ ਦੀ ਸਾਂਝ ਪੈਦਾ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਇੰਨੀ ਸੇਵਾ ਪ੍ਰਵਾਨ ਕਰਨੀ ਉਹਨਾਂ ਮਹਾਨ ਸਹਿਦਾਂ ਨੂੰ ਬਾਰ ਬਾਰ ਨਮਸਕਾਰ ਹੈ ਜਿਨ੍ਹਾਂ ਨੇ ਐਸੀ ਭਾਵਨਾ ਐਸੀ ਅਰਦਾਸ ਲੈ ਕੇ ਸਹਿਦਿਆ ਪਾਈਆਂ ਹਨ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚਲੀਏ। ਕਬੀਰ ਜਿਸ ਮਰਨੀ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਬਾਰ ਬਾਰ ਉਹਨਾਂ ਗੁਰਸਿੱਖਾਂ ਨੂੰ ਨਮਸਕਾਰ ਹੈ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲੀਆਂ ਦੇਖੇ ਗਾ ਦੇਵਨਹਾਰ। ਤੇਰੇ ਦਾਨਾ ਕੀਮਤ ਨਾ ਪਵੈ ਤਿਸਦਾ ਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸਜਣ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹੱਲਾ ਪਹਿਲਾ। ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਇਸ ਵਿੱਚ ਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋ ਹੋਆ। ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬੰਦਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਮੋਹੀ। ਸਮੈ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਮੈ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੂੰ ਮੋਹੇ ਆਈ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧਨਾ ਜਾਣਿਆ ਤਨੇ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈ ਹੈ ਜੀ ਜਿੱਥੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੀ ਆਏ ਘਰ ਨੋ ਨਿਧ ਆਵੈ ਧਾਏ ਸਭ ਥਾਈ ਸਹਾਏ। ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਸਹਾਏ। ਦਸਾਂ ਪਾਤਸ਼ਾਹ ਦੀ ਆਤਮਕ ਜੋਤ ਜਾਗਤੀ ਜੋਤ ਚਵਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ।

ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ੇ ਹਨ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੁਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜਦਿਆਂ ਹੋਇਆ ਆਪ ਜੀ ਦੀ ਸੇਵਾ ਕਰਦਿਆਂ ਆਪ ਜੀ ਸੇਵਕਾਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖੀਮਾ ਕਰਨਾ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਗਾਸਨਾ ਲਈ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਨੇ ਸਤਿਗੁਰੂ ਜੀ ਰਸਤੇ ਵਿੱਚ ਵਾਦ ਘਾਟ ਤੋਂ ਬਚਾ ਕੇ ਰੱਖਣਾ ਚਾਰ ਪਹਿਰ ਦੀ ਰਹਿਣ ਸੁੱਖਾਂ ਨਾਲ ਬਤੀਤ ਕਰਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਇਸਨਾਨ ਨਿਤਨੇਮ ਬਖਸ਼ਣੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਸੇਵਾਦਾਰ ਹਾਜ਼ਰ ਹਨ ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਿਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾਤਾਰ ਜੀ ਨੇ ਤਰਸ ਕੀਤਾ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰਾਂ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਰੱਬੀ ਬਾਣੀ ਵਿੱਚੋਂ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਸਤਿਗੁਰੂ ਜੀ ਦੇ ਪਾਵਨ ਅੰਗ 739 ਅਤੇ 40 ਉੱਪਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦਾ ਪਾਵਨ ਸ਼ਬਦ ਦਰਜ ਹੈ, ਜੋ ਅੱਜ ਹੁਕਮ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਇਹ ਰਹਿਮਤ ਇਹ ਕਿਰਪਾਲਤਾ ਕੀਤੀ ਹੈ, ਅਸਲ ਮਿੱਤਰ ਬਾਬਤ ਦੱਸਿਆ ਹੈ ਕਿ ਉਹੀ ਅਸਲ ਮਿੱਤਰ ਹੈ, ਉਹੀ ਸੱਜਣ ਹੈ, ਉਹੀ ਪਿਆਰਾ ਹੈ, ਜਿਹਦੇ ਮਿਲਿਆਂ, ਜਿਹਦੇ ਪਾਸ ਬੈਠਿਆਂ, ਜਿਹਦੇ ਨਾਲ ਰਿਹਾਂ, ਜਿਹਦੇ ਸੋਹਬਤ ਵਿੱਚੋਂ ਸਾਨੂੰ ਵਾਹਿਗੁਰੂ ਚੇਤੇ ਆਵੇ, ਪਰਮਾਤਮਾ ਦੇ ਦੀਦਾਰ ਹੋਣ, ਪਰਮਾਤਮਾ ਦੀ ਭਗਤੀ ਨੂੰ ਚਾਉ ਪੈਦਾ ਹੋਵੇ, ਉਹੀ ਅਸਲ ਮਿੱਤਰ ਹੈ, ਸੱਜਣ ਹੈ, ਜਿਨ੍ਹਾਂ ਦੇ ਦਰਸ਼ਨ ਦੀਦਾਰ ਕੀਤਿਆਂ, ਵਾਹਿਗੁਰੂ ਦੇ ਦੀਦਾਰ ਕੀਤਿਆਂ ਕਰੋੜਾਂ ਕਰੋੜਾਂ ਪਾਪਾਂ ਦੇ ਭਾਗ ਜਿਹੜੇ ਭਾਵ ਨੇ ਉਹ ਦਗਧ ਹੋ ਜਾਂਦੇ ਨੇ, ਪਾਪਾਂ ਦਾ ਨਾਸ ਹੋ ਜਾਂਦਾ ਹੈ, ਕਿਲਬਿਕ ਪਾਪ ਉੱਤਰ ਜਾਂਦੇ ਨੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਨੰਦ ਸੁੱਖ ਪ੍ਰਾਪਤ ਹੁੰਦਾ ਹੈ। ਸੋ ਐਸੇ ਪ੍ਰਭੂ ਪਿਆਰਿਆਂ ਦੇ ਦਰਸ਼ਨਾਂ ਦੀ ਸੰਗ ਦੀ ਤਾਂਘ ਸਦਾ ਸਾਨੂੰ ਰੱਖਣੀ ਚਾਹੀਦੀ ਹੈ, ਸਦਾ ਹੀ ਸਾਡੀ ਅਰਦਾਸ ਵਿੱਚ ਇਹ ਬਾਤ ਇਹ ਮੰਗ ਹੋਣੀ ਚਾਹੀਦੀ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੇ। ਸੋ ਗੁਰਦੇਵ ਪਿਤਾ ਮਹਾਰਾਜ ਜੀ ਨੇ ਉਹਨਾਂ ਗੁਰਸਿੱਖਾਂ ਤੋਂ ਉਹਨਾਂ ਪ੍ਰਭੂ ਪਿਆਰਿਆਂ ਤੋਂ ਵਾਰਨੇ ਬਲਿਹਾਰਨੇ ਜਾਣ ਦਾ ਉਪਦੇਸ਼ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਵਿੱਚ ਦਿੱਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਦਾ ਹੀ ਆਪਣੇ ਪਿਆਰਿਆਂ ਦਾ ਸੰਗ ਬਖਸ਼ਿਸ਼ ਕਰਨ, ਆਪਣੇ ਨਾਮ ਦਾ ਰੰਗ ਬਖਸ਼ਿਸ਼ ਕਰਨ, ਇਹੀ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ। ਸੋ ਆਓ ਹੁਣ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਾਉੜੀ।

0: ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ
1: ਪ੍ਰਭ ਸਿਮਰਨ ਕਾਂਤ ਨਾ ਪਾਰ
0: ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀ ਚੋ ਗੁਣ ਜਾਤੇ
0: ਹਰ ਸਿਮਰਨ ਧਾਰੀ ਸਭ ਧਰ

0: ਜਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੀ
0: ਅਨਕਪਨੇ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਕਮਾਇਆ ਰੰਗ ਤਿਗਨਾ ਵਜਾਵੇ
1: ਹਰ ਕਾ ਨਾਮ ਜਪਤ ਆਘਾਵੇ
0: ਇਹ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈ ਹੈ
1: ਨਾਨਕ ਗੁਰਮੁਖ ਪਰਮ ਗਤ ਪਾਈ ਹੈ
0: ਕੋਟ ਲਖ ਵਾਹੀ
1: ਨਾਮ ਜਪਤ ਤਹਿ ਪਾਰ ਪਰ

0: ਭਿਆਨ ਤਪਤ ਬਹੁ ਕਾਮ,
1: ਤਹਿ ਹਰ ਕੇ ਨਾਮ ਕੀ ਤੁਮ ਉਪਰ ਛਾਮ,
0: ਜਹਾਂ ਤ੍ਰਿਕਮਨ ਤੁਜੇ ਅਕਰਖੈ,
1: ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ,
0: ਸੰਤ ਜਨਾ ਕੀ ਵਰਤਨ ਨਾਮ,
1: ਸੰਤ ਜਨਾ ਕੈ ਮਨ ਵਿਸਰਾਮ,
0: ਹਰ ਕਾ ਨਾਮ ਦਾਸ ਕੀ ਓਟ,
1: ਹਰ ਕੈ ਨਾਮ ਉਦਰੇ ਜਨ ਕੋਟ,
0: ਹਰ ਜਸ ਕਰ ਸਮ ਦਿਨ ਰਾਤ,
1: ਹਰ ਹਰ ਔਖਦ ਸਾਧ ਕਮਾਤ,
0: ਹਰ ਜਨ ਕੇ ਹਰ ਨਾਮ ਨਿਦਾਨ,
1: ਹਰ ਬ੍ਰਹਮ ਜਨ ਕੀ ਨੋ ਦਾਨ,
0: ਮੰਤਰ ਰੰਗ ਰਤੇ ਰੰਗ ਕੈ,
1: ਨਾਨਕ ਜਨ ਕੈ ਬਿਰਤ ਵਿਵੇਕੈ,
0: ਹਰ ਕਾ ਨਾਮ ਜਨ ਕੋ ਮੁਗ ਜੁਗਤ,
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ,
0: ਹਰ ਕਾ ਨਾਮ ਜਨ ਕਾ ਰੂਪ ਰੰਗ,
1: ਹਰ ਨਾਮ ਜਪਤ ਕਾ ਪਰੈ ਨ ਭੰਗ,
0: ਹਰ ਕਾ ਨਾਮ ਜਨ ਕੀ ਵਡਿਆਈ,
1: ਹਰ ਕੈ ਨਾਮ ਜਨ ਸੋਭਾ ਪਾਈ,
0: ਹਰ ਕਾ ਨਾਮ ਜਨ ਕੋ ਭੋਗ ਜੋਗ,
1: ਹਰ ਨਾਮ ਜਪਤ ਕਛ ਨਾਹੀ।

0: ਕੋਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਧ ਬੋਧ ਜਨਾ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪੈਰ ਜਨਾ ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਛਪੇ
0: ਹਰ ਕੀ ਭਗਤ ਮੁਗਤ ਬੋ ਕਰੇ
1: ਨਾਨਕ ਜਨ ਸੰਕੇਤੇ ਤਰੇ
0: ਪਾਰ ਜਾਤੇ ਹਰ ਕੋ ਨਾਮ
1: ਆਮ ਧੀਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਣਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਤੇ ਆਈਐ
0: ਨਾਮ ਤੁਲ

0: ਨਾਨਕਤਾ ਕੇਵਲ ਬਲ ਜੈਸਾ
1: ਸਗਲ ਪੁਰਖ ਮਹਿ ਪੁਰਖ ਪ੍ਰਧਾਨ
0: ਸਾ ਸੰਗ ਜਾਕਾ ਮਿਟੇ ਮਾਨ
1: ਆਪਸ ਕਉ ਜੋ ਜਾਣੈ ਨੀਚਾ
0: ਤੂ ਗਣਿਐ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕਿਰੀਨਾ
0: ਹਰਾ ਨਾਮ ਦਿਨ ਘੜ ਘੜ ਚੀਨਾ
1: ਮਨੇ ਆਪਣੇ ਤੇ ਬੁਰਾ ਮਿਟਾਨਾ
0: ਵੇਖੇ ਸਗਲ ਸਰੀਰ ਸਾਜਨਾ
1: ਦੁਖ ਦੁਖ ਜਨ ਸਮ ਦ੍ਰਿਸ਼ਟੇਤਾ
0: ਨਾਨਕ ਪਾਪ ਪੁੰਨ ਨਹੀਂ ਲੇਪਾ
1: ਨਿਰ ਧਨ ਕੋ ਧਨ

0: ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਨ ਹੋ ਆਪੇ
0: ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ
0: ਨਾਨਕ ਅਵਰ ਨ ਜਾਣਸ ਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸ

0: ਵਿਸਾਰ ਮੁਗਦ ਅਜਾਨ
1: ਸਦਾ ਸਦਾ ਇਹੋ ਭੁੱਲਣ ਹਾਰ
0: ਨਾਨਕ ਰਾਖਣ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾਚ ਛੋੜ ਝੂਠ ਸੰਗ ਮਚੈ
1: ਚੜਨਾ ਸੁਅਸਤਰ।

0: ਪੜ੍ਹ ਲਿਹੁ ਪ੍ਰਭ ਦਇਆਲ
1: ਪ੍ਰਸੂਤ ਪਸੂ ਕੀ ਮਨ ਜਾਤ
0: ਲੋਕ ਪਚਾਰਾ ਕਰੈ ਦਿਨ ਰਾਤ
1: ਮਾਰ ਭੇਗ ਅੰਤਰ ਮਨ ਮਾਇਆ
0: ਛਪਸ ਨਾਹੀ ਕਛ ਕਰੈ ਛਪਾਇਆ
1: ਮਾਰ ਗਿਆਨ ਧਿਆਨ ਸਨਾਨ
0: ਅੰਤਰ ਵਿਆਪੈ ਲੋਭ ਸੁਆਨ
1: ਅੰਤਰ ਅਗਨ ਬਾਹਰ ਤਨ ਸੁਆ
0: ਗਲ ਪਾਥਰ ਕੈਸੀ ਤਰੈ ਅਥਾਹ
1: ਰਾਖੇ ਅੰਤਰ ਵਸੈ ਪ੍ਰਭ ਆਪ
0: ਨਾਨਕ ਤੇਜਨ ਸਹਿ ਸਮਾਤ
1: ਸੁਨੰਦਾ ਕੈਸੇ ਮਾਰਗ ਪਾਵੈ
0: ਕਰ ਗਹਿ ਲਿਹੁ ਓੜ ਨਿਭਾਵੈ
1: ਬਜਾਰਤ ਬੂਝੇ ਡੋਰਾ
0: ਇਸ ਕਹੀਐ ਤੋ ਸਮਝੈ ਭੂਰਾ
1: ਰਾਮ ਬਿਸਨ ਪਦ ਗਾਵੇ ਗੁੰਗ
0: ਯਤਨ ਕਰੈ ਤਉ ਪੀ ਸੁਰ ਭੰਗ
1: ਪਿੰਗਲ ਪਰਬਤ ਪਰ ਭਵਨ
0: ਨਹੀਂ ਹੋ ਤੂੰ ਹਾਂ ਉਸ ਗਵਨ
1: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੁਹਾਵੇ ਨਾ ਚੀਤ
0: ਜੋ ਬਹਿਰਾਈ ਥਾ ਸਿਉ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ
0: ਅਣਦ ਕੇਲ ਮਾਇਆ ਰੰਗ ਰਸੈ
1: ਜੜ ਕਰ ਮਾਨੇ ਮਨੇ ਪ੍ਰਤੀਤ
0: ਕਾਲ ਨ ਆਵੈ ਮੂੜੇ ਚੀਤ
1: ਨੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਉਂ ਜੁਗਤ ਵਿਆਨੇ ਕਈ ਜਨਮ
0: ਨਾਨਕ ਰਾਖ ਲਿਹੁ ਆਪਣ ਕਰ ਕਰਮ
1: ਤੂੰ ਠਾਕਰ ਤੁਮ ਪੈ ਅਰਦਾਸ
0: ਜੀਉ ਪਿੰਡ ਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਮ ਬਾਰਕ ਤੇਰੇ
0: ਤੁਮਰੀ ਕਿਰਪਾ ਮਹਿਸੂਖ ਕਨੇਰੇ
1: ਕੋਈ ਨ ਜਾਣੇ ਤੁਮਰਾ ਅੰਤ
0: ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੇ ਸੂਤਰ

0: ਨਾਨਕ ਦਿਨ ਪਾਇਆ
1: ਅਗੰਤ ਸਾਹੂ ਆਪਣੀ ਦੇ ਰਾਸ
0: ਸਾਧ ਪੀਤ ਵਰਤੇ ਆਨੰਦ ਲਾਸ
1: ਆਪਣੀ ਅਮਾਨ ਕਛ ਬਹੁਰ ਸਾਹੂ ਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀ ਤਾਪ ਹੀ ਖੂਵੈ
0: ਔਰ ਉਸਕਾ ਵਿਸ਼ਵਾਸ ਨਾ ਹੋਵੇ
1: ਜਿਸਕੀ ਬਸਤੀ ਸੇ ਆਗੈ ਰੱਖੈ
0: ਸੱਚੀ ਆਗਿਆ ਮਨ ਨੇ

0: ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਬਾਇਆ
1: ਮਿਥਿਆ ਹਮੇ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਸੁਵਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇ ਖਸਤਾ
0: ਮਿਥਿਆ ਧਰੂ ਮੋਹ ਅਭਿਮਾਨ
1: ਮਿਥਿਆ ਪਸੂ ਪ੍ਰਕਟ ਗੁਮਾਨ
0: ਅਸਥਿਰ ਭਗਤ ਸਾਧ ਕੀ ਸ਼ਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸ਼ਰਵਨ ਪਰ ਨਿੰਦਾ ਸੁਨ ਹੈ
1: ਮਿਥਿਆ ਪਰ ਦਰ ਕੋਰ
0: ਮਿਥਿਆ ਨੇਤਰ ਭੇਖਤ ਪਰ ਤ੍ਰੈ ਰੂਪਾਦ
1: ਮਿਥਿਆ ਰਸਨਾ ਭੋਜਨ ਸੁਆਦ
0: ਮਿਥਿਆ ਚਰਨ ਪਰ ਵਿਕਾਰ ਕੋ ਧਾਵੈ
1: ਮਿਥਿਆ ਮਨ ਪਰ ਲੋਭ ਲਵਾਵੇ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਵਾਸ ਲੇਤ ਵਿਕਾਰਾ
0: ਬਿਨ ਬੂਜੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰਿ ਨਾਮ ਲਏ
0: ਬਿਰਤੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵੋ ਸੁਚਾ
0: ਬਿਰਥਾ ਨਾਮ ਬਿਨਾ ਤਨ ਅੰਧ
1: ਮੁਖਾਵਤਾ ਕੇ ਦਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ
1: ਮੇਘ ਬਿਨਾ ਜੋ ਕੇ ਧੀ ਜਾਏ
0: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ
1: ਜਿਉਂ ਕਿਰਪਨ ਕੇ ਨਾਸ ਦਾਮ
0: ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕੇਵਲ ਵਲ ਜਾਓ
0: ਰਹਿਤ ਅਵਰ ਕਛਵਰ ਕਮਾਵਤ
1: ਮਨ ਨੇ ਪ੍ਰੀਤ ਮੁਖੋ ਗੰਡਲਾਵਤ
0: ਜਾਨਣ

0: ਹੇ ਪ੍ਰਸਾਦ ਤੂੰ ਪਾਵੇ ਸਾਚ
1: ਹੇ ਮਨ ਮੇਰੇ ਤੂੰ ਤਾਂ ਸਿਉ ਰਾਚ
0: ਹੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਪ ਜਪੈ ਜਪ ਸੋਏ
0: ਆਪ ਜਪਾਏ ਜਪੇ ਸੋ ਨਾਮ
1: ਆਪ ਗਾਵਾਏ ਸੁ ਹਰ ਗੁਣ ਗਾਓ
0: ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਇਆ ਤੇ ਕਮਲ ਵਿਗਾਸ
0: ਸੋ ਪ੍ਰਸੰਨ ਬਸੇ ਮਨ ਸੋਏ
1: ਪ੍ਰਭ ਦਇਆ ਤੇ ਮਾਤੂਤਮ ਹੋਏ
0: ਪਰਮ ਨਿਧਾਨ ਪ੍ਰਭ ਤੇਰੀ ਮਾਇਆ
1: ਆਪ ਕਛੂ ਨ ਕਿਨ ਹੂੰ ਲੈ

0: ਨਾਮ
1: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਦਿਸ ਮਿਲੇ ਜਿਸ ਲਿਖਿਆ ਧੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਨਾਦ ਸੰਤਨ ਪਾਏ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਤੂੰ ਦਾਸ ਦਰ ਕੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਦਾਸ ਕੋ ਸਭ ਸੋਝੀ ਪਰੇ
1: ਸਗਲ ਸੰਗ ਆਤਮ ਦਾਸ
0: ਜੁਗਤ ਨਾਨਕ ਰਾਮ ਦਾਸ।

0: ਦਾਨ ਕਰਤੇ ਕੀ ਜਾਣੈ ਕਰਤਾ ਰਚਨਾ।
1: ਕਈ ਕੋਟ ਸਿੰਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਬ ਪਾਏ,
0: ਕਈ ਕੋਟ ਪਾਥਰ ਬਿਰਖ ਨਿਪਜਾਏ,
1: ਕਈ ਕੋਟ ਪਵਨ ਪਾਣੀ ਵਸੰਤਰ,
0: ਕਈ ਕੋਟ ਦੇਸ਼ ਭੂ ਮੰਡਲ,
1: ਕਈ ਕੋਟ ਸਸੀਆ ਸੂਰ ਨਖਤਰ,
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰੇ,
0: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ,
1: ਕਈ ਕੋਟ ਰਾਜਸ ਤਾਮਸ ਸਾਤਕ,
0: ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤਰ,
1: ਕਈ ਕੋਟ ਕੀ ਏ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਏ ਚਿਰ ਜੀਵੇ,
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਕ ਨਿਰਪਸਾਚ,
0: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ,
1: ਤੇ ਨਿਰੇ ਸਬੂਤ ਦੂਰ,
0: ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮੇ ਜੀਵੇ ਅਮਰੇ,
0: ਕਈ ਕੋਟ ਬਹੁ ਜੋਨੀ ਫਿਰੇ,
1: ਕਈ ਕੋਟ ਬੈਠ ਸੀ ਖਾਏ,
0: ਕਈ ਕੋਟ ਘਾਲੇ ਤਕ ਪਾਏ,
1: ਕਈ ਕੋਟ ਕੀ ਏ ਧਨਵੰਤ,
0: ਕਈ ਕੋਟ ਮਾਇਆ ਮਹਿ ਚਿੰਤ,
1: ਜੈ ਜੈ ਪਾਣਾ ਤੈ ਤੈ ਰਾਖੇ,
0: ਨਾਨਕ ਸਭ ਕਿਛ ਪ੍ਰਭ ਕਹਿ ਹਾਥੇ,
1: ਕਈ ਕੋਟ ਭੈ ਬੈਰਾਗੀ,
0: ਰਾਮ ਨਾਮ ਸੰਗ ਤਿਨ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜੰਤੇ,
0: ਆਤਮ ਮਹਿ ਪਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਭ ਪਿਆਸ,
0: ਤਿਨ ਕੋ ਮਿਲਿਓ ਪ੍ਰਭ ਵਿਨਾਸ,
1: ਕਈ ਕੋਟ ਮੰਗੇ ਸਤਸੰਗ,
0: ਪਾਰ ਬ੍ਰਹਮ ਤਿਨ ਲਾਗਾ ਰੰਗ,
1: ਤਿਨ ਕੋ ਹੋਏ ਆਪ ਸੋ ਪ੍ਰਸੰਨ,
0: ਨਾਨਕ ਤੇ ਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰ ਖੰਡ,
0: ਕਈ ਕੋਟ ਆਕਾਸ ਬ੍ਰਹਮੰਡ,
1: ਕਈ ਕੋਟ ਹੋਏ ਅਵਤਾਰ,
0: ਕਈ ਜੁਗਤ ਕਿਨੋ ਵਿਸਥਾਰ,
1: ਕਈ ਵਾਰ ਪਸਰੇ ਉਪਸਾਰ,
0: ਸਦਾ ਸਦਾ ਇੱਕ ਇੱਕ ਅੰਕਾਰ,
1: ਕਈ ਕੋਟ ਕਿੰਨੇ ਵਾ ਭਾਂਤ,
0: ਪ੍ਰਭ ਤੇ ਹੋਏ ਬ੍ਰਹਮਾ ਹੀ ਸਮਾਤ,
1: ਅਕਾਂਤ ਨ ਜਾਣੇ ਕੋਏ,
0: ਆਪੇ ਆਪ ਨਾਨਕ ਪ੍ਰਭ ਸੋਏ,
1: ਕਈ ਕੋਟ ਪਾਰ ਬ੍ਰਹਮ ਕੇ ਦਾਸ,
0: ਤਿਨ ਹੋਵਤ ਆਤਮ ਪ੍ਰਗਾਸ,
1: ਕਈ ਕੋਟ ਤਤ ਕੇ ਵੇਤੇ,
0: ਸਦਾ ਨਿਹਾਰ ਹੈ ਇੱਕੋ ਨੇਤਰੇ,
1: ਕੋਟ ਨਾਮ ਰਸ ਪੀਵੇ,
0: ਅਮਰ ਭਏ ਸਦ ਸਦ।

0: ਜੇ ਹੁਕਮ ਸੁਮਾਵੇ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅੰਕੜੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ
0: ਨਾਨਕ ਸਮੇ ਰਿਹਾ ਸਮਾਈ
1: ਪ੍ਰਭਾਵੈ ਮਾਨੁਖ ਗਤ ਪਾਵੈ
0: ਪਾਵੇ ਤਾ ਪਾਤਰ ਤਰਾਵੇ
1: ਪ੍ਰਭਾਵੈ ਬਿਨ ਸਾਸਤੀ ਰਾਖੇ
0: ਪ੍ਰਭਾਵੇ ਤਾ ਹਰ ਗੁਣ ਭਾਖੇ
1: ਪ੍ਰਭਾਵੈ ਤਾ ਪਥ ਸੁਧਾਰੇ ਦੁਹਾ ਸਿਰਿਆ ਕਾ ਆਪ ਸੁਆਮੀ
0: ਖਿਲੇ ਵਿਪਸੇ ਅੰਤਰ ਜਾਮੀ
1: ਭਾਵੈ ਸੁਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਬਹੁ ਮਾਨੁਖ ਤੇ ਕਿਆ ਹੋਏ ਆਵੇ
0: ਜੋ ਤੁਸ ਭਾਵੇ ਸੋਈ ਕਰਾਵੇ
1: ਇਸਕੇ ਹਾਥ ਹੋਏ ਤਾ ਸਭ ਕੁਛ ਲੇ
0: ਭਾਵੇ ਸੋਈ ਕਰੇ
1: ਅਨਜਾਨਤ ਭਿਖਿਆ ਮਹਿ ਰਚੈ
0: ਇਹ ਜਾਣਤ ਆਪਣਾ ਬਚੇ
1: ਭਰਮੇ ਭੁੱਲਾ ਦਹ ਤਿਸਤਾਵੇ
0: ਇੱਕ ਮੈਂ ਚਾਰ ਕੁੰਡ ਫਿਰ ਆਵੇ
1: ਹਰ ਕਿਰਪਾ ਚ ਸਪਨੀ ਭਗਤ ਦੇ
0: ਨਾਨਕ ਤੇ ਜਨ ਨਾ ਮਿਲੇ
1: ਕਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਵਾਜ
1: ਜਾ ਕਾ ਦ੍ਰਿਸ਼ਟ ਕਛੂ ਨਾ ਆਵੇ
0: ਇਸ ਤਤਕਾਲ ਦਿਲ ਸਪਰਟ ਆਵੇ
1: ਜਾਕੂ ਆਪਣੀ ਕਰੇ ਬਖਸੀਸ
0: ਕਾ ਲੇਖਾ ਨਾ ਗਣੇ ਜਗਦੀਸ
1: ਜੀਓ ਪਿੰਡ ਸਭ ਤਿਸ ਕੀ ਰਾਸ

0: ਜਨਮ ਮਰੈ ਬਹੁ ਜੋਨ ਪਰਮਾਵੈ
1: ਭੂਮਿਕਾ ਜੋ ਕਰੇ ਗਮਾਨ
0: ਸੋ ਮੂਰਖੰਦਾ ਅਗਿਆਨ
1: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ
0: ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ
1: ਮੰਤਾ ਹੋਏ ਕਰ ਗਰਵਾਵੈ
0: ਕਿਰਨ ਸਮਾਨ ਕਰ ਸੰਗ ਨ ਜਾਵੈ
1: ਕਰ ਮਾਨ ਉਪਰ ਕਰੇ ਆਸ
0: ਪਾਲ ਭੀਤਰ ਤਾਕਾ ਹੋਏ ਬਿਨਾਸ਼
1: ਤੇ ਆਪ ਜਾਣੇ ਬਲਵੰਤ
0: ਇਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ
0: ਧਰਮ ਰਾਏ

0: ਭਾਵ ਜਪੀਐ ਹਰ ਬਿੰਦ
1: ਕਰ ਹਰ ਕਰਮ ਸਰਵਣ ਹਰ ਕਥਾ
0: ਹਰ ਦਰਗਹ ਨਾਨਕੂ ਜਲ ਮੱਥਾ
1: ਭਾਗੀ ਤੇਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਨਾਮ ਨਾਮ ਜੋ ਕਰੇ ਵਿਚਾਰ
0: ਹੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਨੂ ਤੇ ਸੁਖੀ
1: ਇੱਕੋ ਏਕ ਏਕ ਬਚਾਨੇ
0: ਇਤ ਉਤ ਕੀ ਸੋਝੀ ਜਾਣੇ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨਹਿ ਨਿਰੰਜਨ ਜਾਣਿਆ
1: ਪ੍ਰਸਾਦ ਆਪਣਾ ਸੁਝੇ
0: ਕਿਸਕੀ ਜਾਨੋ ਤ੍ਰਿਸ਼ਨਾ ਬੁਝੈ
1: ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤਿਉ ਹਰ ਜਨ ਰਹਿਤ
1: ਅੰਧਨ ਕੀਰਤਨ ਕੇਵਲ ਵਖਿਆਨ
0: ਕ੍ਰਿਸ਼ਟ ਮਹਿ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਕਿਸਕੀ ਕਟੀਐ ਜਮ ਕੀ ਫਾਸਾ
1: ਹਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਤਿਸਹਿ ਨ ਲਾਗੈ ਦੁਖ
1: ਕਿਸਕੋ ਹਰ ਬ੍ਰਹਮ ਮਨ ਚਿਤ ਆਵੈ
0: ਸੋ ਸੰਤ ਸੁਹੇਲਾ ਨਹੀਂ ਦੁਲਾਵੈ

0: ਤਤ ਸਭ ਬੁਝਿਆ
1: ਦੇਖੋ ਤਬ ਸਭ ਕੁਛ ਮੂਲ
0: ਨਾਨਕ ਸੋ ਸੁਖਮ ਸੋਈ ਅਸਤੂ
1: ਜਨਮੇ ਨੈ ਕਿਛ ਮਰੇ
0: ਆਪਣੇ ਚਲਤਾ ਪੀ ਕਰੇ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨਿਕ ਜੁਗਤ ਰਚਤਾ।

0: ਸਦਾ ਬਸੈ ਹਰ ਸੰਗ
1: ਸਹਿ ਸੁਆਏ ਹੋਵੇ ਸੋਏ
0: ਕਰਨੇ ਹਰ ਪਛਾਣੇ ਸੋਏ
1: ਸਭਾ ਕੀਆ ਜਨਮੀ ਠਲਗਾਨਾ
0: ਜੈਸਾ ਸਤ ਹੈ ਸਤ ਦਿਸ਼ਟਾਨਾ
1: ਜਿਸ ਤੇ ਉਪਜੇ ਤਸਮਾਏ ਸਮਾਏ
0: ਕੋਈ ਸੁਖ ਨਿਦਾਨ ਉਨਹੂੰ ਬਣਿਆਏ।

0: ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ
0: ਜਪ ਜਪ ਜੀਵੇ ਨਾਨਕ ਕਰ ਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਾਤਾਲ
0: ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ
0: ਨਾਮ ਕੇ ਸਮੁਦਰੇ ਸੰਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦਮੇ ਸੁਜਨ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਤਿਸੇ ਸਫਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ
0: ਗੁਰਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੁਝੈ ਜੇ ਕੋਈ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਪੇ ਜਾਣੇ ਆਪਣੀ ਮਿਤ ਗਤ
1: ਜਿਸ

0: ਸਰਬ ਬੈਕੁੰਠ ਮੁਕਤ ਮੋਖ ਪਾਏ,
1: ਨਿਮ ਕਰਕੇ ਗੁਣ ਗਾਏ,
0: ਅਨਿਕ ਰਾਜ ਭੋਗ ਵਡਿਆਈ,
1: ਕਰਕੇ ਨਾਮ ਕੀ ਕਥਾ ਮਨ ਭਾਈ,
0: ਬਹੁ ਭੋਜਨ ਕਾਪਰ ਸੰਗੀਤ,
1: ਜਪਤੀ ਹਰ ਨੀਤ,
0: ਭਲੀ ਸੁਕਰਨੀ

0: ਨਾਨਕ ਠਾਕੁਰ ਅਗਮ ਅਪਾਰ
1: ਆਸਨ
0: ਤਹ ਜਨਮ ਮਰਨ ਕਹੁ ਕਹਾ ਬਿਨਾਸਨ
1: ਪੂਰਨ ਕਰਤਵ ਰਸ ਹੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਬੁਦ ਗੁਚਰ ਪਵੇਕਾ
0: ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ
1: ਨਾਦ ਨਿਰਜਨ ਗੁਚਰ ਗਾਦੇ
0: ਤਬ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਣਾ ਪਾਪੀ ਚਰਜਾ
0: ਨਾਨਕ ਆਪਣ ਰੂਪ ਆਪੀ ਉਪਰ ਜਾ
1: ਨਿਰਮਲ ਪੁਰਖ ਪੁਰਖ ਪਤ ਹੋਤਾ
0: ਤਹ ਬਿਨ ਮੈਲ ਕਹੋ ਕਿਆ ਧੋਤਾ
1: ਨਿਰਜਨ ਕਾ ਨਿਰਵਾਨ
0: ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਰੂਪ ਕੇਵਲ ਜਗਦੀਸ਼
0: ਤੈ ਛਲ ਛਿਦਰ ਲਗਤ ਕਹੁ ਕੀਸ
1: ਜੋਤ ਰੂਪੀ ਜੋ ਸੰਸਮਾਵੇ
0: ਤੈ ਕਿਸੈ ਭੂਖ ਕਵਣ ਤ੍ਰਿਪਤਾਵੇ।

0: ਤੋ ਸਗਨ ਅਪ ਸਗਨ ਕਹਾ ਵਿਚਾਰੈ
1: ਆਪਣੂ ਆਪਣ ਨੇਰਾ
0: ਮੈਂ ਕੌਣ ਠਾਕੁਰ ਕੌਣ ਕਹੀਐ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਾਨੋ ਆਪ
1: ਅਸਲ ਛੇਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਸਰਭੰਗੀ ਸਰਕਾਲੇ ਅਨੰਗੀ ਹਕਾ ਮੇ
1: ਏ ਕਛਰੀ ਛੰਦ ਜਾਲਾ ਪਾਬ
0: ਅਭੂ ਅਜੂ ਅਨਾਸ ਕਾਸ
1: ਪੰਜ ਪੰਜ ਲੱਖ ਪੱਖ
0: ਅਕਾਲ ਦਿਆਲ ਅਲੇਖ ਅਭੇਖ
1: ਨਾਮ ਕਾਮ ਗਾਹ ਟਹ
0: ਅਨਾਥੇ ਪਰਮਾਥੇ ਅਜੋਨੀ ਅਮੋਨੀ
1: ਨਾਰਾਗੇ ਨਾਰੰਗੇ ਨਾ ਰੂਪੇ ਨਾ ਰੇਖੇ
0: ਅਕਰਮ ਅਪਰਮ ਅਗੰਜੇ ਅਲੇਖੇ
1: ਭੁਜੰਗ ਪ੍ਰਿਆਦਿ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ।

0: ਸਾਧਨ ਦੁੱਖ ਪਾਏ ਤੇ ਦੁਖੀ,
1: ਸੁਖ ਪਾਏ ਸਾਧਨ ਕੇ ਸੁਖੀ,
0: ਏਕ ਏਕੀ ਪੀਰ ਪਛਾਨੇ,
1: ਘਟ ਘਟ ਕੇ ਪਟ ਪਟ ਕੀ ਜਾਣੇ,
0: ਜਬ ਉਦ ਕਰ ਕਰਾ ਕਰ ਤਾਰਾ।

0: ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ।
1: ਸੱਚਾ ਨਾਮ ਮੇਰਾ ਆਧਾਰੋ, ਸੱਚੇ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ।
0: ਕਰ ਸਾਂਝ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ

0: ਜਗਤ ਵਿਚਾਰਿਆ,
1: ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ,
0: ਗੁਰਪ੍ਰਸਾਦੀ ਮਨ ਭੈ ਨਿਰਮਲ ਜਿਨਾ ਭਾਣਾ ਪਾਵੇ,
1: ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ,
0: ਆਵਹੁ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ,
1: ਕਰਹਿ ਕਹਾਣੀ ਅਕਥ ਪੇਰੀ ਚਿਤ ਦੁਆਰੈ ਪਾਈਐ,
0: ਮਨ ਮਨ ਤਨ ਸਭ ਸੌ ਗੁਰ ਕੋ ਹੁਕਮ।

0: ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ,
1: ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੋਲੀ ਪਾਇਆ,
0: ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ,
1: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ

0: ਸਭ ਤੂੰ ਹੈ ਜਿਨ ਜਗਤ ਉਪਾਇਆ।
1: ਕਹੇ ਨਾਨਕ ਤੂੰ ਸਦਾ ਆਗਮ ਹੈ, ਤੇਰਾ ਅੰਤ ਨਾ ਪਾਇਆ।
0: ਗੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ।
0: ਜੀ ਜਨ ਸਭ ਤੁਤ ਉਪਾਏ ਇੱਕ ਵੇਖ ਪਰਸਣ ਆਇਆ।
1: ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ।
0: ਕਹ ਨਾਨਕ ਜਿਸ ਨੂੰ ਆਪ

0: ਇਹ ਤਿਵ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ
0: ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ
0: ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ
1: ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ
0: ਇਹੋ ਤਿਨ ਕੈ ਮਨ ਵਸਿਆ ਜਿਨ ਧੁਰ ਲਿਖਿਆ ਆਇਆ।

0: ਪਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭ ਆਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ।

0: ਇਹ ਦੱਸਣਾ ਵੱਡਾ ਰੋਗ ਲੱਗਾ ਮਨ ਮਨ ਉਸਾਰਿਆ
1: ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੈ ਜਿਉ ਬੇਤਾਲਿਆ
0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੀਉ ਹਾਰਿਆ
1: ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸਹਿ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ
0: ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ
0: ਗੁਰ ਕੇ ਚੰਨ ਹਿਰਦੇ ਧਿਆਏ

0: ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਉਥੇ ਕੋਈ ਪੁੱਛ ਵੇਖਿਆ ਜਾਏ
0: ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾ

0: ਸਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ।
1: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ।
0: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ।

0: ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਬਾਣੀ।
1: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ।
1: ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ।
0: ਸਭ ਸੇਦੀ ਮਨ ਮਿਲਿਆ ਸੱਚੇ ਲਾਇਆ ਭਾਉ।
1: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ।
0: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।
1: ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ।
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬਜਾਏ।
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।
0: ਗੁਰਮੁਖ ਜਿਸ ਨੂੰ ਆਪ

0: ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ।
1: ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ।
0: ਇਹ ਸਰੀਰ ਮੇਰਿਆ ਹਰ ਤੁਮੇ ਜੋਤ ਰੱਖੀ ਤਾਤੂ ਜਗ ਮੈਂ ਆਇਆ।
1: ਹਰ ਜੋਤ ਰੱਖੀ ਤੁਧ ਵਿਚ ਤਾਤੂ ਜਗ ਮੈਂ ਆਇਆ।
0: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ

0: ਪਰ ਗਾਓ ਮੰਗਤ ਨਿਤ ਸਖੀਏ ਸੋਗ ਦੁਖ ਨਾ ਵਿਆਪੇ
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ
0: ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ

0: ਜਿਨ ਹਰ ਤੇਰਾ ਰਚਿਆ ਸੋ ਹਰ ਮਨ ਨਾ ਵਸਾਇਆ,
1: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
0: ਕਹਿ ਨਾਨਕ ਇਹੋ ਸ੍ਰੀ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
1: ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ,
0: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।
1: ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
0: ਗੁਰ ਪ੍ਰਸਾਦੀ ਪੂਜਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨ।

0: ਸੱਚੋ ਧਿਆਵ ਹੈ ਜਾਂ ਤਦ ਭਾਵ ਹੈ ਗੁਰਮੁਖ ਜਿਨਾ ਬਜਾਵੇ।
1: ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ।
0: ਨਾਨਕ ਸੱਚ ਸੋਹਿਲਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੈ

ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ

0: ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਚਰਨਾਂ ਅੰਦਰ ਅੰਮ੍ਰਿਤ ਵੇਲੇ ਤੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ। ਆਪ ਜੀਆਂ ਨੇ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਸਰਵਨ ਕੀਤੇ ਹਨ। ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਜਾ ਕੇ ਦਰਸ ਪਾਪ ਕੋਟ ਉਤਾਰੇ, ਭਾਵ ਕਿ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕਰੋੜਾਂ ਪਾਪ ਉਤਰ ਜਾਂਦੇ ਨੇ, ਕਿਲਵਿਕ ਦੂਰ ਹੋ ਜਾਂਦੇ ਨੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ, ਅਸਲ ਮਿੱਤਰ ਉਹੀ ਹਨ, ਅਸਲ ਸੱਜਣ ਉਹੀ ਹਨ। ਸਤਿਗੁਰੂ ਜੀ ਆਖਦੇ ਹਨ ਜੋ ਸਾਨੂੰ ਪ੍ਰਭੂ ਨਾਲ ਗੁਰੂ ਨਾਲ ਜੋੜਦੇ ਹਨ ਉਹੀ ਸੱਚੇ ਤੇ ਸੁੱਚੇ ਮਿੱਤਰ ਹਨ। ਉਹਨਾਂ ਨੂੰ ਹੀ ਗੁਰਸਿੱਖ ਗੁਰਮੁਖ ਸਾਧੂ ਮਹਾਤਮਾ ਆਪਾਂ ਆਖਦੇ ਹਾਂ। ਗੁਰਬਾਣੀ ਨੇ ਵੀ ਉਹਨਾਂ ਦੀ ਮਹਿਮਾ ਹੀ ਗਾਈ ਹੈ। ਸੋ ਗੁਰੂ ਕਿਰਪਾ ਕਰੇ, ਆਪ ਸਮੂਹ ਸੰਗਤ ਤਨਤਾ ਯੋਗ ਹੋ। ਅੱਜ ਐਤਵਾਰ ਦਾ ਦਿਹਾੜਾ ਹੈ, ਵਿਸ਼ੇਸ਼ ਕਰਕੇ ਅੱਜ ਦੇ ਦਿਨ ਦੇ ਦੀਵਾਨ ਜੋ 1984 ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਨਾਲ ਬਾਬਾ ਠਾਰਾ ਸਿੰਘ ਜੀ, ਬਾਬਾ ਅਮਰੀਕ ਸਿੰਘ ਜੀ, ਭਾਈ ਜਰਨਲ ਛਪੇਕ ਸਿੰਘ ਜੀ ਅਤੇ ਹੋਰ ਤਕਰੀਬਨ 150-200 ਸਿੰਘ ਜਿਹੜੇ ਉਸ ਸਮੇਂ ਧਰਮ ਯੁੱਧ ਮੋਰਚੇ ਵਿੱਚ ਸ਼ਹੀਦ ਹੋਏ। ਸਮੇਂ ਦੇ ਹੁਕਮਰਾਨ ਸਰਕਾਰ ਨੇ ਆਪਣੇ ਸਮੇਂ ਆਪਣੀ ਸਰਕਾਰ ਦੀ ਮਿਲਟਰੀ ਭੇਜ ਕਰਕੇ ਜੋ ਉੱਥੇ ਹਮਲਾ ਕੀਤਾ, ਤਖ਼ਤ ਨੂੰ ਢਾਇਆ ਗਿਆ, ਹਰਿਮੰਦਰ ਸਾਹਿਬ ਦੀ ਬੇਹਰਮਤੀ ਕੀਤੀ ਗਈ, ਉਹਦੀ ਸ਼ਾਨੋ ਸ਼ੌਕਤ ਨੂੰ ਬਚਾਉਂਦਿਆਂ ਧਰਮ ਯੁੱਧ ਵਿੱਚ ਜੋ ਸਾਰੇ ਪੰਜਾਬ ਦੇ ਵਾਸਤੇ, ਪੰਜਾਬੀਅਤ ਵਾਸਤੇ, ਇਨਸਾਨੀਅਤ ਵਾਸਤੇ ਉਹਨਾਂ ਨੇ ਮਤੇ ਪਾਏ ਹਨ, ਉਹਨਾਂ ਮਤਿਆਂ ਦੇ ਲਈ ਜੋ ਧਰਮ ਯੁੱਧ ਮੋਰਚਾ ਸੰਤਾਂ ਨੇ ਲਾਇਆ ਸੀ, ਉਹਦੀ ਮੰਗ ਸੀ ਕਿ ਇਸ ਪੰਜਾਬ ਦੀ ਧਰਤੀ ਦੇ ਬਸ਼ਿੰਦਿਆਂ ਨੂੰ, ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਹੱਕ ਮਿਲਣੇ ਚਾਹੀਦੇ ਨੇ, ਉਹਨਾਂ ਦੇ ਪਾਣੀਆਂ ਦੇ ਹੱਕ, ਉਹਨਾਂ ਦੀ ਬਾਣੀ ਦਾ ਬੋਲੀ ਦਾ ਹੱਕ, ਉਹਨਾਂ ਦੇ ਪਦਵੀਆਂ ਦੇ ਹੱਕ, ਉਹਨਾਂ ਦੇ ਕੋਲ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ। ਇਹ ਉਹ ਮਤੇ ਸਨ ਜੋ ਪੰਜਾਬ

ਚਮਤਕਾਰਾ ਵਾਪਰਿਆ, ਪਰ ਉਹਨਾਂ ਮਰਜੀਵੜਿਆਂ ਨੇ ਇਹਨ ਨਹੀਂ ਮੰਨੀ, ਗ੍ਰਿਫਤਾਰੀਆਂ ਨਹੀਂ ਦਿੱਤੀਆਂ, ਆਪਣਾ ਧਰਮ ਨਹੀਂ ਛੱਡਿਆ, ਗੁਰੂ ਕਿਰਪਾ ਸਦਕਾ ਹੱਸ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ 84 ਦੇ ਸ਼ਹੀਦ ਕਹਿੰਦੇ ਹਾਂ। ਉਹਨਾਂ ਦੀ ਯਾਦ ਵਿੱਚ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਹੋਏ ਹਨ, ਉਹਨਾਂ ਦੇ ਭੋਗ ਪੈਣੇ ਹਨ। ਅੱਜ ਸਾਰਾ ਦਿਨ ਉਹਨਾਂ ਦੀ ਯਾਦ ਵਿੱਚ ਹੀ ਦੀਵਾਨ ਸੱਜਣੇ ਹਨ। ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਸਤਿਗੁਰਾਂ ਦੇ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਤਿੰਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ।

ਨਾਲ ਸੀਰ ਪਾਇਆ ਕੇ ਲਿੰਗਾਂ ਦਾ ਦਰਬਾਰ ਲਿਆ ਉੱਥੇ ਸੱਚੇ ਹੀ ਸਿਪੜੇ ਚੁਟਵਾ ਕਿਹੜੇ ਜਜਮਾਨ ਲਿਆ ਥਾਉਣਾ ਪੈਨ ਕੁੜਿਆ ਮੁਹ ਕਾਲੇ ਦੂਜਕ ਚੱਲਿਆ ਤੇ ਨਰ ਤੇ ਸਿਰ ਜਿਮਕੇ ਹਾਰ ਕੇ ਸਿਰ

जोगी सुनते अमर जेते अलख नाम करतार।

ਇੱਕ ਹੁੰਦਾ ਖਾ ਚੱਲੇ ਥਾਂ ਤੋਂ ਨਾ ਪੇਕਾਇਕਾ ਜਲ ਥਲ ਜੀਆਂ ਪੂਰੀਆਂ ਲੋਆ ਆਕਾਰਾ ਆਕਾਰ ਓਏ ਜੇ ਆਕੇ ਸੋ ਤੁਹੇ ਜਾਣੇ ਤਨਾ ਪੇ ਤੇਰੀ ਸਾਰ ਨਾਨਕ ਪੱਕਾ ਪੁਖਸਲਾਣ ਚ

ਮੂਰਖੋਂ ਵਸਿਆਣਾ ਮੋਖ ਕੱਥੀ ਸਾਰ ਨਾ ਜਾਣਾ ਹਉ ਮੁਛ ਮਾਇਆ ਹੋ ਮਿਛਾਇਆ ਹੋ ਮੈਂ ਕਰ ਕਰ ਦਿਨ ਤੋਂ ਪਾਇਆ ਹਉ ਮੈਂ ਬੁਝੈ ਤਾਂ ਕਰ ਸੁਝੈ ਗਿਆਨ ਹੁਣ ਕਤ ਲੁਝੈ

ਬਲਹਾਰੀ ਕੁਦਰਤ ਵਸਿਆ ਤੇਰਾ ਅੰਕਣ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੁਖ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾ ਕਰਤੇ ਕੀ ਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ।

ਬੜਿਆਂ ਵਜਨਗਾਰ ਦਾ ਮਿਸਾਦ ਨਾ ਮਾਰੀਏ, ਜਿਵੇਂ ਘਾਲੇ ਕਰਨਾ ਦੇ ਵੀ ਹੁਣ ਉਪਚਾਰੀਏ, ਐਸੀ ਕਲਾ ਨਾ ਖੇਡੀ ਜਿੱਦਰ ਕੇ ਗਿਆ ਹਾਰੀਏ, ਬੜਿਆਂ ਤੁਮੇ ਵਿਚਾਰ ਕੇ ਉਚਾਰੀਏ, ਮੂੰਹ ਚਲੇ ਸੁੱਕੇ ਮਾਰੀਏ ਮੂੰਹ ਚਲੇ।

ਤੁਹਾਨੂੰ ਪਤਾ ਹੀ ਹੈ ਕਿ ਪੂਰਾ ਹਫ਼ਤਾ ਮੌਜੂਦਾ ਸਰਕਾਰ ਉਸ ਸਮੇਂ ਦੀ ਜਿਹਨੇ ਅਕਾਲ ਤਖ਼ਤ ਦੇ ਉੱਤੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ। ਨਿਰਦੋਸ਼ ਜਿਹੜੇ ਕਿ ਆਪਣੀ ਭਾਵਨਾ ਰੱਖ ਕੇ ਗੁਰੂ ਦਾ ਪਿਆਰ ਰੱਖ ਕੇ ਉਸ ਦਰ ਦੇ ਉੱਤੇ ਗਏ ਸਨ, ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸਾਰਿਆਂ ਨੂੰ ਪਤਾ ਹੀ ਹੈ ਕਿ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਇੱਥੇ ਤੱਕ ਕਿ ਬੱਚਿਆਂ ਤੱਕ ਨੂੰ ਨਹੀਂ ਛੱਡਿਆ। ਸੋ ਸ਼ਹੀਦਾਂ ਨੂੰ, ਉਸ ਸਥਾਨ ਨੂੰ ਨਮਸਕਾਰ ਕਰਦੇ ਹੋਏ ਸਾਰੇ ਸੰਸਾਰ ਦੇ ਅੰਦਰ ਇਹ ਜਿਹੜੇ ਦਿਹਾੜੇ ਹਨ ਬਹੁਤ ਹੀ ਸ਼ਰਧਾਪੂਰਵਕ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਂਦਾ ਕਰਦੇ ਹਨ ਕਿ ਰਾਜੇ ਪਾਪ ਕਮਾਉਣ ਦੇ ਉਲਟੀ ਵਾਰ ਖੇਤ ਕੋ ਖਾਈ। ਕਹਿੰਦੇ ਹਨ ਪਰਮੇਸ਼ਰ ਅਹੁਦਾ ਦਿੰਦਾ ਹੈ ਮਨੁੱਖ ਨੂੰ, ਪਰ ਅਹੁਦੇ ਦਾ ਇਸਤੇਮਾਲ ਮਨੁੱਖ ਨੇ ਕਰਨਾ ਹੈ, ਕਿਸ ਤਰ੍ਹਾਂ ਕਰਨਾ। ਕੋਈ ਚੰਗਾ ਕਰ ਜਾਂਦਾ ਹੈ ਤੇ ਸੰਸਾਰ ਦੇ ਅੰਦਰ ਉਸਦੀ ਜੈ ਜੈਕਾਰ ਹੋ ਜਾਂਦੀ, ਕੋਈ ਮਾੜਾ ਕਰ ਜਾਂਦਾ ਹੈ ਤੇ ਰਹਿੰਦੀ ਦੁਨੀਆਂ ਤੱਕ ਲੋਕ ਉਹਨੂੰ ਲਾਂਤਾਂ ਪਾਉਂਦੇ ਹਨ। ਉਸਦੇ ਵਾਸਤੇ ਚੰਗੇ ਸ਼ਬਦ ਨਹੀਂ ਵਰਤੇ ਜਾਂਦੇ ਹਨ। ਗੁਰਬਾਣੀ ਸਾਨੂੰ ਇਹੀ ਸੇਧ ਦਿੰਦੀ ਹੈ। ਸੋ ਸਾਰਾ ਦਿਨ ਹੀ ਉਹਨਾਂ ਸ਼ਹੀਦਾਂ ਨੂੰ, ਉਹਨਾਂ ਸਥਾਨਾਂ ਨੂੰ ਨਮਸਕਾਰ ਕਰਦੇ ਹੋਏ ਇਹ ਦਿਹਾੜੇ ਚੱਲ ਰਹੇ ਹਨ। ਜਿਹੜੇ ਘਰਾਂ 'ਚ ਬੈਠੇ ਹਨ ਉਹਨਾਂ ਬੇਨਤੀ ਹੈ ਗੁਰੂ ਘਰ ਵਿੱਚ ਆ ਕੇ ਉਹਨਾਂ ਸ਼ਹੀਦਾਂ ਨੂੰ ਸਾਰੇ ਪ੍ਰਣਾਮ ਕਰੋ ਜੀ। ਕੀਰਤਨ ਦੀ ਸਮਾਪਤੀ, ਆਓ ਸਾਰੇ ਰਲ ਮਿਲ ਕੇ ਅਨਸਾ ਦਾ ਪਾਠ ਗਾਇਨ ਕਰੀਏ।

0: ਪੁੱਛਿਆ
1: ਸਾਰੇ ਫਤਿਹ ਬੁਲਾਓ ਜੀ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

0: ਸਤਸੰਗਤ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਗੁਰੂ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਫਿਰ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਤੋਂ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਦਿਆ ਲੈਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇ ਚਲਾਈ ਤੇਗ ਵਾਹੀ ਦੇਖ ਡਿਢ ਕੀਤਾ ਤੇ ਨਾ ਪਿਆਰਿਆ ਸਟਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੀ ਕਿਸੇ ਦੇ ਕੇਸਾ ਸਵਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਬਦ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਕਿਹਾ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵ ਹੈ ਜਿਸ ਆਵਣ ਕਰ ਸਕਦੇ ਕਰ ਸਕ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਚਰਿਆ ਦੇਖ ਦੇਖ ਕੀ ਫਤਿਹ ਬ੍ਰਿਧ ਕੀ ਪਹਿਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਮੁਰਬਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਾਨ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗ੍ਰੀਬ ਵਾਹਿ ਪੰਥ ਸਦਾ ਸਾਹਿਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਜੀ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਡਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨਿਆਸਿਆਂ ਦੇ ਆਸੇ ਗੁਰੂ ਤਨ ਤਨ ਗੁਰੂ ਗ੍ਰੰਥ ਦਾਰ ਦੋਏ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇ ਤਾਂ ਰਾਸ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਚੰਨ ਕਮਲਾ ਜਰਦਾਸ ਜੀ ਦਾ ਦਿਓ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇੜੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਸਦੇ ਕਿਨਹਾਸ ਦਾਰ ਦਿਓ ਮਿਹਰਬਾਨੀਆਂ ਦੇ ਪਾਠ ਹੋਏ ਐਸ ਨੂੰ ਰਾਗੀ ਸਿੰਘ ਰਾਮ ਦੇ ਚਰਨਾਂ ਜਾਸਾ ਕੀ ਵਾਰ ਸੰਬੋਧਨ ਕੀਤਰ ਕੀਤੇ ਨੇ 6 ਪੌੜੀਆਂ ਨੰਦ ਸਾਹਿਬ ਦੇ ਕੀਰਤਨ ਤਾਰ ਕੇ ਬੈਕ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿੱਸੇ ਇਨਸਾਨ ਦੀ ਕਬਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬੜ ਬੁੱਧੀ ਬਖਸ਼ਿਸ਼ ਕਰੋ ਕੀ ਵਿਵਾਦ ਗ੍ਰੰਥ ਜੀ ਆਪ ਕੇ ਅਨੁਕਰਣ ਅਰਦਾਸ ਦਿੱਤਾ ਬਖਸ਼ਿਸ਼ ਕੀਤੀ ਹੈ ਆਪ ਵੀ ਦਰਕਰ ਸ਼ਾਦਾ ਕੀ ਵਿਵਾਜ ਦਿੱਤਾ ਜੀ ਉਹ ਗੁਰੂ ਘਰ ਦੇ ਸਮੂਹ ਲੰਗਰਾਂ ਦੇ ਸੇਵਾਦਾਰਾਂ ਵੱਲੋਂ ਅਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਮੈਂਬਰ ਸਾਹਿਬਾਨ ਵੱਲੋਂ ਦਿੱਤਾ ਪਿੱਤਾ ਜੀ ਉਹ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰ ਦਿੱਤਾ ਜੀ ਉਹਨਾਂ ਦੀ ਯਾਦ ਵਿੱਚ ਸੇਵਕਾਂ ਨੇ ਪਿੱਤਰ ਗੁਰਬਾਣੀ ਦੇ ਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਹਨ ਜਿੱਦਾ ਸਭ ਲੰਗਰ ਦੀ ਸੇਵਾ ਦਾ ਅਤੇ ਕਮੇਟੀ ਮੈਂਬਰ ਸਾਹਿਬਾਨ ਤਨ ਮਨ ਧਨ ਸੇਵਾ ਕਰਨ ਦਿੱਤਾ ਬਖਸ਼ਿਸ਼ ਕਰੋ ਨਿਰਭਿਆ ਦੇ ਸਿਰ ਤੇ ਰੱਖੋ ਅੱਜ ਦੇ ਸਾਰੇ ਕਾਰਜ ਨੂੰ ਰਿੰਗਦਾ ਸਾਹਿਬ ਪੂਰਨ ਕਰੋ ਅਜਿਹਾ ਸੰਗ ਸ਼ਾਦਾ ਬਖਸ਼ਿਸ਼ ਕਰੋ ਅਤੇ ਹਮੇਸ਼ਾ ਉਹਨਾਂ ਨੂੰ ਇਸੇ ਤਰ੍ਹਾਂ 1984 ਦੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਮਤ ਬਖਸ਼ਣੀ ਸਮਤ ਬਖਸ਼ਿਸ਼ ਕਰਨੀ ਭਾਵਨਾ ਹੀ ਦਾਜ ਬਖਸ਼ ਕਰੋ ਦਿੱਤਾ ਕਿਰਪਾ ਕਰੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅਮਰੀਕਾ ਦੀਆਂ ਸਮੂਹ ਸੰਗਤਾਂ ਅਠੌਲੀ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਗਰੀਬ ਨਵਾਜ ਜੀ ਸਲਾਹਣਾ ਜੋੜ ਮੇਲਾ ਬਾਬਾ ਭਾਈ ਜੇਸੂ ਜੀ ਦੀ ਯਾਦ ਵਿੱਚ ਦਸਾਰ ਪਿਤਾ ਜੀ ਮਨਾਉਂਦਿਆਂ ਹੋਇਆ ਉਹ ਗਰੀਬ ਨਵਾਜ ਉਹਨਾਂ ਸੰਗਤਾਂ ਵੱਲੋਂ ਪਰਸੋਂ ਰੋਜ਼ ਦੇ ਪੁੱਤਰ ਬਾਣੀ ਦੇ ਖੜ ਪਾਠ ਦਾ ਪ੍ਰਾਪਤ ਕਰਵਾਏ ਹਨ ਜੋ ਆਪ ਜੀ ਆਪਣੇ ਸਿਹਤ ਨੂੰ ਸੇਵਾ ਲੈ ਦਿੱਤਾ ਕਿਰਪਾ ਕਰੋ ਮੇਰੇ ਭਰਿਆ ਟੋਰੀ ਸੰਗਤਾਂ ਜੀ ਸਿਰ ਤੇ ਰੱਖੋ ਅਤੇ ਉਹਨਾਂ ਦੀ ਕਿਰਪਾ ਅਕਸਰ ਸ਼ਾਦਾ ਬਖਸ਼ੋ ਉਹਨਾਂ ਦੇ ਸਾਰੇ ਕਾਰਜ ਨੂੰ ਵਿਘਤਾ ਸਾਹਿਬ ਸਬੂਰ ਕਰਦੇ ਸਾਰ ਕਿਰਪਾ ਕਰੋ ਆਪਣੇ ਸਿਹਤ ਦੀ ਆਪ ਰਾਤ ਰੱਖੋ ਤਾਰ ਕਿਰਪਾ ਕਰੋ ਜੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਰ ਕੇ ਸਿਹਦਾ ਭਾਈ ਸੋਹਣ ਸੰਗਤ ਨੂੰ ਹੱਥਾਂ ਗਰੀਬ ਨਵਾਜ ਅੱਜ ਵੀ ਬੀਤੀ ਸੇਵ ਕਰ ਆਪਣੇ ਗਰੀਬ ਨਵਾਜ ਜੀ ਵਿਆਹ ਦੀ ਵਰੇ ਗਣ ਦੀ ਖੁਸ਼ੀ ਵਿੱਚ ਆਪਦੇ ਚਰਨਾਂ ਧੰਨਵਾਦ ਕਰਦੇ ਆ ਸ਼ੁਕਰੀਆ ਅਦਾ ਕਰਦੇ ਹਾਂ ਭਾਈ ਸੋਹਣ ਡਾਕਟਰ ਆਪਦੇ ਚਰਨਾਂ ਪੇਟਾ ਕਿਸੇ ਪਰਿਵਾਰ ਦਾ ਦਰ ਬਖਸ਼ਿਸ਼ ਕਰੋ ਭਾਈ ਸੋਹਣ ਸਿੰਘ ਦੇ ਬੀਬੀ ਤਰਸੇਮ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਅਤੇ ਉਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਆਪਣੇ ਗ੍ਰਿਸ਼ਤੀ ਜੀਵਨ ਦੀਆਂ ਖੁਸ਼ੀਆਂ ਕਰੀਆਂ ਬਖਸ਼ਿਸ਼ ਕਰਨੇ ਅੰਸਰ ਸਾਦਾ ਬਖਸ਼ੋ ਆਪਣੇ ਸੇਵਕਾਂ ਦੀ ਇਸ ਸੇਵਾ ਲੈਣ ਦੀ ਕਿਬਾਲਤਾ ਕਰੋ ਚਰਨਾਂ ਜੋੜ ਬਣ ਜਾ ਬੈਰ ਬਖਸ਼ਿਸ਼ ਕਰਕੇ ਸੇਵਕਾਂ ਦੀ ਕਮਾਈਆਂ ਸਫਲ ਕਰੋ ਕਾਰੋਬਾਰ ਜਵਾਬ ਬਦਾਰਾ ਆਪ ਲਾਜਪਤ ਰੱਖੋ ਜੀ ਗੁਰੂ ਗ੍ਰੀਬ ਨਵਾਜ ਕਿਰਪਾ ਕਰੋ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਬ ਸਾਹਿਬ ਜਗ੍ਹਾ ਤਿਆਰ ਕਰ ਖਾਲਸ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਅਸਣਾ ਲਾਇਕ ਹੋਵੇ ਜੋ ਜੀ ਸਕੇ ਸਵਾਰ ਸਵਾਰ ਆਦਿ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਤੁਹਾਡੀ ਪਿੰਡ ਦੀਆਂ ਸੰਗਤਾਂ ਅਤੇ ਗਰੀਬ ਨਵਾਜ ਲੰਗਰ ਦੇ ਸਾਰੇ ਸੇਵਾਦਾਰ ਮੈਂਬਰ ਕਮੇਟੀ ਮੈਂਬਰ ਸਾਹਿਬ ਵੱਲੋਂ ਦਤਾਰ ਪਿਤਾ ਜੀ ਲੰਗਰਾਂ ਦੇਗਾਂ ਜੀ ਟੁੱਟ ਸਵਾਰੀ ਹੈ ਪ੍ਰਵਾਨ ਗੁਰੂ ਦਤਾਰ ਜੀ ਬਖਸ਼ਿਸ਼ ਕਰੋ ਇਹ ਗੁਰੂ ਗਰੀਬ ਨਵਾਜ ਮਿਹਨਤ ਕਰਿਆ ਉਹ ਗਰੀਬ ਨਿਵਾਜ ਜੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਟਿਆਰੀ ਕਰਨਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚਿਆਂ ਦੀ ਪਾਲਤਾ ਕਰੋ ਗਰੀਬ ਨਿਵਾਜ ਬਖਸ਼ਿਸ਼ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਭ ਸੰਗਤਾਂ ਨੂੰ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦੇ ਤਿੰਨ ਫੁੱਟ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਸਿੱਖ ਪਾਉ ਨੂੰ ਖਾਲਸਾ ਪੰਥ ਨੂੰ ਏਕ ਦਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਨੂੰ ਦਾਜ ਬਖਸ਼ੋ ਅਤੇ ਗਰੀਬ ਨਿਵਾਜ ਚਾਨਾ ਜੋੜ ਬਣ ਜਾ ਪਿਆਰ ਬਖਸ਼ਿਸ਼ ਕਰਕੇ ਹਰ ਮੇ ਤਾਂ ਦੀਵਾਨ ਫਤਿਹ ਬਖਸ਼ਣ ਦੀ ਪਾਲਦਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਰਾਡੇ ਘਰੇ ਬੈਠੀਆਂ ਲਾਈਵ ਕਰਤਾ ਗਰੀਬ ਨੂੰ ਸ਼ਰਮਣ ਕਰ ਰਹੀਆਂ ਸਾਰੀ ਸੰਗਤ ਦੇ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਆਪਣੀ ਕਿਰਪਾ ਦੀ ਸੰਗਤਾਂ ਨੂੰ ਜੋ ਬਖਸ਼ੇ ਨੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਦੇ ਸੰਗਤ ਦਰ ਸੰਗਤਾਂ ਮੈਂ ਭੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਪਕਸ਼ਾਰ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਕਾਰਜ ਵਾਧੇ ਹੋ ਤਾਰ ਸਾਫ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤਾਂ ਪੂਰੀਆਂ ਕਰੋ ਜੀ ਤਾਰ ਬਖਸ਼ਿਸ਼ ਕਰੋ ਵਿਣ ਬੋਲਿਆ ਸਭ ਕੇ ਜਾਣ ਦਾ ਕਿਸਾ ਕੀ ਤਾਰ ਬਖਸ਼ ਕਰੋ ਸੱਚੇ ਪਾਤਸ਼ਾਹ ਜੀ ਸੇਵਾ ਪ੍ਰਵਾਨ ਕਰੋ ਭੁਲਾ ਚੁੱਕਾ ਮਾਹੀ ਬਖਸ਼ੋ ਪਿਤਰ ਗੁਨਾਮੀ ਬਖਸ਼ਿਸ਼ ਦੇ ਬਰੰਤ ਅਧਿਆਤਮ ਦੇ ਹਫਤਵਾਰ ਦੀ ਕਥਾ ਕੀ ਦੁਬਾਰੇ ਹਫਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਦੁਆਰ ਕੇ ਚੰਨਤ ਨੂੰ ਅੱਜ ਮਨਾਓ ਗਰੀਬ ਨਿਵਾਜ ਸਹੀ ਪਿਆਰੇ ਮੈਨੂੰ ਜਿਹਨੇ ਆਪਣੇ ਆਪ ਦਾ ਨਾਮ ਜਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮੈਨੂੰ ਬੋਝ ਹੈ ਖੋਜ ਸ਼ਬਦ ਮਹਿਲ

ਸ੍ਰੀ ਵਾਹਿਗੁਰੂ ਸਾਹਿਬ ਜੀ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀਂ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ, ਅਧੇਰਾ ਰਹਾ ਨਾ ਕੋਈ। ਵਿੱਚ ਹਉਮੈ ਕਰ ਦੁੱਖ ਰੋਈ, ਕਹੋ ਨਾਨਕ ਕਿਨ ਬਿਦਗਤ ਹੋਈ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ,

0: ਇਹੋ ਭਾਵ ਜਲ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੀ ਬਾਣ ਦੇ ਕੀਰਤਨ ਕਥਾ ਅਤੇ ਪਾਠ ਸਰਵਨ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ ਆਉ ਗੁਰਾਂ ਦੀ ਬਖਸ਼ ਹੋਏ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆਈ ਨੇ ਜੀ ਪੂਰੀ ਸਭ ਦੀ, ਗੁਰੂ ਦੀ ਬਖਸ਼ ਹੋਣੀ ਚਾਹੀਦੀ ਸੀ ਸਭ 'ਤੇ। ਫਿਰ ਇੱਕ ਵਾਰੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹਸੀਲਾ ਜੀ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸ੍ਰੀ ਗੁਰਦੁਆਰਾ ਸਾਹਿਬ ਜੀ ਵਾਲਿਆਂ, ਜਿਨ੍ਹਾਂ ਨੇ ਆਪ ਜੀ ਨੂੰ ਆਸ਼ਾ ਕੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕਰਵਾਏ ਨੇ। ਉਸ ਤੋਂ ਬਾਅਦ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਭਾਈ ਸਾਹਿਬ ਭਾਈ ਅਮਰਦੀਪ ਪਾਸੋਂ, ਉਸ ਉਹਨਾਂ ਦਾ ਵੀ ਧੰਨਵਾਦ। ਅਰਦਾਸ ਭਾਈ ਸਾਹਿਬ ਮਹਿੰਦਰ ਸਿੰਘ ਬਾਜਵਾ ਜੀ ਨੇ ਕੀਤੀ, ਉਹਨਾਂ ਦਾ ਵੀ ਧੰਨਵਾਦ। ਅਤੇ ਅੱਜ ਆਪਾਂ ਉਹਨਾਂ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪ੍ਰੋਗਰਾਮ ਰੱਖਿਆ ਹੈ ਜਿਨ੍ਹਾਂ ਨੇ 6 ਜੂਨ ਨੂੰ ਜਾ ਕੇ ਗੁਰੂ ਰਾਮਦਾਸ ਜੀ ਦੇ ਉਸ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦੀ ਪੁਰਬ ਦੇ ਉੱਤੇ ਨਤਮਸਤਕ ਹੋਣਾ ਸੀ, ਗੁਰੂ ਦੀਆਂ ਬਖਸ਼ਾਂ ਲੈਣੀਆਂ ਸਨ। ਪਰ ਕੀ ਹੋਇਆ, ਸਰਕਾਰਾਂ ਜੋ ਹਨ ਉਹ ਦਿੱਲੀ ਦੀਆਂ ਸਦਾ ਹੀ ਜ਼ੁਲਮ ਦੇ ਉੱਤੇ ਹੁੰਦੀਆਂ ਨੇ ਕਰਦੀਆਂ। ਪੁਰਾਣੇ ਸਮੇਂ ਦਾ ਇਤਿਹਾਸ ਦੱਸਦਾ ਹੈ, ਮੈਂ ਪੁਰਾਣੀ ਗੱਲ ਕਰਦਾ। ਮੁਗਲਾਂ ਨੇ ਵੀ ਆਪਣਿਆਂ ਨੂੰ ਵੀ ਖਤਮ ਕੀਤਾ, ਪਾਕਿਆਂ ਨੂੰ ਤਕੀ ਮਾਰਨਾ ਸੀ, ਆਪਣਿਆਂ ਨੂੰ ਵੀ ਮਾਰਤਾ, ਭਰਾਵਾਂ ਭੈਣਾਂ ਪਿਓ ਮਾਂ ਭੈਣ ਜੋ ਵੀ ਆਇਆ ਮੋਹਰੇ, ਉਸ ਤਖ਼ਤ ਦੇ ਵਾਸਤੇ ਉਹਨਾਂ ਨੇ ਉਹਨਾਂ ਨੂੰ ਖਤਮ ਕਰ ਦਿੱਤਾ। ਹੁਣ ਵਾਰੀ ਆ ਗਈ ਸਿੱਖਾਂ ਦੀ ਫਿਰ 84 'ਚ, ਅਤੇ ਸਮੇਂ ਦੀ ਸਰਕਾਰ ਨੇ ਕੁਝ ਨਹੀਂ ਦੇਖਿਆ, ਜ਼ੁਲਮ ਦੀ ਹਨੇਰੀ ਆ ਗਈ। ਜਿਵੇਂ ਪਾਣੀ ਦਾ ਹੜ੍ਹ ਆ ਜਾਂਦਾ ਜਦੋਂ ਥੰਮਿਆ ਨਹੀਂ ਜਾ ਸਕਦਾ, ਫਿਰ ਜਿਹੜਾ ਵੀ ਅੱਗੇ ਆ ਗਿਆ ਉਹ ਖਤਮ ਹੋ ਜਾਂਦਾ। ਇਸੇ ਤਰ੍ਹਾਂ ਹੀ ਉੱਥੇ ਹੋਇਆ, ਬੱਚੇ ਮਾਈਆਂ ਬੀਬੀਆਂ ਬਜ਼ੁਰਗ ਨੌਜਵਾਨ ਭੈਣਾਂ ਸਭ ਨੌਜਵਾਨ ਜਿੰਨੇ ਵੀ ਸਨ ਉੱਥੇ ਗੋਲੀਆਂ ਦੇ ਨਿਸ਼ਾਨੇ ਹੋ ਗਏ, ਢੇਰੀ ਹੋ ਕੇ ਪ੍ਰਕਰਮਾਂ ਦੇ ਵਿੱਚ ਲਾਸ਼ਾਂ ਵਿਛ ਗਈਆਂ। ਕੁਝ ਲਾਸ਼ਾਂ ਸਰੋਵਰ ਦੇ ਵਿੱਚ ਵੀ ਚੜੀਆਂ ਗਈਆਂ। ਇੱਥੋਂ ਤੱਕ ਸਾਡੇ ਗੁਰੂ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਕੀਤੀ ਗਈ। ਕਿਵੇਂ, ਜੋੜੇ ਪਾ ਕੇ ਅੰਦਰ ਗਏ, 2 ਗੋਲੀਆਂ ਲੱਗੀਆਂ, 3 ਉਸ ਥਾਂ ਜਿਹੜਾ ਸੰਸਾਰ ਭਰ ਦੇ ਸਿੱਖ ਨੂੰ ਪਿਆਰਾ ਹੈ ਉਸ ਨੂੰ ਵੀ ਗੋਲੀਆਂ ਨਾਲ ਉਹ ਦਿਨ ਦਿੱਤਾ। ਇੱਥੋਂ ਹੀ ਬਸ ਨਹੀਂ, ਅਕਾਲ ਤਖ਼ਤ ਉੱਤੇ ਟੈਂਕ ਚਾੜ ਕੇ ਉਸ ਨੂੰ ਖਤਮ ਕਰ ਦਿੱਤਾ, ਢਿਆਰ ਢੇਰੀ ਕਰ ਦਿੱਤਾ। ਅਤੇ ਮੈਨੂੰ ਯਾਦ ਹੈ ਬਹੁਤ ਸਮਾਂ ਮੈਂ ਉਹ ਸਿੱਖ ਮਿਊਜ਼ੀਅਮ ਜੋ ਉੱਥੇ ਸੀ ਪ੍ਰਕਰਮਾ ਦੇ ਨਾਲ ਹੀ ਬਣਿਆ, ਵਿੱਚੇ ਇੱਕ ਪ੍ਰਕਰਮਾ ਦੇ ਦੂਜੀ ਮੰਜ਼ਿਲ 'ਤੇ, ਮੇਰੇ ਮਨ 'ਚ ਹੁੰਦਾ ਸੀ ਜਦੋਂ ਵੀ ਸਮਾਂ ਮਿਲਦਾ ਸੀ, ਮੈਂ ਕਈ ਵਾਰੀ ਮੈਂ ਉੱਥੇ 3 ਕੁ ਮਹੀਨੇ ਵੀ ਰਿਹਾ ਸੀ ਅਤੇ ਰੋਜ਼ ਜਾਣ ਦੀ ਕੋਸ਼ਿਸ਼ ਕਰਦਾ ਸੀ ਮਿਊਜ਼ੀਅਮ 'ਚ, ਕਿਉਂ ਥੋੜ੍ਹਾ ਥੋੜ੍ਹਾ ਦੇਖਦਾ ਸੀ ਰੋਜ਼ ਅਤੇ ਇਤਿਹਾਸ ਪੜ੍ਹਦਾ ਸੀ ਗੁਰੂ ਦੀ ਕਿਰਪਾ ਨਾਲ। ਬਾਕੀ ਕੰਮ ਸੀ ਮੇਰਾ, ਵੈਸੇ ਗੌਰਮੈਂਟ ਡਿਊਟੀ ਸੀ, ਸਵੇਰੇ ਸ਼ਾਮ ਮੈਂ ਜਾਂਦਾ ਸੀ ਦਰਬਾਰ ਸਾਹਿਬ। ਅਤੇ ਜਦੋਂ ਮੈਂ ਫਿਰ 84 ਤੋਂ ਬਾਅਦ ਗਿਆ, ਉਸ ਥਾਂ ਨੂੰ ਵੇਖ ਕੇ ਮੇਰੇ ਅੱਖਾਂ 'ਚੋਂ ਹੰਝੂ ਆ ਗਏ। ਸਾਡਾ ਵਿਰਸਾ ਧਿਆਨ ਢੇਰੀ ਕਰ ਦਿੱਤਾ, ਸਵਾਹ ਕਰ ਦਿੱਤਾ, ਕਹਿਣ ਨੂੰ ਲਫ਼ਜ਼ ਨਹੀਂ ਲੱਭਦੇ ਕਿਉਂ ਸਾਡਾ ਕੀ ਕਸੂਰ ਸੀ? ਕੋਈ ਕਸੂਰ ਨਹੀਂ ਸੀ, ਕਸੂਰ ਉਹਨਾਂ ਐਡਵਾਈਜ਼ਰਸ ਦਾ ਜਾਂ ਉਹ ਜਿਹੜੇ ਅਹੁਦਿਆਂ 'ਤੇ ਬੈਠੇ ਉਹਨਾਂ ਦਾ ਸੀ ਜਿਹਨਾਂ ਨੂੰ ਦਿਸਿਆ ਨਹੀਂ ਕੁਛ ਵੀ ਕਿ ਇਹ ਕੌਮ ਕਿਹੜੀ ਹੈ ਜਿਨ੍ਹਾਂ ਨੇ ਮੁਗਲਾਂ ਨੂੰ ਇੱਥੋਂ ਕੱਢਿਆ ਸੀ, ਇਹ ਕੌਮ ਕਿਹੜੀ ਹੈ ਜਿਨ੍ਹਾਂ ਨੇ ਜਦੋਂ ਸਾਡੀਆਂ ਧੀਆਂ ਭੈਣਾਂ ਨੂੰ ਪ੍ਰਾਰਥਨਾ ਸਮੇਂ ਦੇ ਵਿੱਚ ਨੱਕ 'ਚ ਨਕੇਲ ਪਾ ਕੇ ਅਤੇ ਕਾਬਲ ਲਿਜਾਇਆ ਜਾਂਦਾ ਸੀ ਅਤੇ ਟਕੇ ਟਕੇ ਲਈ ਵੇਚਿਆ ਜਾਂਦਾ ਸੀ, ਅਤੇ ਉਹਦੇ ਥੰਮ ਕਿਹਨੇ ਪਾਇਆ ਸੀ ਫਿਰ? ਚਾਹੇ ਉਹ ਸਿੱਖਾਂ ਦੀਆਂ ਸਨ, ਚਾਹੇ ਹਿੰਦੂਆਂ ਦੀਆਂ, ਚਾਹੇ ਕਿਸੇ ਹੋਰ ਦੀਆਂ ਭੈਣਾਂ ਬੀਬੀਆਂ, ਉਹ ਕੇਵਲ ਅਤੇ ਕੇਵਲ ਸਿੱਖਾਂ ਨੇ। ਇਤਿਹਾਸ ਨੂੰ ਤਾਂ ਪੜ੍ਹ ਲੈਂਦੇ ਘੱਟੋ ਘੱਟ ਹਮਲਾ ਕਰਨ ਤੋਂ ਪਹਿਲਾਂ। ਸੋ ਮੇਰਾ ਮਨ ਬੜਾ ਅੱਜ ਵੀ ਦੁਖੀ ਹੈ ਸਾਰਾ ਕੁਛ ਯਾਦ ਕਰਕੇ। ਗੁਰੂ ਕਿਰਪਾ ਕਰੇ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਨੇ ਪ੍ਰੋਗਰਾਮ ਰੱਖਿਆ ਹੈ ਗੁਰੂ ਘਰ ਦੀ ਕਮੇਟੀ ਵੱਲੋਂ ਅਤੇ ਸੰਗਤ ਵੱਲੋਂ। ਸ੍ਰੀ ਅਖੰਡ ਪਾਠ ਦੀ ਸੇਵਾ ਹੋ ਰਹੀ ਹੈ, ਹੁਣ 10:15 ਵਜੇ ਭੋਗ ਵੀ ਪੈਣੇ ਨੇ ਜੀ, ਦੂਜੀ ਮੰਜ਼ਿਲ ਜਿਹੜੀ ਹੈਗੀ ਹੈ ਆਪਣੇ ਦਰਸ਼ਨ ਡਿਊਟੀ ਦੀ ਉੱਥੇ। ਅਤੇ ਚਲੋ ਮੈਂ ਸਮਾਂ ਨਾ ਲਾਵਾਂ, ਹੁਣ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜਨਾ, ਅਤੇ ਨਾਲ ਆਪਾਂ ਅਰਦਾਸ ਕਰਨੀ ਕਿ ਗੁਰੂ ਕਿਰਪਾ ਕਰੇ ਸਿੱਖਾਂ ਨੂੰ ਇਨਸਾਫ ਮਿਲੇ ਕਿਤੇ। ਸੂਚਨਾਵਾਂ, ਹੁਣ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਸੰਬੰਧ ਕੱਢ ਕੇ, ਅਤੇ ਜੋ ਨੌਰਥ ਹਾਲ ਅਤੇ ਸਾਊਥ ਹਾਲ ਬਣ ਰਹੇ ਨੇ ਉਹਨਾਂ ਦੇ ਵਿੱਚ ਹਿੱਸਾ ਪਾਈਏ। ਬਹੁਤ ਤਰੀਕੇ ਨੇ, ਮੈਂ ਉਸ 'ਤੇ ਸਮਾਂ ਥੋੜ੍ਹਾ ਥੋੜ੍ਹਾ ਲਾਇਆ ਕਰਨਾ। ਇੱਕ ਤਾਂ ਤਰੀਕਾ ਹੈ, ਇੱਕ ਹੋਰ ਹਾਂ ਉਹ ਸੂਚਨਾ ਹੈ ਆਪ ਲਈ ਉਸੇ ਸੰਬੰਧ ਦੇ ਵਿੱਚ ਹੀ ਮੈਨੂੰ ਆ ਗਈ ਯਾਦ। ਇੱਕ ਗੁਪਤ ਡੋਨਰ ਨੇ, ਦਾਨੀ ਨੇ ਕਹਿ ਲਓ, $1,000,000 ਦੇਣ ਦਾ ਫੈਸਲਾ ਕੀਤਾ ਹੈ ਇਸ ਪ੍ਰੋਜੈਕਟ ਲਈ। ਕਮਾਲ ਦੀ ਗੱਲ, ਗੁਰੂ ਦੀ ਬਖਸ਼ ਹੈ ਫਿਰ ਉੱਥੇ, ਉਹਦੇ ਕੋਲ ਹੈਗੇ ਨੇ ਤਾਂ ਫਿਰ ਤਾਂ ਇਉਂ ਕੀਤਾ ਨਾ। ਸੁਣਨ ਵਾਲੀ ਗੱਲ ਹੈ, ਉਸਨੇ ਕੁਝ ਸ਼ਰਤਾਂ ਬੰਨ ਦਿੱਤੀਆਂ ਨਾਲ। ਹਾਂਜੀ, ਜਿਵੇਂ ਆਪਾਂ ਕਿਸੇ ਨੂੰ ਸ਼ਗਨ ਦੇਣ ਜਾਈਏ ਅਤੇ ਨਾਲ ਸ਼ਰਤ ਹੁੰਦੀ ਵੀ ਤੂੰ ਹੁਣ ਉਹ ਆਪਣੇ ਭਰਾ ਨੂੰ ਹੀ ਬੁਲਾ, ਤੂੰ ਨਹੀਂ ਬੁਲਾਇਆ ਤੇ ਬਿਲਕੁਲ। ਉਸਨੇ ਵੀ ਇਹ ਸ਼ਰਤਾਂ ਲਾ ਦਿੱਤੀਆਂ, ਕੁਛ ਕਾਫੀ ਨੇ, ਪਰ ਇੱਕ ਵਿੱਚੋਂ ਸਾਂਝੀ ਕਰ ਦਵਾਂ ਮੈਂ ਇਹ ਕਿ ਜਿੰਨਾ ਆਪਾਂ ਇਕੱਠਾ ਕਰਾਂਗੇ ਹੁਣ ਅੱਜ ਤੋਂ ਸ਼ੁਰੂ ਕਰਕੇ, ਉਨਾ ਉਹਨਾਂ ਦਿਆ ਕਰੂਗੇ ਉਹ ਜੀ। ਜੇ ਅਸੀਂ 2,00,000 ਕਰ ਲਿਆ ਤਾਂ 2,00,000 ਮਿਲ ਜੂਗਾ ਸਾਨੂੰ, ਉਹਨਾਂ ਮੈਚਿੰਗ ਗ੍ਰਾਂਟ ਦੇਣਾ ਉਹਨਾਂ ਨੇ 1,000,000 ਤੱਕ। ਕਮਾਲ ਦਾ ਉਹਨਾਂ ਨੇ ਸੋਚਿਆ, ਕਮਾਲ ਦੀ ਗੱਲ ਕੀਤੀ ਕਿ ਇਕੱਲਾ 1,000,000 ਨਾ ਹੋਵੇ, 2 ਬਣ ਜਾਣ। ਮੈਂ ਉਹਨਾਂ ਦੀ ਸੋਚ ਨੂੰ ਬਹੁਤ ਉਹਨਾਂ ਦੇ ਸੋਚ ਦੇ ਉੱਤੇ ਸਿਰ ਨਿਭਾਉਣਾ। ਸੋ ਸਾਡਾ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਗਈ, ਫਿਰ ਆਪਾਂ ਹੁਣ ਕੋਸ਼ਿਸ਼ ਕਰੀਏ ਵੀ ਅਸੀਂ ਵੀ 1,000,000 ਕਰ ਲਈਏ ਅੱਜ ਤੋਂ ਸ਼ੁਰੂ ਕਰਕੇ। ਪਿਛਲਾ ਨਹੀਂ ਗਿਣਨਾ, ਉਹ ਕਹਿੰਦੇ ਜੀ ਬੁੱਕ ਜਿਹੜੀਆਂ ਹੈਗੀਆਂ ਮੇਰੇ ਕੋਲ ਵੀ ਹੈਗੀ ਆ, ਜਿਹੜੇ ਲੈ ਰਹੇ ਕੁਲੈਕਟ ਕਰ ਰਹੇ ਹਾਂ ਅਸੀਂ ਫੰਡਸ, ਮੈਂ ਜਾਣ ਦੀ ਕੋਸ਼ਿਸ਼ ਵੀ ਕਰਦਾ ਘਰਾਂ 'ਚ। ਅਤੇ ਕੋਈ ਨਹੀਂ ਗੱਲ, ਗੁਰੂ ਦੀ ਸੇਵਾ ਆਪ ਜੀ ਦੀ ਹੋਈ, ਬਖਸ਼ੀ ਸੰਗਤ ਦੀ ਬਖਸ਼ੀ ਹੋਈ ਹੈ ਮੈਂ ਅਤੇ ਗੁਰੂ ਦੀ ਕਿਰਪਾ ਨਾਲ, ਅਤੇ ਮੈਂ ਕਰਨ ਨੂੰ ਤਿਆਰ ਹਾਂ ਜਿੰਨਾ ਕੁ ਕਰ ਸਕਦਾ ਆਪ ਜੀ ਦਾ। ਪਰ ਇਹੀ ਬਣਦਾ ਕਿ ਸਹਿਯੋਗ ਨਾਲ ਵੱਧ ਤੋਂ ਵੱਧ ਇਸ ਪਾਸੇ PR ਕਰੋ ਅਤੇ ਇਸ ਨੂੰ ਨੇਪਰੇ ਚਾੜੀਏ, ਜਲਦੀ ਤੋਂ ਜਲਦੀ 1,000,000 ਆਪਾਂ ਉਹ ਕਰਕੇ 1,000,000 ਹੋਰ ਲੈ ਲਈਏ। ਅਗਲੀ ਬੇਨਤੀ, ਹੁਣ ਸਹਿਜ ਪਾਠ ਜੋ ਆਪਾਂ ਘਰੀ ਕਰ ਰਹੇ ਹਾਂ ਸੰਗਤ ਦੇ ਸਰਬਾ ਦੇ ਭਲੇ ਲਈ, ਉਸਦੇ ਭੋਗ ਪੈਣੇ ਨੇ ਜੀ 21 June ਨੂੰ, ਜਿਸ ਦਿਨ ਆਪਾਂ ਨੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮਨਾਉਣਾ ਸ਼ਹੀਦੀ ਪੁਰਬ, ਕਿਉਂਕਿ 18 ਨੂੰ ਵਰਕਿੰਗ ਡੇ 'ਚ ਆਉਂਦਾ ਕੰਮ ਦੇ ਦਿਨ 'ਚ, ਉਦਣ ਵੀ ਹੈ ਪਰ ਬਹੁਤਾ ਜਿਹੜਾ ਪ੍ਰੋਗਰਾਮ ਉਹ 21 June ਨੂੰ ਹੋਣਾ। ਉਸ ਦਿਨ ਸਵੇਰੇ 10 ਵਜੇ ਭੋਗ ਆਪਾਂ ਨੇ ਪਾਉਣੇ ਨੇ। ਸੋ ਜਿਹਨਾਂ ਦੇ ਹਾਲੇ ਰਹਿੰਦੇ ਨੇ ਭੋਗ ਨਹੀਂ ਪਾ ਸਕੇ ਜਾਂ ਨੇੜੇ ਨਹੀਂ ਹੈਗੇ ਜਾਂ ਦੂਰ ਮੇਰੇ ਵਰਗੇ, ਮੈਂ ਸੱਚੀ ਗੱਲ ਦੱਸਦਾ ਆਪਣੇ ਹੀ, ਮੇਰਾ ਹਾਲੇ ਆ ਕਾਫੀ ਰਹਿੰਦਾ, ਆਪਾਂ ਕੋਸ਼ਿਸ਼ ਕਰੀਏ 21 ਤੋਂ ਪਹਿਲਾਂ ਉਹਨਾਂ ਨੂੰ ਸੰਪੂਰਨ ਕਰ ਲਈਏ। ਅਤੇ ਜਿਹਨਾਂ ਨੇ ਹਾਲੇ ਹੋਰ ਵੀ ਦੇ ਰਿਹਾ ਨਾਮ, ਮੈਨੂੰ ਕੱਲ੍ਹ ਵੀ ਇੱਕ ਨਾਂ ਆ ਗਿਆ ਟੈਕਸਟ ਹੋ ਕੇ, 7408 712 41 45 'ਤੇ। ਅੱਗੇ ਚੱਲੀਏ ਜੀ, ਛੇ ਤਾਂ ਲੰਘ ਗਈ, ਸੋਰੀ, ਕੱਲ੍ਹ ਨੂੰ ਚੇਤਾ ਕਰੀਏ, ਕੱਲ੍ਹ ਨੂੰ 8 June ਹੈ, 8 June ਨੂੰ ਹੈ ਗੁਰਤਾ ਗੱਦੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਮੀਰੀ ਪੀ ਜੀ ਦੇ ਮਾਰਗ ਦੀ, ਜਿਹਨਾਂ ਨੇ ਘੋੜ ਸਵਾਰ ਬਹੁਤ ਸਾਰੇ ਰੱਖੇ ਸੀ ਅਤੇ ਨਾਲ ਸ਼ਸਤਰਧਾਰੀ ਖਾਲਸਿਆਂ ਨੂੰ ਕਿਹਾ ਵੀ ਹੋਵੋ, ਸ਼ਸਤਰ ਲੈ ਕੇ ਆਓ, ਘੋੜੇ ਲੈ ਕੇ ਆਓ, ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹੋ। ਉਹਨਾਂ ਨੇ ਫਿਰ ਸਾਰਾ ਬੇਉਂਤਬੰਦੀ ਬੜੀ ਵਧੀਆ ਕੀਤੀ ਅਤੇ ਪੰਥ ਦੀ ਅਗਵਾਈ ਕੀਤੀ ਸਿੱਖ ਪੰਥ ਦੀ। ਸੋ ਮੈਂ ਉਸ ਪਾਸੇ ਨਹੀਂ ਹੁਣ ਜਾਣਾ, ਬਹੁਤਾ ਇਤਿਹਾਸ ਵਾਲੇ ਪਾਸੇ ਚਲੇ ਗਿਆ ਤਾਂ ਦੂਰ ਸਮਾਂ ਜ਼ਿਆਦਾ ਲੱਗ ਜਾਣਾ। ਸੰਗਰਾਂਦ 15 ਜੂਨ ਨੂੰ ਹੈਗੀ ਜੀ ਹਾੜ ਦੀ, ਅਤੇ ਮੈਂ ਸੋਚਦਾ ਵਾਂ ਹੁਣ ਕਾਫੀ ਛੱਡ ਜਾਵਾਂ ਤਾਂ ਚੰਗੀ ਗੱਲ ਹੈਗੀ ਆ। ਹਾਂ, ਇੱਕ ਸੰਗਤੀ ਰੂਪ ਦੀ, ਸੰਗਤੀ ਰੂਪ ਵਿੱਚ ਆਪਾਂ ਨੇ ਸਹਿਜ ਸੁਖਮਨੀ ਸਾਹਿਬ ਦੇ ਪਾਠ ਕਰਨੇ ਨੇ 16 ਜੂਨ ਤੋਂ ਲੈ ਕੇ 20 ਜੂਨ ਤੱਕ, ਸ਼ਾਮ ਦੇ 7:30 ਤੋਂ 8:45 ਤੱਕ। ਆਉਣ ਦੀ ਕਿਰਪਾ ਕਰਨੀ, ਹਿੱਸਾ ਲੈ ਕੇ ਗੁਰੂ ਦੀ ਬਖਸ਼ ਲੈਣੀ ਜੀ ਜ਼ਰੂਰ। ਅਤੇ ਅੱਗੇ ਚੱਲੀਏ, ਗੁਰਮਤਿ ਕੈਂਪ ਬੱਚਿਆਂ ਦਾ ਲੱਗ ਰਿਹਾ ਜੀ 13 ਜੁਲਾਈ ਤੋਂ 17, ਅਤੇ ਜੂਨ ਪਿੱਛੇ ਆਉਣਾ ਪੈ ਗਿਆ, ਜੂਨ 26 ਤੋਂ ਲੈ ਕੇ 28 ਤੱਕ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਸ਼ੀਂ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ੍ਰੀ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਵੀ ਹੋਵੇਗੀ ਜੀ। ਬਾਕੀ ਸੂਚਨਾ ਕਾਫੀ ਛੱਡ ਗਿਆ ਮੈਂ, ਹੁਣ ਖਿਮਾ ਚਾਹੁੰਦਾ। ਮੈਂ ਬੇਨਤੀ ਕਰਾਂ ਹੁਣ ਪੰਥ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਾਡੇ ਪਾਸ ਆਏ ਨੇ, ਹਾਂਜੀ, ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ, ਜਿਹਨਾਂ ਨੇ ਸ਼੍ਰੋਮਣੀ ਕਮੇਟੀ ਵਿੱਚ ਬਹੁਤ ਸਾਲ ਸਿੱਖੀ ਦਾ ਪ੍ਰਚਾਰ ਕੀਤਾ, ਵੱਖ ਵੱਖ ਸੂਬਿਆਂ ਜਾ ਕੇ, ਹੁਣ ਵੀ ਵੱਖ ਵੱਖ ਦੇਸ਼ਾਂ ਜਾ ਕੇ ਉਹ ਕਥਾ ਕਰਦੇ ਨੇ। ਅਤੇ ਮੈਂ ਉਹਨਾਂ ਨੂੰ ਸੂਮ ਸੰਗਤਾਂ ਵੱਲੋਂ ਅਤੇ ਕਮੇਟੀ ਵੱਲੋਂ ਅੱਜ ਜੀਓ ਆਇਆਂ ਆਖਦਾ, ਕਿਉਂਕਿ ਮੈਂ ਪਹਿਲਾਂ ਉਹਨਾਂ ਨਾਲ ਨਹੀਂ ਇਸ ਸੰਬੰਧ 'ਚ ਗੱਲ ਕਰ ਸਕਿਆ, ਠੀਕ ਉਹਨਾਂ ਨਾਲ ਮਿਲਿਆ ਪਹਿਲਾਂ, ਅਤੇ ਉਹ ਮੈਨੂੰ ਵੀ ਜਾਣਦੇ ਨੇ, ਮੈਂ ਉਹਨਾਂ ਨੂੰ ਜਾਣਦਾ ਕਾਫੀ ਸਾਲਾਂ ਤੋਂ। ਸੋ ਉਹਨਾਂ ਨੂੰ ਜਿਉਂ ਆਇਆਂ ਅਤੇ ਆਓ, ਹੁਣ ਉਹਨਾਂ ਨੇ ਜਿਉਂ ਦੇ ਮਹੀਨੇ ਸਾਨੂੰ ਰਾਹੀ ਬਾਣੀ ਦੀ ਕਥਾ ਸਰਵਣ ਕਰਾਉਣੀ ਹੈਗੀ ਆ, ਇਤਿਹਾਸ ਸਰਵਣ ਕਰਾਉਣਾ, ਅਤੇ ਹੁਣ ਉਹਨਾਂ ਪਾਸੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇਤ ਪੁਰਜਾ ਪੁਰਜਾ ਪੁਰਜਾ ਕੱਟ ਮਰੈ ਕਬਹੁ ਨ ਛੱਡ ਹੈ ਖੇਤ ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ

जाकै दरस पाप कोट उतारै भेटत संग ए भौजल तारे ओए साजन ओए मीत प्यारे जो हम कौ हर नाम चितारे रहा जाका शब्द सुनत सुख सारे जाके टहल जम दूत बिदारे जाकी तीरक ए मने सधारे जाकै सिमरण मुख उजलारे प्रभ के सेवक प्रभ आप सवारे शरण नानक तिन सत बलहारे प्रभ के सेवक प्रभ आप सवारे शरण नानक तिन सद बलहारे परम सन्मान जो धन धन सतगुरु साहिब श्री गुरु ग्रंथ साहिब महाराज जी दी पावन पवित्र गोदी अंदर सभाएमान गुरु सवारी साध संग जी एक बार करो रसना पवित्र आखो वाहे गुरु जी का खालसा वाहे गुरु जी की फतेह। गुरु पातशाह जी ने उद्दम बख्शिया है, समक्त बख्शी है, सुभाग बख्शिया है, समा बख्शिया है। कुछ पल गुरु की गोदी अंदर सभाएमान हो करके तुरकी बाणी नाल सांझ पाउण दा सुभाग है। वडभागे जिहड़े लाहा लै रहे ने क्योंकि बिन भागां सतसंग न लभै, बिना भागां तो नहीं जी नसीब हुंदी। गुरु के कीर्तनीए अमृत वेले तो तुरकी बाणी दे अलाही कीर्तन सरवण करवा रहे सन। उपरंत सतगुरु जी की बाणी के अथाह समुंदर विचों लड़ीवार चल रहे शब्द की विचार आप जी नाल अज दे मुख वाक की विचार आप जी नाल सांझी करांगे। ये पावन शब्द धन धन गुरु अर्जन देव महाराज जी का सूही राग अंदर उच्चारण किया होया। इस पावन शब्द विच वड्डे कियां वड्याईयां करदिया होया उहदे नाल सांझ पाउण दी जुगती, पापां तों छुटकारा पाउण दा ढंग तरीका, इस मनुखा देही दा सही मन च लाहा लैण दी प्रेरणा समुचे शब्द विच दित्ती गई है। क्योंकि अज गुरु घर वल्लों सिख संगतां दे सहयोग दे नाल उचेचे तौर ते उहनां महान शहीदां नूं समर्पित समागम है जिन्हां ने 1984 दे जून महीने अंदर पहले हफ्ते च सचखंड श्री हरिमंदर साहिब जी ते होए बहुत वड्डे भारतीय फौज दे हमले नूं नकारदिया होया अपने जीवन की आहुति दित्ती। ये घरोघारा ਇਹ ਸਾਕਾ ਸਿੱਖ ਹਿਰਦਿਆਂ ਨੂੰ ਬੁਲੰਦਰ ਕੇ ਰੱਖ ਗਿਆ ਹੈ,
ਸਿੱਖਾਂ ਨੂੰ ਨਹੀਂ, ਬਹੁਤ ਸਾਰੇ ਦਾਨਸ਼ਵਰ ਹਿੰਦੂ ਤੇ ਮੁਸਲਮਾਨ ਇਨਸਾਨੀਅਤ ਦਾ ਘਾਤ ਸੀ। ਹਰ ਸਾਲ ਇਹ ਜ਼ਖਮ ਤਾਜ਼ੇ ਹੁੰਦੇ ਨੇ, ਇਹ ਪੀੜਾ ਦਿੰਦੇ ਨੇ। ਆਪਣਿਆਂ ਵੱਲੋਂ ਮਾਰਿਆ ਗਿਆ ਫੁੱਲ ਜਿਹੜਾ ਉਹ ਦੁਸ਼ਮਣ ਦੇ ਪੱਥਰ ਨਾਲੋਂ ਜ਼ਿਆਦਾ ਦਰਦ ਕਰਦਾ ਹੈ। ਜਿਨ੍ਹਾਂ ਦੀ ਖਾਤਰ, ਜਿਨ੍ਹਾਂ ਨਾਲ ਰਹਿਣ ਦਾ ਅਸਾਂ ਨੇ ਮਨਸੂਬਾ ਬਣਾ ਲਿਆ ਸੀ, ਲੇਕਿਨ ਉਹਨਾਂ ਨੇ ਵਾਰ ਵਾਰ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਹੈ। ਮਾਰਦੇ ਨੇ, ਕੁੱਟਦੇ ਨੇ, ਰੋਣ ਵੀ ਨਹੀਂ ਦਿੰਦੇ, ਅਵਸਥਾ ਬਣੀ ਹੋਈ ਹੈ। ਫਿਰ ਵੀ ਇਹ ਜ਼ੁਲਮ ਅਸੀਂ ਪਤਾ ਨਹੀਂ ਕਿਸ ਢੰਗ ਨਾਲ ਸਹੀ ਜਾ ਰਹੇ ਹਾਂ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ। ਅਗਲੇ ਦੀਵਾਨ ਅੰਦਰ ਗੁਰੂ ਕੇ ਕੀਰਤਨੀਆਂ ਢਾਡੀ ਸਿੰਘਾਂ ਨੇ ਕਥਾ ਵਿਚਾਰਾਂ ਵਿੱਚ ਆਪਾਂ ਉਸ ਪ੍ਰਸੰਗ ਨੂੰ ਹੋਰ ਸੱਜੇ ਢੰਗ ਨਾਲ ਖੋਲ੍ਹ ਕੇ ਅੰਦਰ ਦੀ ਬਾਤ, ਉਹਦੇ ਕਾਰਨ ਕੀ ਸਨ, ਵਾਪਰਿਆ ਕਿਵੇਂ, ਉਹਦੇ ਵਿੱਚ ਕੀ ਕੁਛ ਹੋਇਆ, ਉਸ ਤੋਂ ਬਾਅਦ ਸਾਨੂੰ ਕੀ ਜ਼ਖਮ ਦੇ ਕੇ ਗਿਆ, ਕੀ ਪ੍ਰੇਰਣਾ ਦੇ ਕਰਕੇ ਗਿਆ, ਕੀ ਸਾਨੂੰ ਸਵਾਲ ਚਿੰਨ੍ਹ ਸਾਡੇ 'ਤੇ ਪੈਦਾ ਕਰਕੇ ਗਿਆ, ਉਹਦੀ ਵਿਚਾਰ ਚਰਚਾ ਕਰਾਂਗੇ। ਹਾਲ ਦੀ ਘੜੀ ਇਸ ਪਾਵਨ ਸ਼ਬਦ ਨਾਲ ਸਾਂਝ ਪਾਉਣੀ ਹੈ। ਇੱਕ ਚੇਤਾ ਰੱਖਿਓ, ਤੁਰਕੀ ਬਾਣੀ ਦੇ ਕਿਸੇ ਵੀ ਸ਼ਬਦ ਨਾਲ ਸਾਂਝ ਪਾ ਲਓ, ਕੋਈ ਪੰਨਾ, ਕੋਈ ਸਲੋਕ, ਕੋਈ ਸ਼ਬਦ, ਕੋਈ ਪੌੜੀ, ਉਹਦੇ ਵਿੱਚ ਨਿਰੰਕਾਰ ਨਾਲ ਪ੍ਰੀਤੀ ਪਾਉਣ ਦੀ ਗੱਲ ਹੋਏਗੀ, ਤੇ ਪ੍ਰੀਤੀ ਪਾਉਣ ਦਾ ਇੱਕੋ ਇੱਕ ਸਾਧਨ ਹੈ, ਉਹ ਨਿਰੰਕਾਰ ਦੇ ਨਾਮ ਨਾਲ ਜੁੜਨਾ। ਨਾਮ ਦੀ ਵਿਆਖਿਆ ਬੜੇ ਢੰਗਾਂ ਨਾਲ ਉਦਾਹਰਨਾਂ ਨੇ ਕੀਤੀ ਹੈ। ਜੇ ਛੋਟੇ ਤੌਰ ਤੇ ਆਮ ਸਮਝਣੀ ਹੋਏ ਤੇ ਗੁਣਾਂ ਨਾਲ ਸਾਂਝ ਪਾਉਣੀ। ਨਿਰੰਕਾਰ ਦਾ ਮਤਲਬ ਪ੍ਰਭੂ ਇੱਕ ਗੁਣਾਂ ਦਾ ਮੁਜਸਮਾ ਹੈ, ਗੁਣੀ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਉਹਦੇ ਨਾਲ ਜੁੜਨ ਵਾਲਾ ਵੀ ਗੁਣ ਗ੍ਰਹਿਣ ਕਰਦਾ ਹੈ। ਤੇ ਜੁੜਨ ਲਈ ਗੁਰੂ ਦੀ ਕਿਰਪਾ ਅਤਿ ਜ਼ਰੂਰੀ ਹੈ, ਗੁਰੂ ਕਾ ਗਿਆਨ ਅਤਿ ਜ਼ਰੂਰੀ ਹੈ। ਗੁਰੂ ਦੇ ਗਿਆਨ ਨਾਲ ਆਪਣੇ ਵਿੱਚੋਂ ਬੁਰਾਈਆਂ ਨੂੰ ਮਾਰ ਕੇ ਤੇ ਵਿੱਚੋਂ ਜਦੋਂ ਮਰਿਆਈਆਂ ਖਤਮ ਹੋ ਗਈਆਂ, ਬਾਕੀ ਕੀ ਬਚਣਾ ਗੁਣ। ਪੱਥਰ ਨੂੰ ਘੜਨ ਵਾਲਾ, ਅਸੀਂ ਕਹਿ ਦਿੰਦੇ ਮੂਰਤੀ ਘੜਦਾ ਹੈ, ਅਸਲ ਮੂਰਤੀ ਉਸ ਪੱਥਰ ਦੇ ਵਿੱਚ ਇੱਕ ਨਹੀਂ, ਹਜ਼ਾਰਾਂ ਮੂਰਤੀਆਂ ਨੇ ਇੱਕੋ ਪੱਥਰ ਵਿੱਚ। ਤੇ ਘੜਨ ਵਾਲਾ ਕੀ ਕਰਦਾ, ਜਿਹੜਾ ਵਾਧੂ ਪੱਥਰ ਲੱਗਾ ਨਾ ਮੂਰਤੀ ਤੋਂ ਵਾਧੂ, ਉਹਨੂੰ ਝਾੜ ਦਿੰਦਾ ਹੈ। ਗੁਰੂ ਵੀ ਸਾਡੇ ਵਿੱਚ ਜੋ ਵਾਧੂ ਅਸੀਂ ਲਾ ਬੈਠੇ ਮਨ ਦੇ ਪਿੱਛੇ ਲੱਗ ਕੇ, ਕਾਮ ਕ੍ਰੋਧ ਲੋਭ ਮੋਹ ਦਾ ਸ਼ਿਕਾਰ ਹੋ ਕਰਕੇ ਜੋ ਆਪਣੇ ਦੁਆਲੇ ਇੱਕ ਵੱਡੀ ਲਹਿਰ ਬਣਾ ਕੇ ਬਹਿ ਗਏ, ਕੰਧ ਬਣਾ ਕੇ ਬਹਿ ਗਏ ਹਾਂ, ਗੁਰੂ ਸਭ ਤੋਂ ਪਹਿਲਾਂ ਉਹ ਕੰਧ ਨੂੰ ਤੋੜਦਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਸਚਿਆਰ ਕਿਵੇਂ ਹੋਈਏ, ਕਿਵੇਂ ਕੂੜ ਦੀ ਕੰਧ ਟੁੱਟ ਗਏ। ਇਹ ਖਿਆਲ ਕਰੇ ਜਦੋਂ ਕੋੜ ਦੀ ਕੰਧ ਟੁੱਟ ਗਈ ਤੇ ਸਚਿਆਰ ਹੀ ਸਚਿਆਰ ਹੋ ਜਾਣਾ, ਬਾਕੀ ਕੀ ਬਚਣਾ। ਵਾਧੂ ਪੱਥਰ ਜੋ ਲੱਗਾ ਮੂਰਤੀ ਘਰ ਨੇ ਲਾਹ ਦਿੱਤਾ ਹੈ, ਤੇ ਮੂਰਤੀ ਪਹਿਲਾਂ ਉਹਦੇ ਵਿੱਚ ਸੀ, ਕੋਈ ਜੋੜਿਆ ਥੋੜਾ ਤੋੜਿਆ ਹੈ। ਗੁਰੂ ਵੀ ਇਸੇ ਤਰ੍ਹਾਂ ਤੋੜਦਾ ਹੈ ਬਾਹਰਲਾ ਸਾਡਾ ਜੋ ਕੱਚਾ ਮਟੀਰੀਅਲ ਹੈ। ਇਸ ਲਈ ਗੁਰੂ ਕਾ ਹਰ ਸ਼ਬਦ ਜਿਹੜਾ ਨਾ ਸਾਨੂੰ ਉਹ ਪ੍ਰੇਰਨਾ ਦਿੰਦਾ ਹੈ। ਉਹ ਸਾਡੀ ਮਜ਼ਬੂਰੀ ਵੀ ਸਾਨੂੰ ਕਈ ਸ਼ਬਦ ਚੰਗੇ ਨਹੀਂ ਲੱਗਦੇ। ਮੈਂ ਨਾ ਇੱਦਾਂ ਸੇਵਾ ਕਰਦਾ ਯੂਪੀ ਇਲਾਕੇ 'ਚ ਗਿਆ, ਅਤੇ ਭਾਈ ਸਾਹਿਬ ਨੇ ਕਿਧਰੇ ਜਾਣਾ, ਮੈਨੂੰ ਕਹਿਣ ਲੱਗੇ ਤੁਸੀਂ ਖਿਆਲ ਰੱਖਿਓ ਕੋਈ ਪ੍ਰੇਮੀ ਆ ਜਾਂਦਾ। ਮੈਂ ਹਜ਼ੂਰੀ ਬਹਿ ਗਿਆ ਅਤੇ ਉੱਥੇ ਇੱਕ ਵਿਆਹਣ ਵਾਲੇ ਚਾਰ ਜੀ ਆਏ, ਘਰ ਦੇ ਪਰਿਵਾਰ ਮੱਥਾ ਟੇਕਣ ਆਏ, ਲਾੜਾ ਵਿਆਹੁਣ ਚੱਲਿਆ ਸੀ। ਮੈਨੂੰ ਕਹਿਣ ਲੱਗੇ ਭਾਈ ਜੀ ਅਰਦਾਸ ਕਰ ਦਿਓ, ਅਤੇ ਮੈਂ ਅਰਦਾਸ ਕੀਤੀ। ਅਰਦਾਸ ਕਰਕੇ ਤੇ ਹੁਕਮਨਾਮਾ ਲਿਆ। ਹੁਣ ਮਰਿਆਦਾ ਮੁਤਾਬਕ ਹੁਕਮਨਾਮਾ ਲਿਆ, ਜੋ ਮਰਿਆਦਾ ਹੈ।
ਹੁਕਮਨਾਮਾ ਲੈਣ ਤੋਂ ਬਾਅਦ ਮੈਂ ਤਾਬਿਆਂ ਤੋਂ ਉੱਠਿਆ ਤੇ ਉੱਠ ਕੇ ਪ੍ਰਸ਼ਾਦ ਮੈਂ ਕਿਹਾ ਵੀ ਉਹਨਾਂ ਨੂੰ ਜਿਹੜੇ ਚਾਰ ਜੀ ਆਏ ਨੇ ਮਾਂ ਬਾਪ ਹੋਏਗਾ ਲਾੜਾ ਲਾੜੇ ਦੇ ਨਾਲ ਉਹਦੇ ਹੋਰ ਦੋ ਚਾਰ ਸੱਜਣ ਬੇਲੀ ਰਿਸ਼ਤੇਦਾਰ ਜਦੋਂ ਮੈਂ ਪ੍ਰਸ਼ਾਦ ਲੈ ਕੇ ਉਹਨਾਂ ਵੱਲ ਗਿਆ ਤੇ ਜਿਹੜਾ ਲਾੜੇ ਦਾ ਬਾਪ ਸੀ ਉਹਨੇ ਮੇਰੇ ਵੱਲ ਵੇਖਿਆ ਬੜਾ ਕਸੂਤਾ ਜਿਹਾ ਵੇਖਿਆ ਮੈਂ ਪ੍ਰਸ਼ਾਦ ਦੇਵਾਂ ਉਹਦਾ ਗਿਆਨੀ ਜੀ ਤੁਹਾਨੂੰ ਗਿਆਨੀ ਕਿਹਨੇ ਬਿਠਾ ਬਣਾ ਦਿੱਤਾ ਮੈਂ ਕਿਹਾ ਜੀ ਬਾਬਾ ਟ੍ਰੇਨਿੰਗ ਮੈਂ ਤੇ ਪੜ੍ਹ ਕੇ ਆਇਆ ਕਾਫੀ ਲੰਮਾ ਸਮਾਂ ਉਸਤਾਦਾਂ ਦੇ ਯਤਨ ਕੀਤਾ ਸਿੱਖਣ ਦਾ ਮੈਂ ਕਿਹਾ ਕੀ ਭੁੱਲ ਹੋ ਗਈ ਕੋਈ ਨੀ ਭੁੱਲਣਾ ਹਾਰ ਪੈਂਦਾ ਹੈ ਸੁਧਾਰ ਲੈਂਦੇ ਹਾਂ ਉਹ ਮੈਨੂੰ ਜਿਹੜਾ ਬਚਨ ਗਿਆ ਨਾ ਬੜਾ ਉਹ ਸਾਡੀ ਸਾਰਿਆਂ ਨਾਲ ਹੀ ਸੰਬੰਧਿਤ ਹੈ ਉਹ ਕਹਿਣ ਲੱਗਾ ਤੁਹਾਨੂੰ ਇਹ ਨਹੀਂ ਪਤਾ ਵੀ ਖੁਸ਼ੀ ਦੇ ਮੌਕੇ ਹੁਕਮਨਾਮਾ ਕਿਹੋ ਜਿਹਾ ਲੈਣਾ ਹੈ ਹੁਕਮਨਾਮਾ ਆ ਗਿਆ ਸੀ ਸੂਹੀ ਰਾਗ ਦਾ ਹੀ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਦੇ ਨੇ ਤੇ ਪਾਤਸ਼ਾਹੀ ਮਨੁੱਖਾ ਤੇਰੀ ਦੇਹੀ ਜਿਹੜੀ ਹੈ ਨਾ ਇਹ ਤੇਰੀ ਉਮਰ ਬੀਤਦੀ ਜਾਂਦੀ ਆ ਤੂੰ ਧਿਆਨ ਨਾ ਵੇਖਦਾ ਨਹੀਂ ਇਸ ਪਾਸੇ ਧਿਆਨ ਨਹੀਂ ਦਿੰਦਾ ਤੇ ਤੂੰ ਵਿਕਾਰਾਂ ਦੇ ਟੇਟੇ ਚੜ ਗਿਆ ਆਹ ਮਕਸਦ ਸੀ ਉਹਦਾ ਮੈਂ ਕਿਹਾ ਜੀ ਗੁਰੂ ਪਾਤਸ਼ਾਹ ਨੇ ਜੋ ਹੁਕਮਨਾਮਾ ਬਖਸ਼ਿਆ ਸਾਡੀ ਅਵਸਥਾ ਇਹ ਆ ਵੀ ਸਾਨੂੰ ਉਹ ਚਾਹੀਦਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਭਾਈ ਜੋ ਅਸੀਂ ਉਹ ਸੁਣਨਾ ਚਾਹੁੰਦੇ ਜੋ ਸਾਨੂੰ ਚੰਗਾ ਲੱਗਦਾ ਹੈ ਅਨੰਦਪੁਰ ਦੀ ਵਿਸਾਖੀ ਵੇਲੇ ਇਹੋ ਕੁਝ ਹੋਇਆ ਨਾ ਗੁਰੂ ਨੇ ਜਦੋਂ ਸੀਸ ਮੰਗ ਲਿਆ ਤੇ ਅਸੀਂ ਉੱਠ ਕੇ ਭੱਜੇ ਗੁਰੂ ਵੱਲ ਕਿੰਤੂ ਕੀਤਾ ਗੁਰੂ ਤੇ ਸਵਾਲ ਉਠਾਏ ਮਾਂ ਕੋਲ ਜਾ ਕੇ ਸ਼ਿਕਾਇਤਾਂ ਵੀ ਕੀਤੀਆਂ ਗੁਰੂ ਨੂੰ ਕੁਝ ਹੋ ਗਿਆ ਸਿੱਖਾਂ ਨੂੰ ਵੱਢੀ ਜਾਂਦਾ ਹੈ ਕਿਉਂਕਿ ਅਸੀਂ ਉਹ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਚੰਗਾ ਲੱਗਦਾ ਹੈ ਜਦਕਿ ਚਾਹੀਦਾ ਹੈ ਵੀ ਜੋ ਗੁਰੂ ਨੂੰ ਚੰਗਾ ਲੱਗਦਾ ਉਹਨੂੰ ਸੱਤ ਕਰਕੇ ਮੰਨੀ ਤੇ ਉਹਨੇ ਗੱਲ ਇੱਥੇ ਛੱਡੀ ਨਹੀਂ ਮੈਂ ਬਥੇਰਾ ਸਮਝਾਉਣ ਦਾ ਯਤਨ ਕੀਤਾ ਵੀ ਮਰਿਆਦਾ ਹੈ ਅਕਾਲ ਤਖਤ ਦੀ ਇਸ ਢੰਗ ਨਾਲ ਹੁਕਮਨਾਮਾ ਲਈਦਾ ਏਦਾਂ ਮੈਂ ਹੁਕਮਨਾਮਾ ਲਿਆ ਉਹ ਕਹਿੰਦਾ ਭਾਈ ਇੱਦਾਂ ਕਰੋ ਹੁਕਮਨਾਮਾ ਗੁਰੂ ਨੂੰ ਮੋੜ ਦਿਓ ਇਹ ਸਾਡੀ ਅਵਸਥਾ ਹੈ ਮੈਂ ਕਿਹਾ ਜੀ ਉਹ ਕਿੱਦਾਂ ਕਹਿਣ ਲੱਗੇ ਜਿਹੜੇ ਮਹਾਂਪੁਰਖਾਂ ਕੋਲ ਅਸੀਂ ਜਾਂਦੇ ਹਾਂ ਨਾ ਉਹ ਕਿਤੇ ਇੱਦਾਂ ਦਾ ਹੁਕਮਨਾਮਾ ਆ ਜਾਏ ਤੇ ਉਹ ਮੋੜ ਕੇ ਦੁਬਾਰਾ ਅਰਦਾਸ ਕਰਕੇ ਨਵਾਂ ਲੈਂਦੇ ਨੇ ਫਿਰ ਮੈਂ ਗੁਰੂ ਦਾ ਹੁਕਮ ਦੇਣਾ ਗ੍ਰੰਥੀ ਦਾ ਹੁਕਮ ਹੋਇਆ ਜਾਂ ਬਾਬੇ ਦਾ ਹੁਕਮ ਹੋਇਆ ਫਿਰ ਉਹਨੇ ਚੰਗਾ ਜਿਹਾ ਸ਼ਬਦ ਕੱਢ ਕੇ ਸੁਣਾ ਦੇਣਾ ਇਹ ਸਾਡੀ ਕਮਜ਼ੋਰੀ ਹੈ ਅਸੀਂ ਕੁਝ ਸ਼ਬਦਾਂ ਨੂੰ ਚੰਗਾ ਗਿਣ ਲਿਆ ਮੈਂ ਇੱਕ ਹੋਰ ਹੱਡ ਬੀਤੀ ਨਾਲ ਲੱਗਦੀ ਇਹਦੇ ਨਾਲ ਸੰਬੰਧਿਤ ਹੀ ਹੈ ਮੈਂ ਕੈਨੇਡਾ ਸੀ ਅਤੇ ਉੱਥੇ ਵੀ ਗੁਰਦੁਆਰੇ ਅਸਾਂ ਨੇ ਬਥੇਰੇ ਬਣਾ ਲਏ ਹੱਥਾਂ ਹੀ ਬਥੇਰੇ ਬਣਾ ਲਏ ਨੇ ਅਤੇ ਬੁਕਿੰਗ ਕਰਾਈ ਕਿਸੇ ਹੋਰ ਗੁਰੂ ਘਰ ਸੁਖਮਨੀ ਸਾਹਿਬ ਦਾ ਪਾਠ ਗੁਰੂ ਕਾ ਕੀਰਤਨੀਏ ਮਾਂ ਨੇ ਬੁੱਕ ਕਰਵਾ ਲਈ ਪੁੱਤ ਸਰੂਪ ਲੈਣ ਚਲੇ ਗਏ ਉਹ ਚਲੇ ਗਏ ਦੂਜੇ ਗੁਰਦੁਆਰੇ ਹੁਣ ਉਹ ਬਥੇਰਾ ਮੈਨੇਜਰ ਵੇਖੇ ਵੀ ਇੱਥੇ ਸਾਡੀ ਬੁਕਿੰਗ ਨਹੀਂ ਗਈ ਕਹਿਣ ਲੱਗੇ ਸਾਡੀ ਮਾਤਾ ਨੇ ਬੁੱਕ ਕਰਵਾਈ ਕਰੋ ਕਹਿੰਦਾ ਜੇ ਕਰਵਾਈ ਆ ਤਾਂ ਅਸੀਂ ਹੁਣ ਜਿੱਦਾਂ ਹੋ ਸਕਿਆ ਭੇਜ ਦਿੰਦੇ ਹਾਂ ਇੱਕ ਰਾਗੀ ਜਥਾ ਭੇਜਤਾ ਮਹਾਰਾਜ ਸਰੂਪ ਨਾਲ ਦੇ ਦਿੱਤਾ ਮੇਰੀ ਸੇਵਾ ਲੱਗ ਗਈ ਵੀ ਤੂੰ ਨਾਲ ਡਿਊਟੀ ਨਾਲੇ ਕਥਾ ਕਰਾਉਣੀ ਹੈ ਤੇ ਰਾਗੀ ਕੀਰਤਨ ਕਰਦੇ ਮੈਂ ਥੋੜ੍ਹਾ ਜਿਹਾ ਲੇਟ ਗਿਆ ਮੈਨੂੰ ਲੇਟ ਲੈ ਕੇ ਗਏ ਤੇ ਬੀਬੀ ਜਿਹਨੇ ਪਾਠ ਬੁੱਕ ਕਰਾਇਆ ਸੀ ਉਹ ਹੈਰਾਨ ਪਰੇਸ਼ਾਨ ਵੀ ਮੈਂ ਰਾਗੀ ਫਰਾਣਾ ਕਿਹਾ ਸੀ ਇਹ ਰਾਗੀ ਹੋਰ ਆ ਗਿਆ ਉਹਨੂੰ ਵਿੱਚੋਂ ਪਤਾ ਨਹੀਂ ਵੀ ਗੱਲ ਹੋਰ ਬਣ ਗਈ ਕੋਈ ਮੈਨੂੰ ਕਹਿੰਦੀ ਭਾਈ ਜੀ ਇੱਦਾਂ ਕਰਿਓ ਭਾਈ ਇੱਦਾਂ ਇੱਦਾਂ ਮੈਂ ਤਾਂ ਫਲਾਣੇ ਰਾਗੀ ਦਾ ਕਿਹਾ ਸੀ ਅਤੇ ਇੱਦਾਂ ਇੱਦਾਂ ਚਲੋ ਜੋ ਵੀ ਹੋਇਆ ਹੁਣ ਰਾਗੀ ਸਿੰਘਾਂ ਨੂੰ ਤੁਸੀਂ ਕਿਹੋ ਚੰਗੇ ਚੰਗੇ ਸ਼ਬਦ ਪੜ੍ਹਨ ਮੈਂ ਕਿਹਾ ਜੀ ਸ਼ਬਦ ਤਾਂ ਚੰਗੇ ਹੀ ਹੁੰਦੇ ਨੇ ਨਾ ਫਿਰ ਵੀ ਮੈਂ ਜਿਵੇਂ ਆਮ ਕਰ ਦੀ ਦਾ ਵੀ ਦੱਸੋ ਜੀ ਜਿਹੜੇ ਸ਼ਬਦ ਆਖੋ ਮੈਂ ਉਹ ਲਿਖ ਕੇ ਉਹਨਾਂ ਅੱਗੇ ਰੱਖ ਦਿੰਦਾ ਅਤੇ ਉਸ ਹਿਸਾਬ ਨੂੰ ਉਧਰ ਨੂੰ ਤੁਰ ਪੈਣਗੇ ਹੁਣ ਉਹ ਰਾਗੀ ਤਾਂ ਉਹਨਾਂ ਸੁਣਿਆ ਸੀ ਉਹਨੂੰ ਸੁਣਿਆ ਨਹੀਂ ਸੀ ਖੋਰੇ ਕਿਹੋ ਜਿਹੇ ਪੜ੍ਹਦੇ ਨੇ ਮੈਂ ਕਿਹਾ ਲਿਆਓ ਲਿਖ ਦੀਏ ਕਿਹੜਾ ਕਿਹੜਾ ਸ਼ਬਦ ਕਹਿੰਦੀ ਇਹ ਨਹੀਂ ਮੈਨੂੰ ਪਤਾ ਪਰ ਚੰਗੇ ਚੰਗੇ ਸ਼ਬਦ ਪੜ੍ਹਿਓ ਉਹ ਰਾਗੀ ਬੜੇ ਚੰਗੇ ਚੰਗੇ ਸ਼ਬਦ ਪੜ੍ਹਦੇ ਹੁਣ ਚੰਗੇ ਸ਼ਬਦ ਕਿਹੜੇ ਹੋਏ ਜਿਹੜੇ ਸਾਨੂੰ ਚੰਗੇ ਲੱਗਣ ਹਾਲਾਂਕਿ ਗੁਰਬਾਣੀ ਦਾ ਮਤਲਬ ਹਰ ਇੱਕ ਲਫ਼ਜ਼ ਹੀ ਚੰਗਾ ਅਸੀਂ ਸ਼ਬਦ ਵੰਡ ਲਿਆ ਨੇ ਆਹ ਮ੍ਰਿਤਕ ਦੇ ਭੋਗ ਤੇ ਪੜ੍ਹਨੇ ਨੇ ਆਖੂ ਜੀ ਦੇ ਭੋਗ ਤੇ ਪੜ੍ਹਨੇ ਨੇ ਆਹ ਬੱਚੇ ਦੇ ਜਨਮ ਦਿਨ ਤੇ ਪੜ੍ਹ ਅਸੀਂ ਵੰਡਾਂ ਪਾ ਦਿੱਤੀਆਂ ਨੇ ਜਦਕਿ ਗੁਰੂ ਦਾ ਪਾਵਨ ਸਿਧਾਂਤ ਹੈ ਸਭ ਲਈ ਇੱਕੋ ਜਿਹਾ ਉਪਦੇਸ਼ ਚੋਂ ਵਰਨਾ ਕੋ ਸਾਂਝਾ ਭਾਈ ਸੱਚੇ ਪਾਤਸ਼ਾਹ ਨੇ ਸੱਚੀ ਗੱਲ ਕਹਿ ਦੇਣੀ ਆ
ਅੱਗੇ ਭਾਵੇਂ ਅਮੀਰ ਬੈਠਾ ਹੋਵੇ ਭਾਵੇਂ ਗਰੀਬ ਬੈਠਾ, ਉਹ ਸਾਡੀ ਗੱਲ ਵੱਖਰੀ ਪਈ। ਅਸੀਂ ਕਈ ਵਾਰੀ ਘੋਲ ਮਚੋਲਾ ਜਿਹਾ ਕਰ ਜਾਂਦੇ ਹਾਂ ਵੀ ਜੇ ਮ੍ਰਿਤਕ ਦਾ ਭੋਗ ਹੈ ਤਾਂ ਹੁਕਮਨਾਮਾ ਨੌਵੇਂ ਮਹੱਲੇ ਦੇ ਸਲੋਕਾਂ ਉਹਨਾਂ ਸੋਟ ਮਾਲਾ ਨਵਾਂ ਚੋਂ ਆਵੇ ਤਾਂ ਜ਼ਿਆਦਾ ਚੰਗੀ ਗੱਲ, ਰਾਗਮਈ ਸ਼ਬਦ ਆਵੇ ਚੰਗੀ ਗੱਲ। ਉਹ ਗੁਰੂ ਦਾ ਹੁਕਮਨਾਮਾ ਥੋੜ੍ਹਾ ਹੋ ਗਿਆ ਤਾਂ ਸਾਡਾ ਹੋ ਗਿਆ ਨਾ, ਅਸੀਂ ਢੰਗ ਨਾਲ ਵੇਖ ਲਿਆ ਘਰ ਵਾਲੇ ਕਿਵੇਂ ਖੁਸ਼ ਹੁੰਦੇ ਨੇ। ਗੁਰੂ ਸਵਾਰਿਓ, ਗੁਰੂ ਕੇ ਹਰ ਪਾਵਨ ਬਚਨ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਵਿੱਚ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਮਿਸ਼ਰੀ ਦੀ ਰਲੀ ਜਿੱਦੋਂ ਮਰਜ਼ੀ ਦੰਦੀ ਵੱਢ ਲਓ, ਮਿੱਠੀ ਹੋਣੀ ਹੈ ਗੁਰਬਾਣੀ, ਮਿੱਠੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ। ਮੇਰੇ ਨਹੀਂ ਖਾਣੇ ਪਈ ਗੱਲ ਵੱਖਰੀ, ਖਾਣੇ ਨਹੀਂ ਪਈ ਫਿਰ ਸਮਝ ਲਓ। ਬੜੇ ਹੁਣ ਤਾਂ ਟੀਕਾਕਾਰ ਵੀ ਬੜੇ ਨੇ ਅਤੇ ਹੁਣ ਤਾਂ ਮੋਬਾਈਲ 'ਤੇ ਬੜਾ ਕੁਝ। ਇੱਕ ਮੈਂ ਬੇਨਤੀ ਕਰਦਾ, ਮੋਬਾਈਲ 'ਤੇ ਬੜੀਆਂ ਐਪਾਂ ਨੇ ਗੁਰਮਤਿ ਦੇ ਪ੍ਰਚਾਰ ਕਰਦੀਆਂ ਨੇ, ਬੜਾ ਕੁਛ ਹੈ। ਇੱਕ ਹੈ ਗੁਰਬਾਣੀ ਸੇਵਾ, ਆਡੀਓ ਹੈ, ਐਪ ਦਾ ਨਾਂ ਗੁਰਬਾਣੀ ਸੇਵਾ, ਬਹੁਤ ਜ਼ਰੂਰੀ ਜੇ। ਇੱਕ ਤਾਂ ਉਹ ਆਡੀਓ ਹੈ, ਬੈਟਰੀ ਘੱਟ ਖਾਂਦੀ ਹੈ, ਨੈੱਟ ਘੱਟ ਖਾਂਦੀ ਹੈ, ਉਹਦੇ ਪਾਠ ਵੀ ਸਾਰੇ ਦੀਆਂ, ਗੁਰਬਾਣੀ ਕੀਰਤਨ ਵੀ ਹੈ, ਅਖੰਡ ਪਾਠ ਵੀ ਹੈ, ਸਹਿਜ ਪਾਠ ਵੀ ਹੈ, ਦਸਵੰਧਾਂ ਵੀ ਸਭ ਕੁਝ ਉਹਦੇ ਵਿੱਚ ਹੈ। ਕਿਹੜਾ ਰਾਗੀ ਸੁਣਨਾ ਹੈ ਤੁਹਾਡੇ ਕੋਲ, ਢਾਡੀ ਸੁਣਨੇ ਨੇ, ਕਵੀਸ਼ ਸੁਣਨੇ ਨੇ, ਕਥਾ ਸੁਣਨੀ ਹੈ, ਕਿਹਦੀ ਸੁਣਨੀ ਹੈ, ਸਭ ਕੁਝ ਇੱਕੋ ਐਪ ਦੇ ਵਿੱਚ ਹੈ, ਸੰਥਿਆ ਉਹਦੇ ਵਿੱਚ ਹੈ, ਹਰ ਗੁਰਸਿੱਖ ਨੂੰ ਹੁਣ ਤਾਂ ਮੁੱਠੀ ਵਿੱਚ ਹੀ ਸਭ ਕੁਝ ਸੱਚੇ ਪਾਤਸ਼ਾਹ ਨੇ ਵਖ ਦਿੱਤਾ। ਇਹ ਸ਼ਬਦ ਦੀ ਬਾਤ ਸੀ ਨਾ, ਦੇਹ ਧਾਰੀ ਕੋ ਤਾਂ ਚੇਚਾ ਜਾਣਾ ਪੈਗਾ, ਸ਼ਬਦ ਹਰ ਥਾਂ ਹੀ ਕੰਮ ਆ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਰਹਿਮਤ ਵਰਤਾਈ, ਅੱਜ ਦਾ ਇਹ ਪਾਵਨ ਸ਼ਬਦ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮਨਾਮੇ ਦੇ ਤੌਰ 'ਤੇ ਸੂਹੀ ਰਾਗ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਅਤੇ ਇਹਦੇ ਵਿੱਚ ਉਹਨਾਂ ਨੇ ਰਹਾਉ ਦਾ ਬੰਦ ਇਹ ਰੱਖਿਆ, ਓਏ ਸਾਜਨ ਓਏ ਮੀਤ ਪਿਆਰੇ, ਓਏ ਈਰੀ ਨੂੰ ਸਿਹਾਰੀ ਲਾ ਕੇ ਉਹਦੇ 'ਤੇ ਹੋੜਾ, ਮੂੰਹ ਖੁੱਲ੍ਹਾ ਜਿਹਨੂੰ ਕਹਿੰਦੇ ਨੇ, ਇਹ ਬਹੁ ਗਿਣਤੀ ਹੈ। ਉਹ ਹੁੰਦਾ ਤਾਂ ਸਿੱਧਾ ਹਾਹਾ ਹੋਣਾ ਸੀ। ਇੱਥੇ ਸਮਝਾਉਣਾ ਕਰਦੇ ਨੇ ਕਿ ਇਨਸਾਨ ਨੂੰ ਮਿੱਤਰਾਂ ਦੀ, ਪਿਆਰਿਆਂ ਦੀ ਜ਼ਰੂਰਤ ਹੁੰਦੀ ਹੈ, ਬੜਾ ਔਖਾ ਇਹਨਾਂ ਤੋਂ ਬਿਨਾਂ ਵੀ ਸਰਨਾ। ਰਿਸ਼ਤੇਦਾਰ ਤਾਂ ਸਾਨੂੰ ਨਿਰੰਕਾਰ, ਜਿਹੜੇ ਮਾਂ ਬਾਪ ਭੈਣ ਭਰਾ ਨਿਰੰਕਾਰ ਉਹਨੂੰ ਦਿੱਤੇ ਹੁੰਦੇ ਨੇ, ਮਿੱਤਰ ਬੰਦਾ ਆਪ ਚੁਣਦਾ ਹੈ ਜਿਹਦੇ ਨਾਲ ਸੁਭਾਅ ਮਿਲ ਜਾਏ, ਅਤੇ ਜਿਹੋ ਜਿਹੀ ਉਹ ਸੰਗਤ ਹੋਏਗੀ ਉਹੋ ਜਿਹੀ ਰੰਗਤ ਹੋਈ ਜਾਣੀ। ਮਾੜਿਆਂ ਲੋਕਾਂ ਕੋਲ ਬੈਠੋਗੇ ਤਾਂ ਉਹੋ ਜਿਹੇ ਵਿਚਾਰ ਬਣ ਜਾਣੇ, ਚੰਗਿਆਂ ਕੋਲੋਂ ਬੈਠੋਗੇ ਤਾਂ ਉਹੋ ਜਿਹੇ ਵਿਚਾਰ ਬਣ ਜਾਣੇ, ਚੰਗੇ ਹੋਣਗੇ ਚਲੋ ਗੁਰਦੁਆਰੇ ਚੱਲਦੇ ਹਾਂ, ਅਤੇ ਦੂਜੇ ਜੇ ਦੂਜੇ ਤਰ੍ਹਾਂ ਦੇ ਹੋਏ ਤਾਂ ਚਲੋ ਠੇਕੇ ਨੂੰ ਚੱਲਦੇ ਹਾਂ, ਇਹ ਤਾਂ ਇੱਦਾਂ ਹੀ ਤਾਂ ਬਾਤ ਹੀ ਬਣਨੀ ਆ ਨਾ। ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ, ਅਸੀਂ ਗੁਰੂ ਕੋਲੋਂ ਵੀ ਕਈ ਵਾਰੀ ਨਹੀਂ ਸਿੱਖਦੇ, ਗੁਰੂ ਕੋਲੋਂ ਜਾ ਕੇ ਉੱਥੋਂ ਖਾਲੀ ਹੱਥੀ ਮੁੜ ਆਉਂਦੇ ਹਾਂ, ਭਾਈ ਪਰੇ ਕਰੋ ਸੱਖਣੇ ਜਾਣ ਵਾਲੀ ਬਾਤ, ਬੜਾ ਨੁਕਸਾਨ ਦੀ ਅਤੇ ਬਹੁਤ ਮਾੜਿਆਂ ਭਾਗਾਂ ਵਾਲੀ ਬਾਤ। ਗੁਰੂ ਕੋਲ ਆਏ ਵੀ, ਸਮਾਂ ਵੀ, ਸਬੱਬ ਵੀ ਗੁਰੂ ਨੇ ਦੇ ਦਿੱਤਾ, ਅਤੇ ਫਿਰ ਇੱਥੇ ਆਣ ਕੇ ਸਾਂਝ ਬਣੀ ਨਾ, ਸਾਂਝ ਸਾਡੀ ਬਣੀ ਦੀ ਪਕੌੜਿਆਂ ਦੇ ਨਾਲ, ਪਦਾਰਥਾਂ ਦੇ ਨਾਲ ਨਹੀਂ। ਗੁਰਸਿੱਖਾ ਵੀ ਜ਼ਰੂਰੀ ਹੈ, ਉਹ ਇਸ ਲਈ ਹੈ ਵੀ ਜਦੋਂ ਸਾਰੀ ਸੰਗਤ ਹੁੰਮਾ ਹੁੰਮਾ ਕੇ ਆ ਜੇ, ਚਿੰਤਾ ਨਾ ਕਰੇ ਵੀ ਪ੍ਰਸ਼ਾਦਾ ਛੱਕ ਕੇ ਜਾਣਾ, ਟਾਈਮ ਲੱਗੇ ਉੱਥੇ ਪੱਕਾ ਪਕਾਇਆ ਮਿਲ ਜਾਵੇ, ਤੁਸੀਂ ਪਕਾਉਣ ਵਾਲੇ, ਤੁਸੀਂ ਕਰਨ ਵਾਲੇ, ਤੁਹਾਡੇ ਪਦਾਰਥ, ਤੁਹਾਡਾ ਹੀ ਸਭ ਕੁਛ, ਆਪਣਾ ਹੀ ਆ ਨਾ, ਉਪਰਾ ਤਾਂ ਹੈ ਹੀ ਕੋਈ ਨਹੀਂ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਸੱਜਣ ਬਣਾਉਂਦਾ ਹੈ ਬੰਦਾ। ਕੱਲ ਪਰਸੋਂ ਵੀ ਇੱਕ ਸ਼ਬਦ ਸੀਗਾ, ਕੱਚੜਿਆਂ ਸੰਤੋੜ ਢੂੰਡ ਸੱਜਣ ਸੰਤ ਪੱਕਿਆਂ। ਸੋ ਸਾਰੇ ਮਿੱਤਰ ਪਿਆਰੇ ਜਿਹੜੇ ਹੁੰਦੇ ਨੇ ਨਾ ਕੱਚੇ, ਉਹਨਾਂ ਦਾ ਜੇ ਤੇ ਸੁਭਾਅ ਪੂਰਾ ਹੋ ਗਿਆ, ਜੇ ਤੇ ਉਹਨਾਂ ਦੇ ਪੂਰੇ ਉਤਰਦੇ ਗਏ ਠੀਕ ਹੈ, ਨਹੀਂ ਤੇ ਵਿੱਚੇ ਛੱਡ ਕੇ ਗਾਂਹ ਜਾਂਦੇ, ਹੋ ਗਿਆ ਤੇ ਹੋ ਗਿਆ। ਉਹ ਕਹਿੰਦੇ ਸਦੀਵੀ ਸੱਜਣ ਲੱਭਣਾ ਚਾਹੀਦਾ ਹੈ, ਸੱਜਣ ਸੱਚਾ ਪਾਤਸ਼ਾਹ। ਰੋਜ਼ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ ਅਸੀਂ ਕਈ ਕਈ ਵਾਰ, ਸਿਰ ਸ਼ਾਹਾਂ ਦੇ ਸ਼ਾਹ, ਉਹ ਕੰਗਾਲ ਜਿਹਾ ਕੋਈ ਨਹੀਂ ਹੈਗਾ, ਕੰਗਾਲ ਨਹੀਂ, ਉਹਦੇ ਅਗਣਤ ਭਰੇ ਭੰਡਾਰ ਜਿਹੜੇ ਕਦੀ ਖਤਮ ਨਹੀਂ ਜਾਂਦੇ। ਘਰ ਤਾਂ ਤੇਰਾ ਸਭ ਕੁਛ ਹੈ, ਸੰਸਾਰ ਦੇ ਪਦਾਰਥਾਂ ਭਾਵੇਂ ਰਾਜਾ ਹੀ ਕਿਉਂ ਨਾ ਹੋਵੇ, ਭਾਵੇਂ ਕਰੋੜਪਤੀ ਕਿਉਂ ਨਾ ਹੋਵੇ, ਅਰਬਾਂਪਤੀ ਕਿਉਂ ਨਾ ਹੋਵੇ, ਜਦੋਂ ਉਹਦੇ ਵਿੱਚੋਂ ਕੁਝ ਦੇ ਦਿੰਦਾ ਨੇ ਬਾਕੀ ਘੱਟ ਜਾਂਦਾ ਹੈ ਉਹਨਾਂ। ਪਰ ਸੱਜਣ ਸੱਚਾ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਜਿੰਨਾ ਕੱਢੀ ਜਾਓ ਉਹਦੇ 'ਚ ਕੋਈ ਘਾਟਾ ਨਹੀਂ ਜੇ ਪੈਂਦਾ, ਜੁਗਾ ਜੁਗੰਤਰ ਖਾਏ ਖਾਏ।
ਦਿੰਦਾ ਦੇ ਲੈਂਦੇ ਥੱਕ ਪਾਏ ਵਾਲੀ ਗੱਲ ਹੈ। ਉਹ ਦੇ ਰਿਹਾ, ਦੇ ਹੀ ਜਾਂਦਾ, ਲੈਣ ਵਾਲੇ ਥੱਕ ਜਾਂਦੇ, ਅੱਕ ਜਾਂਦੇ, ਚਲੇ ਜਾਂਦੇ, ਮੁੱਕ ਜਾਂਦੇ। ਪਦਾਰਥ ਨਹੀਂ ਜੇ ਮੁੱਕਦੇ, ਇਸ ਲਈ ਮਾਲਕ ਨੇ ਕਿਹਾ ਉਹਦੇ ਨਾਲ ਜੁੜੋ, ਜਿਹਦੇ ਘਰ ਸਭ ਕੁਛ ਹੈ, ਜੋ ਸੱਚਾ ਹੈ, ਜੋ ਸਦੀਵੀ ਹੈ, ਜੋ ਮਰਦਾ ਨਹੀਂ, ਸਾਥ ਛੱਡ ਕੇ ਨਹੀਂ ਜਾਂਦਾ, ਹਰ ਥਾਂ ਤੇ ਕਿਤੇ ਚਲ ਜਾਓ, ਗੁਰਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਨਾਲ ਹਰ ਥਾਂ ਤੇ ਹੈ, ਗੁਰੂ ਦਾ ਗਿਆਨ ਹਰ ਥਾਂ ਤੇ ਕੰਮ ਆਉਂਦਾ ਹੈ, ਅਸੀਂ ਵਰਤੀਏ ਜਾਂ ਨਾ ਵਰਤੀਏ। ਖੈਰ, ਕਹਿਣ ਲੱਗੇ, ਓਏ ਸਾਜਨ, ਓਏ ਮੀਤ ਪਿਆਰੇ, ਉਹ ਮੇਰੇ ਸੱਜਣ ਨੇ, ਉਹ ਮੇਰੇ ਮਿੱਤਰ ਪਿਆਰੇ ਨੇ, ਕਿਹੜੇ? ਜੋ ਹਮ ਕਹੋ ਹਰ ਨਾਮ ਚਿਤਾਰੇ, ਜਿਹੜੇ ਸਾਨੂੰ ਨਿਰੰਕਾਰ ਦੇ ਨਾਮ ਦਾ ਚੇਤਾ ਕਰਾ ਦੇਣ ਭਾਈ ਤੂੰ ਆਇਆ ਕਿਹੜੇ ਕੰਮ ਹੈ, ਲੱਗਾ ਕਿਤ ਕੁਫੱਪੜੇ, ਕਿਹੜੇ ਮਾੜੇ ਕੰਮਾਂ ਵਿੱਚ ਲੱਗ ਗਿਆ, ਆਇਆ ਕਿਹੜੇ ਕੰਮ ਹੈ ਤੂੰ ਭਾਈ? ਪ੍ਰਾਪਤ ਮਾਨੁਖ ਦੇਹ ਗਿਆ, ਗੋਬਿੰਦ ਮਿਲਣ ਕੀ ਹੈ, ਤੇਰੀ ਵਰੀ ਆਈ, ਚੇਤਾ ਕਰਾ ਦੇਣ। ਚੇਤਾ ਤੇ ਉਹ ਕਰਾਏਗਾ ਜਿਹਨੂੰ ਆਪ ਚੇਤਾ ਹੈ, ਜਗਾਏਗਾ ਤੇ ਉਹ ਜਿਹੜਾ ਆਪ ਜਾਗਦਾ ਹੈ, ਸੁੱਤਾ ਕਿਵੇਂ ਜਗਾ ਦੇਗਾ ਕਿਸੇ ਨੂੰ? ਇਸ ਲਈ ਜਦੋਂ ਮਿੱਤਰ ਪਿਆਰਾ ਬਣਾਉਣਾ ਹੈ ਤੇ ਜਾਗਦਾ ਬਣਾਓ, ਆਪਣੇ ਤੋਂ ਸੁਚੇਤ ਬਣਾਓ, ਵੇਲੇ ਵੇਲੇ ਮੇਰੀ ਬਾਂਹ ਫੜ ਸਕੇ, ਮੈਨੂੰ ਮਾਰਗ ਪਾ ਸਕੇ, ਮੈਨੂੰ ਦੱਸ ਸਕੇ ਚੰਗੇ ਮਾੜੇ ਥਾਂ ਤੋਂ, ਠੇਡਿਆਂ ਤੋਂ ਮੈਨੂੰ ਬਚਾ ਲਵੇ। ਇਹ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਸੱਜਾ ਤਰੀਕਾ ਕੀ ਹੈ ਕਿ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣ। ਸਭ ਤੋਂ ਚੰਗੀ ਚੀਜ਼ ਹੈ ਨਿਰੰਕਾਰ ਦਾ ਨਾਮ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਸੋਖੀ ਭਾਲਦੇ ਹਾਂ ਅਸੀਂ, ਸਾਨੂੰ ਸੁੱਖ ਮਿਲ ਜਾਏ ਤੇ ਸੁੱਖ ਪਾਉਂਦੇ ਪਾਉਂਦੇ ਸਾਰੀ ਜ਼ਿੰਦਗੀ 10-10 ਘੰਟੇ, 12-12 ਘੰਟੇ, 16-16 ਕੰਮ ਕਰਦੇ। ਇਹਨੂੰ ਕਿਹਾ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੇ। ਚਾਹੁੰਦਾ ਤੇ ਸੁੱਖ ਹੀ ਹੈ ਨਾ, ਜੇ ਸੁੱਖੋ ਚਾਹੇ ਸਦਾ ਸਰਨ ਰਾਮ ਕੀ ਲੇ। ਕਹਿੰਦੇ ਸੁੱਖ ਨਾ ਹੀ ਰੇ ਹਰ ਭਗਤ ਬਿਨਾਂ, ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ, ਉਹਦੇ ਗੁਣ ਗ੍ਰਹਿਣ ਕਰਨ ਤੋਂ ਬਿਨਾਂ ਸੁੱਖ ਨਹੀਂ ਜੇ। ਤੇ ਜਿਹੜਾ ਵਿਅਕਤੀ ਸਾਨੂੰ ਉਸ ਨਿਰੰਕਾਰ ਨਾਲ ਜੋੜਦੇ ਹੋਣ, ਜੋ ਹਮ ਕਹੋ ਹਰ ਨਾਮ ਚਿਤਾਰੇ, ਜਿਹੜੇ ਸਾਡੇ ਸਾਨੂੰ ਨਾਮ ਨਾਲ ਜੋੜ ਦੇਣ, ਨਾਮ ਦਾ ਚੇਤਾ ਕਰਾ ਦੇਣ, ਚੱਲ ਪਈ ਆਹ ਘੜੀ ਜਾਪ ਲਈਏ, ਛੱਡ ਖੜਾ ਚੁਗਲੀਆਂ ਦਾ। ਅਸੀਂ ਸੈਰ ਤੇ ਜਾਂਦੇ ਹਾਂ, ਦੋ ਬੀਬੀਆਂ ਚਾਹ, ਦੋ ਬੰਦੇ ਤੁਰ ਪਏ ਤੇ ਉਹ ਗੱਲਾਂ ਕਰੀ ਜਾਣਗੇ, ਫਿਰ ਭਾਈ ਜੇ ਸੈਰ ਕਰਨ ਤੁਰ ਗਈ ਪਏ ਉੱਥੇ ਘਰੋਂ ਤੁਰ ਪਓ, ਇਕੱਲੇ ਤੁਰ ਪਓ ਭਾਈ, ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਚਲੋ, ਸਿਮਰਨ ਵੀ ਸੈਰ, ਦੋ ਕੰਮ ਹੋ ਸਕਦੇ। ਕਿਰਤਵਿਤ ਕਰ ਕਰਮ ਦੀ ਹੱਥੋਂ ਦੇ ਕੇ ਭਲਾ ਬਣਾ, ਕਿਰਤਵਿਤ ਕਰਦਿਆਂ ਕਰਦਿਆਂ ਨਿਰੰਕਾਰ ਨੂੰ ਚੇਤੇ ਕਰਨਾ, ਕਦੇ ਖੋਟ ਨਹੀਂ ਜਾਏਗਾ, ਧੰਦੇ ਵਿੱਚ ਬੋਲੀ ਵਿੱਚ ਮਿਠਾਸ ਰਹੇਗੀ, ਕਿਹਨੂੰ ਮਾੜਾ ਕਵਾਂਗੇ, ਕਿਹਨੂੰ ਗਾਲ ਕੱਢਾਂਗੇ, ਜਦੋਂ ਉਹਦੇ ਬਿਨਾਂ ਹੈ ਹੀ ਕੋਈ ਨਹੀਂ। ਇਹ ਬਾਤ ਸਮਝਾਉਣੀ ਆ ਸੱਜਣਾ ਬੇਲੀਆਂ ਨੇ ਉਹਨਾਂ ਲਈ, ਇਸ ਲਈ ਸੱਤ ਸੰਗੀ ਜਿਨ੍ਹਾਂ ਨੇ ਨਿਰੰਕਾਰ ਦਾ ਸੱਤ ਮਾਣ ਲਿਆ, ਜਿਨ੍ਹਾਂ ਗੁਰੂ ਕੇ ਬਚਨ ਨੂੰ ਸੱਤ ਸੱਤ ਕੇ ਮੰਨ ਲਿਆ, ਜਿਨ੍ਹਾਂ ਆਪਣੇ ਆਪ ਨੂੰ ਸਾਧ ਲਿਆ, ਉਹਨਾਂ ਨੂੰ ਆਪਣੇ ਮਿੱਤਰ ਬਣਾਓ, ਉਹਨਾਂ ਨੂੰ ਪਿਆਰੇ ਬਣਾਓ, ਉਹਨਾਂ ਦੇ ਨਾਲ ਬੈਠੋ, ਉਹਨਾਂ ਦੀਆਂ ਸੁਣੋ, ਉਹਨਾਂ ਦੀਆਂ ਵਿਚਾਰੋ, ਉਹਨਾਂ ਨੂੰ ਦੁੱਖ ਦੱਸੋ, ਜਿੱਥੇ ਜਿੱਥੇ ਕਮੀ ਹੈ ਸਾਡੇ ਜੀਵਨ ਦੀ ਉਹ ਵੀ ਦੱਸੋ, ਉਹਨੂੰ ਪੂਰੇ ਕਰਨ ਦੇ ਉਹ ਢੰਗ ਤਰੀਕੇ ਦੱਸ ਦੇਣਗੇ। ਕਹਿਣ ਲੱਗੇ ਇਸ ਤਰ੍ਹਾਂ ਫਿਰ ਸ਼ੁਰੂ ਕਰਦੇ ਸ਼ਬਦ ਨੂੰ ਪ੍ਰੰਭ ਚ, ਜਾ ਕੇ ਦਰਸ ਪਾਪ ਕੋਟ ਉਤਾਰੇ, ਜਿਹੜੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰਨ ਦੇ ਨਾਲ ਕਰੋੜਾਂ ਪਾਪ ਲੈ ਜਾਣ। ਪਾਪ ਤੇ ਪੁੰਨ ਦੋ ਲਫ਼ਜ਼ ਨੇ, ਅਸੀਂ ਬੜਾ ਭੁਲੇਖਾ ਜਿਹੜੀ ਖਾਧਾ ਤੇ ਬੜਾ ਸਿੱਧਾ ਜਿਹਾ ਹੀ, ਮੈਂ ਇੱਕ ਅੱਜ ਫਾਰਮੂਲਾ ਦੱਸਦਾ, ਆਪ ਜਾਣਦੇ ਜੋ ਬਹੁਤ ਇਹ ਨਹੀਂ ਪੈਣੀ, ਮੈਂ ਹੀ ਜਾਣਦਾ ਇਕੱਲਾ। ਅਸੀਂ ਕਰਮ ਭੂਮੀ 'ਚ ਆਏ ਹਾਂ, ਕਰਮ ਖੇਤਰ ਹੈ, ਕਰਮ ਕਰਦੇ ਹਾਂ, ਕਰਮ ਬਿਨਾਂ ਬਾਤ ਨਹੀਂ ਬਣਨੀ, ਤੇ ਹਰ ਕੰਮ ਨੂੰ ਕਰਨ ਪਿੱਛੇ ਕੋਈ ਨਾ ਕੋਈ ਭਾਵਨਾ ਹੁੰਦੀ ਹੈ। ਕਰਮ ਉਹਦਾ ਕੌਣ ਕਰਦਾ? ਕਿਸੇ ਮਕਸਦ ਨੂੰ ਕਰਦਾ ਨਾ। ਤੇ ਖਿਆਲ ਕਰਿਓ, ਕਰਮ ਦੇ ਪਿੱਛੇ ਜਿਹੜੀ ਭਾਵਨਾ ਹੈ, ਜੇ ਕਿ ਤੁਹਾਡੇ ਕੰਮ ਪਿੱਛੇ ਭਾਵਨਾ ਚੰਗੀ ਹੈ ਤੇ ਉਹ ਕਰਮ ਪੁੰਨ ਕਰਮ ਹੋ ਜਾਂਦਾ ਹੈ।
ਜੇ ਕਰਮ ਦੇ ਪਿੱਛੇ ਭਾਵਨਾ ਮਾੜੀ ਤੇ ਪਾਪ ਕਰਮ ਹੋ ਜਾਂਦਾ, ਇਹ ਚੇਤੇ ਰੱਖਣ ਦੀ ਗੱਲ ਹੈ। ਕਿਸੇ ਦਾ ਕਤਲ ਕਰਨਾ, ਸਰਹੱਦ ਤੇ ਛਪਾਈ ਖੜਾ ਹੋਇਆ ਕਿਸੇ ਦਾ ਬਾਡੀਗਾਰਡ ਹੈ, ਉਹਦੀ ਸੁਰੱਖਿਆ ਲਈ ਜੇ ਕੋਈ ਖਤਰਾ ਹੋ ਜਾਂਦਾ ਹੈ ਤੇ ਉੱਥੇ ਬੰਦਾ ਮਾਰ ਦਿੰਦਾ। ਦੇਸ਼ ਨੂੰ ਬਚਾਉਣ ਲਈ, ਦੇਸ਼ ਦੀ ਰਾਖੀ ਲਈ ਬੰਦਾ ਮਾਰਿਆ ਜਾਂਦਾ, ਭਾਵੇਂ ਬੰਦਾ ਮਾਰਨਾ ਮਾੜਾ ਹੈ, ਪਰ ਉਹਦੀ ਮਾਰਨ ਵਾਲੀ ਦੀ ਭਾਵਨਾ ਚੰਗੀ, ਇਸ ਲਈ ਉਹ ਪੁੰਨ ਕਰਮ ਵਿੱਚ ਆਏਗਾ। ਤੇ ਦੂਜੇ ਪਾਸੇ ਜੇ ਧਰਮ ਦਾ ਚੋਲਾ ਪਾ ਲਿਆ, ਧਰਮ ਦੇ ਨਾਂ ਤੇ ਅਸੀਂ ਪਾਠ ਵੀ ਕਰਨ ਲੱਗ ਪਏ, ਇਸ ਭਾਵਨਾ ਨਾਲ ਪਾਠ ਕਰਦਾ ਵੀ ਮੈਂ ਗੁਰਦੁਆਰੇ ਚ ਪਾਠ ਕਰਾਂ, ਲੋਕ ਮੈਨੂੰ ਧਾਰਮਿਕ ਸਮਝ ਲੈਣ, ਮੇਰੀ ਦੁਕਾਨ ਤੇ ਆਉਣ ਤੇ ਫਿਰ ਮੈਂ ਆਪਣੀ ਛਿੱਲ ਲਾਊਂਗਾ, ਉਹ ਪਾਠ ਕੀਤਾ ਵੀ ਪਾਪ ਕਰਮ ਹੋ ਜਾਏਗਾ। ਇਸ ਲਈ ਅਸੀਂ ਕਰਦੇ ਹਾਂ, ਸੰਸਾਰੀ ਲੋਕ ਅੰਡੇ ਪਿੰਡ ਮਨ ਲੈ ਜਾਂਦਾ ਸਾਨੂੰ, ਵਿਕਾਰਾਂ ਨੂੰ ਭੱਜ ਭੱਜ ਕੇ ਬੁਰੇ ਕੰਮ ਨੂੰ ਉਠ ਖਲੋਇਆ ਨਾ ਲੈ ਕੇ ਜਾਂਦਾ, ਇਹ ਤੇ ਡਿੱਗਦਾ ਮਾਰ ਮਾਰ ਕੇ ਚੱਕਰ 'ਚ ਡਿੱਗਦਾ ਹੀ ਮਾੜੇ ਪਾਸੇ ਲੈ ਕੇ ਜਾਂਦਾ ਬੰਦੇ ਨੂੰ। ਗੁਰ ਸ਼ਬਦੀ ਉਹ ਮਨ ਹੋੜੀਏ ਦੀ ਗੱਲ ਤਾਂ ਹੀ ਕਹੀ ਨਾ, ਗੁਰੂ ਦੇ ਸ਼ਬਦਾਂ ਨੂੰ ਹੋੜ ਕੇ ਰੱਖਣਾ, ਵਿਚਾਰ ਕੇ ਰੱਖਣਾ, ਟੋਕ ਕੇ ਰੱਖਣਾ। ਅਤੇ ਖਿਆਲ ਕਰਿਓ, ਜਦੋਂ ਗੁਰੂ ਦੇ ਨਾਮ ਨਾਲ ਜੁੜ ਜਾਂਦਾ, ਨਿਰੰਕਾਰ ਨਾਲ ਸਾਂਝ ਬਣ ਜਾਂਦੀ, ਤੇ ਇਹ ਨਹੀਂ ਵੀ ਮੇਰੇ ਜਨਮਾਂ ਜਮੰਤਰਾਂ ਦੇ ਪਾਪਾਂ ਦਾ ਢੇਰ ਹੈ, ਨਹੀਂ ਭਾਈ, ਜਦੋਂ ਨਾਮ ਦੀ ਚਿਣਗ ਲੱਗ ਗਈ ਨਾ, ਢੇਰਾਂ ਦੇ ਢੇਰ ਪਾਪ ਖਤਮ ਹੋ ਜਾਂਦੇ। ਇਹ ਨਹੀਂ ਵੀ ਜਿੰਨਾ ਪਾਪ ਕੀਤਾ ਉਨਾ ਸਿਮਰਨ ਕੀਤਿਆਂ ਗੱਲ, ਬਸ ਜਦੋਂ ਜੁੜ ਗਏ। ਇੱਥੇ ਵੀ ਸ਼ਹਿਨ ਸਾਹਿਬ ਜਾ ਕੇ ਦਰਸ ਪਾਪ ਕੋਟ ਉਤਾਰੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ, ਜਿਨ੍ਹਾਂ ਦੇ ਕੋਲ ਬਹਿਣ ਨਾਲ, ਜਿਨ੍ਹਾਂ ਦੇ ਬਚਨ ਮੰਨਣ ਨਾਲ ਕੋੜਾ ਪਾਪ ਲੈ ਜਾਂਦੇ ਨੇ, ਉਹ ਮੇਰੇ ਮਿੱਤਰ ਨੇ, ਉਹ ਮੇਰੇ ਪਿਆਰੇ ਨੇ, ਉਹ ਮੇਰੇ ਸਾਂਝ ਵਾਲੇ ਨੇ। ਭੇਟਤ ਸੰਗ ਇਹ ਭਾਉਜਲ ਤਾਰੇ, ਜਿਨ੍ਹਾਂ ਦੇ ਨਾਲ ਮਿਲਾਪ ਹੋਣ ਦੇ ਨਾਲ, ਜਿਨ੍ਹਾਂ ਦੇ ਚਰਨ ਪਰਸਨ ਦੇ ਨਾਲ ਭਾਵਜਲ ਵੀ ਤਰਿਆ ਜਾਂਦਾ ਹੈ, ਵਿਕਾਰਾਂ ਦੇ ਸਾਗਰ ਵਿੱਚੋਂ ਤਰਿਆ ਜਾਂਦਾ ਹੈ, ਕਿਉਂਕਿ ਯੁਕਤੀ ਦੱਸ ਦਿੰਦੇ ਨੇ। ਬੇੜੀ ਨੂੰ ਤਰਨਾ ਹੋਵੇ ਨਾ, ਦਰਿਆ ਨੂੰ ਤਰਨਾ ਹੋਵੇ ਤੇ ਬੇੜੀ ਦੇ ਬਾਹਰ ਪਾਣੀ ਚਾਹੀਦਾ, ਵਿੱਚ ਨਹੀਂ ਚਾਹੀਦਾ। ਜੇ ਵਿੱਚ ਪਾਣੀ ਪੈਗਾ ਲੈ ਕੇ ਬਹਿ ਜਾਏਗਾ ਬੇੜੀ ਨੂੰ। ਇਸੇ ਤਰ੍ਹਾਂ ਇਸ ਜਿੰਦਗੀ ਦੀ ਜੀਵਨ ਰੂਪੀ ਬੇੜੀ ਦੇ ਵਿੱਚ ਵਿਕਾਰਾਂ ਦਾ ਪਾਣੀ ਨਹੀਂ ਪੈਣਾ ਚਾਹੀਦਾ, ਬਾਹਰ ਰਹਿਣੇ ਚਾਹੀਦੇ, ਉਹ ਲੱਗ ਜਾਏਗਾ ਪਾ। ਇਹ ਯੁਗ ਦੱਸਣੀ ਦਾਨੇ ਪੁਰਖਾਂ ਨੇ, ਮਹਾਂਪੁਰਖਾਂ ਨੇ, ਗੁਰੂ ਨੇ, ਗੁਰੂ ਕੇ ਸ਼ਬਦ ਨੇ, ਗੁਰੂ ਕਿਆ ਨੇ, ਗੁਰੂ ਕੇ ਕੀਰਤਨੀਆਂ ਨੇ। ਜਾ ਕੀ ਧੀਰਕ ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਿਹਦਾ ਸ਼ਬਦ ਸੁਣ ਦੇਣਾ

0: ਉਹਨਾਂ ਨਾਲ ਸਾਂਝ ਆਪਣੀ ਬਣਾ ਕਰਕੇ ਜਾਕੇ ਸਿਮਰਨ ਮੁੱਖ ਉਜਲਾਰੇ। ਜਿਹਦੇ ਸਿਮਰਨ ਕੀਤੀਆਂ, ਜਿਹਨੂੰ ਚੇਤ ਕੀਤੀਆਂ, ਮੁੱਖ ਉਜਲਾ ਹੋ ਜਾਂਦਾ ਹੈ। ਨਾਨਕ ਤੇ ਮੁੱਖ ਉਜਲੇ, ਜਿੰਨੀ ਨਾਮ ਤੇ ਆਇਆ ਵਾਲਾ ਦੀ ਬਾਤ ਕੀਤੀ ਹੈ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਇਹ ਜਿਹੜੇ ਸਵਾਰੇ ਐਸੇ ਮਹਾਂਪੁਰਖ ਮਿਲਦੇ ਨੇ ਪ੍ਰਭੂ ਦੀ ਕਿਰਪਾ ਨਾਲ, ਕਿਉਂਕਿ ਉਹਨਾਂ ਨਿਰੰਕਾਰ ਨਾਲ ਆਪਣੀ ਸਾਂਝ ਪਾ ਲਈ, ਉਹਨਾਂ ਨੇ ਆਪਣਾ ਆਪ ਸਵਾਰ ਲਿਆ। ਇਸ ਲਈ ਅਜਿਹੇ ਗੁਰਮੁਖ ਪਿਆਰਿਆਂ ਨੂੰ ਆਪਣੇ ਰਾਹ ਦਰਸੇਵੇ ਬਣਾ ਲਓ, ਆਪਣੇ ਸੱਜਣ ਬਣਾ ਲਓ, ਮਿੱਤਰ ਬਣਾ ਲਓ। ਸੱਜ ਸਰਣ ਨਾਨਕ ਤਿੰਨ ਸਤ ਬਲਹਾਰੇ, ਕਹਿਣ ਲੱਗੇ ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ। ਉਹਨਾਂ ਤੋਂ ਸੱਤ ਵਾਰ ਨੇ ਬਲਹਾਰ ਨੇ ਜਾਂਦੇ ਹਾਂ, ਜਿਹਨੇ ਐਸੇ ਪ੍ਰੇਰਣਾਦਾਇਕ ਸਾਨੂੰ ਸ਼ਬਦ ਸੁਣਾਏ ਨੇ। ਐਸੇ ਗੁਰ ਕਹੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਗੁਰੂ ਕੇ ਸ਼ਬਦ ਨਾਲ ਸਾਂਝ ਬਣ ਆਵੇ, ਅਸੀਂ ਆਪਣੇ ਸਿਮਰਨ ਗੁਰੂ ਦੇ ਸਿਮਰਨ ਰਾਹੀਂ ਜੀਵਨ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਦੇ ਮਾਰਗ ਬਣ ਸਕੀਏ। ਸਭ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਵੱਲੋਂ ਆਸ਼ੀਰਵਾਦ ਤੌਰ 'ਤੇ ਮਾਇਆ ਭੇਜੇਗੀ, ਸ਼ਹਿਨਸ਼ਾਹ ਸਭ ਦੀ ਹਾਜ਼ਰੀ ਲੇਖੇ ਲਾਵੇ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਅਤੇ ਇਤਫਾਕ ਬਖਸ਼ੇ। ਭੁੱਲਾਂ ਚੁੱਕਾਂ ਦੀ ਖਿਮਾ ਆਖੋ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਜ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਾਨੂੰ ਕਰਵਾਈ ਹੈ। ਦੁਪਹਿਰ ਵੇਲੇ ਵੀ ਉਹਨਾਂ ਨੇ ਕਥਾ ਕਰਨੀ ਹੈ ਇਤਿਹਾਸ ਦੀ, ਸੋ ਸੰਗਤਾਂ ਨੋਟ ਕਰ ਲਓ। ਹੁਣ ਆਪ ਜੀ ਨੂੰ ਕੀਰਤਨ ਸਰਨ ਕਹਾਉਣਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਜਥਾ ਠੀਕ 10:40 ਤੱਕ, ਜਦ ਤੱਕ ਉਹ ਤਿਆਰ ਹੁੰਦੇ ਨੇ ਮੈਂ ਸੂਚਨਾਵਾਂ ਸਾਂਝੀਆਂ ਕਰ ਲਵਾਂ। ਇੱਕ ਤਾਂ ਫਿਰ ਮੁੜ ਕੇ ਮੈਂ ਦੁਹਰਾ ਦਿਆਂ, ਸਾਨੂੰ 1 ਮਿਲੀਅਨ ਦੀ ਔਫਰ ਆਈ ਆ, ਕਿਸੇ ਪਰਿਵਾਰ ਤੋਂ ਗੁਪਤ ਉਹ ਰੱਖਣਾ ਪੈਣਾ ਸਾਨੂੰ, ਉਹਦੇ ਨਾਲ ਪ੍ਰੋਮਿਸਾ ਕੀਤਾ ਅਸੀਂ, ਮੈਚਿੰਗ ਗ੍ਰਾਂਟ ਉਹਨਾਂ ਨੇ ਦੇਣੀ ਆ 1 ਮਿਲੀਅਨ ਤੱਕ। ਅੱਜ 1 ਮਿਲੀਅਨ ਆਪਾਂ ਇਕੱਠਾ ਕਰ ਲਈਏ, ਅਜੇ ਦੇ ਦੇਣਗੇ ਉਹ ਚੈੱਕ, ਅਤੇ ਹੁਣ ਸਾਡੇ 'ਤੇ ਨਿਰਭਰ ਕਰਦਾ ਅੱਜ ਤੋਂ ਸ਼ੁਰੂ ਹੋਣਾ ਜੋ ਅਸੀਂ ਇਕੱਠਾ ਕਰ ਰਹੇ ਹਾਂ, ਜੋ ਆਪਾਂ ਦਸਬੰਧ ਕੱਢ ਰਹੇ ਹਾਂ। ਸਭ ਨੂੰ ਬੇਨਤੀ ਆ ਉਸ ਦੇ ਪਾਸੇ ਧਿਆਨ ਦੇਣ ਲਈ, ਵੱਧ ਤੋਂ ਵੱਧ ਹਿੱਸਾ ਪਾਉਣ ਲਈ, ਗੁਰੂ ਦੀਆਂ ਬਖਸ਼ਾਂ ਲੈਣ ਲਈ, ਤਾਂ ਕਿ ਆਪਾਂ ਨੌਰਥ ਅਤੇ ਸਾਊਥ ਸਾਲ ਜੋ ਬਣਾ ਰਹੇ ਹਾਂ ਉਹ 2 ਮੰਜ਼ਿਲੇ ਜਲਦੀ ਬਣ ਜਾਣ। ਅੱਗੇ ਜੋ ਸਹਿਜ ਪਾਠ ਆਪਾਂ ਸਭਾ ਦੇ ਭਲੇ ਰੱਖੇ ਆ, ਉਹਨਾਂ ਦੇ ਭੋਗ ਪੈਣਗੇ ਜੀ 21 ਜੂਨ ਨੂੰ ਸਵੇਰੇ 10 ਵਜੇ ਮੇਨ ਹਾਲ ਦੇ ਵਿੱਚ। ਜਿਨ੍ਹਾਂ ਨੇ ਹਾਲੇ ਨਾਂ ਨਹੀਂ ਦਿੱਤੇ ਪਾਠ ਕਰ ਰਹੇ ਨੇ, ਉਹ ਨਾਮ ਮੈਨੂੰ ਭੇਜ ਦਿਓ ਫੋਨ 'ਤੇ 408-712-4145 'ਤੇ। ਅੱਗੇ ਚੱਲੀਏ ਜੀ, ਸੂਚਨਾ ਅਗਲੀ ਹੈਗੀ ਆ, ਕੱਲ੍ਹ ਨੂੰ ਆ ਰਿਹਾ ਮਹਾਨ ਦਿਨ ਗੁਰਤਾਗਰੀ ਦੇਵ ਸਥਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੀਂ ਪਾਤਸ਼ਾਹ ਜੀ ਦਾ ਮੀਰ ਪੀਰ ਦੇ ਆਪਾਂ ਨੇ ਸਵੇਰੇ ਸ਼ਾਮ ਦੇ ਰਿਸਮ ਰਿਸਾਵਾਂ ਕੀਰਤਨ ਦਰਬਾਰ ਨੇ 15 ਜੂਨ ਨੂੰ, ਨੋਟ ਕਰ ਲਓ, ਸੰਗਰਾਂਦ ਆ ਰਹੀ ਆ ਹਾੜ ਦੀ, ਸਵੇਰੇ ਸ਼ਾਮ ਉਸ ਸੰਬੰਧ ਵਿੱਚ ਦੀਵਾਨ ਹੋਣਗੇ। ਜੂਨ 16 ਤੋਂ ਲੈ ਕੇ 20 ਤੱਕ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਨ ਸ਼ਹੀਦ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਸ਼ਾਮ ਦੇ ਦੀਵਾਨਾਂ ਵਿੱਚ ਆਪਾਂ ਨੇ ਕਰਨੇ ਨੇ। ਸੰਗਤਾਂ ਨੂੰ ਬੇਨਤੀ ਹੈ 7:30 ਸ਼ਾਮ ਤੋਂ ਲੈ ਕੇ 8:45 ਰਾਤ ਸ਼ਾਮ ਤੱਕ, ਬਹੁਤਾ ਸਮਾਂ ਨਹੀਂ, 1.25 ਘੰਟਾ ਹੈਗਾ, ਆਪ ਜੀ ਨੇ ਜ਼ਰੂਰ ਆ ਕੇ ਪਰਿਵਾਰ ਨੂੰ ਸਮੇਤ ਹਾਜ਼ਰੀ ਭਰ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ 16 ਜੂਨ ਤੋਂ 20 ਜੂਨ ਤੱਕ। 18 ਜੂਨ ਨੂੰ ਹੈ ਜੀ ਸ਼ਹੀਦੀ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਉਦਣ ਦੀਵਾਨ ਹੋਣਗੇ, ਪਰ ਸਾਰਾ ਦਿਨ ਜੋ ਹੈ ਦੀਵਾਨ ਉਹ 21 ਨੂੰ ਹੋਣਗੇ, ਕਿਉਂਕਿ 18 ਨੂੰ ਕੰਮ ਦਾ ਦਿਨ ਹੈਗਾ। 18 ਨੂੰ ਸਿੱਖ ਹੈਰੀਟੇਜ ਨਾਈਟ ਵੀ ਹੈਗੀ ਆ, ਸ਼ਾਮ ਨੂੰ 6:30 ਜਾਇੰਟਸ ਦੀ ਬੇਸਬਾਲ ਗੇਮ ਦੀ। ਡਾਕਟਰ ਅਲੰਕਾਰ ਸਿੰਘ ਜੀ ਪਟਿਆਲੇ ਯੂਨੀਵਰਸਿਟੀ ਵੱਲ ਸਾਡੇ ਕੋਲ ਆ ਰਹੇ ਨੇ ਜੀ 28 ਜੂਨ ਨੂੰ, ਸਮਾਂ ਉਹਨਾਂ ਦੇ ਕੀਰਤਨ ਦਾ ਨੋਟ ਕਰ ਲਓ, ਉਹਨਾਂ ਦਾ ਸਮਾਂ ਹੈ 11:20 ਤੋਂ ਲੈ ਕੇ 12:30 ਤੱਕ 28 ਜੂਨ ਨੂੰ। ਗੁਰਮਤਿ ਕੈਂਪ ਬੱਚਿਆਂ ਦਾ ਲੱਗ ਰਿਹਾ ਜੀ 13 ਜੁਲਾਈ ਤੋਂ 17 ਜੁਲਾਈ, ਮੈਂ ਜੁਲਾਈ ਦੀ ਗੱਲ ਕਰ ਰਿਹਾ ਹੁਣ, 13 ਜੁਲਾਈ ਤੋਂ 17 ਜੁਲਾਈ ਫਰੀ ਗੁਰਮਤਿ ਕੈਂਪ ਹੈਗਾ। ਆਪ ਜੀ ਨੇ ਵੱਧ ਤੋਂ ਵੱਧ ਦਾਖਲ ਕਰਨੇ ਬੱਚੇ, ਉਮਰ ਹੈ ਉਹਨਾਂ ਦੀ 6 ਤੋਂ 15 ਸਾਲ ਦੀ। ਜੂਨ 26, 27 ਅਤੇ 28 ਨੂੰ ਵਿਭਾਗਪੁਰ ਧੰਨ ਧੰਨ ਅਰਜਨ

ਜੀ ਦਾ ਮਨਾਇਆ ਜਾ ਰਿਹਾ ਸ਼ੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ। ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ 10:40 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਸਤਿ ਸ੍ਰੀ ਅਕਾਲ ਆਓ ਅਗਲਾ ਸਮਾਂ ਸਰਵਨ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਫਰੀਦਾ ਜਿਸ ਮਰਨ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਸੇ ਪਾਈ ਹੈ ਪੂਰਨ ਪਰਮਾਨੰਦ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਜ ਵੰਡ ਕੀਰਤਨ ਕਥਾ ਸਰਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਇੱਕ ਵਾਰੀ ਦੁਹਰਾਦਿਆਂ ਮਹਾਂਪੁਰਸ਼ਾਂ ਨੇ ਕਿਹਾ ਕੱਟੀ ਜਾਏਗੀ 84 ਤੇਰੀ ਇੱਕ ਵਾਰੀ ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹਦੇ 'ਚ ਦੋ ਵਾਰੀ ਆ ਗਿਆ ਫਿਰ ਕਰੀਏ ਕਿਰਪਾ ਇੱਕ ਵਾਰੀ ਫੇਰ ਕਰਨੀ ਸਭ ਨੇ ਜੀ ਫਤਿਹ ਸਾਂਝੀ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਨੂੰ ਰਾਜਬਾਣੀ ਦੇ ਕੀਰਤਨ ਸਰਵਨ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਹੁਣ ਆਪ ਜੀ ਨੂੰ ਕੀਰਤਨ ਸਰਵਨ ਕਰਵਾਉਣਗੇ ਭਾਈ ਸਾਹਿਬ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਜੀ ਸਮਾਂ ਉਹਨਾਂ ਨੂੰ ਪਤਾ ਹੈ ਸੂਚਨਾਵਾਂ ਅੱਜ ਆਪਾਂ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਜੁੜੇ ਹਾਂ ਮੈਂ ਸਵੇਰੇ ਸਮਾਂ ਲਾਇਆ ਸੀ ਉਸ 'ਤੇ ਥੋੜ੍ਹਾ ਗੁਰੂ ਕਿਰਪਾ ਕਰੇ ਸਾਨੂੰ ਇਨਸਾਫ ਮਿਲ ਸਕੇ ਸਿੱਖਾਂ ਨੂੰ ਸਾਡੇ ਉਸ ਪਵਿੱਤਰ ਸਥਾਨ 'ਤੇ ਵੀ ਉਹਨਾਂ ਨੇ ਘੋੜੀਆਂ ਚਲਾਈਆਂ ਟੈਂਕ ਚਾੜ ਦਿੱਤੇ ਨਾਸ਼ਾਂ ਵਿਛਾ ਦਿੱਤੀਆਂ ਪ੍ਰਕਰਮ ਦੇ ਸ੍ਰੀ ਦਰਬਾਰ ਸਾਹਿਬ 1984 'ਚ ਹੁਣ ਦਾ ਕਸੂਰ ਤਾਂ ਕੋਈ ਨਹੀਂ ਸੀ ਜੀ ਉਹ ਤਾਂ ਕੁਝ ਨਹੀਂ ਸੀ ਮੰਗਦੇ ਕਿਸੇ ਕੋਲੋਂ ਉਹ ਤਾਂ ਗੁਰੂ ਕੋਲੋਂ ਮੰਗਣ ਗਏ ਸੀਗੇ ਸਮਝੀ ਸਰਕਾਰ ਨੂੰ ਚੰਗਾ ਨਹੀਂ ਲੱਗਾ ਆਪਣੇ ਜ਼ੁਲਮ ਨੂੰ ਉਹਨਾਂ ਢਾਇਆ ਪੂਰਾ ਗੁਰੂ ਕਿਰਪਾ ਕਰੇ ਸਾਨੂੰ ਇਨਸਾਫ ਮਿਲ ਸਕੇ ਸੂਚਨਾਵਾਂ ਪਹਿਲਾਂ ਵੀ ਆਪਾਂ ਸਾਂਝੀ ਕੀਤੀ ਸੀ ਗੱਲ ਸਵੇਰੇ ਇੱਕ ਖੁਸ਼ਖਬਰੀ ਹੈ ਜੋ ਆਪਾਂ ਬਣਾ ਰਹੇ ਹਾਂ ਨੌਰਥ ਅਤੇ ਸਾਊਥ ਆ ਦੋ ਸਟੋਰੀਆਂ ਦਾ ਇੱਕ ਪਰਿਵਾਰ ਨੇ ਗੁਪਤ ਤੌਰ 'ਤੇ ਕਿਹਾ ਵੀ ਨਾਂ ਨਾ ਸਾਡਾ ਦੱਸਿਓ 1 ਮਿਲੀਅਨ ਦੇਵਾਂਗੇ ਮੈਚਿੰਗ ਗ੍ਰਾਂਟ ਦਾ ਕਿੱਦਾਂ ਕਿ ਜੇ ਕਿਸੇ ਨੇ 1 ਲੱਖ ਦਿੱਤਾ ਉਹ ਵੀ 1 ਲੱਖ ਦੇਣਗੇ ਅੱਜ ਤੋਂ ਸ਼ੁਰੂ ਆ ਪਰ ਉਹ ਪਹਿਲਾਂ ਦਾ ਨਹੀਂ ਗਿਣਨਾ ਉਹ ਕਹਿੰਦੇ ਜੀ ਅਤੇ ਮੈਕਸੀਮਮ ਉਹਨਾਂ ਨੇ 1 ਮਿਲੀਅਨ ਤੱਕ ਦੇਣਾ ਸਾਨੂੰ ਬਹੁਤ ਸੋਹਣੀ ਔਫਰ ਆ ਜੀ ਪਰ ਨਾਲ ਉਹਦੇ ਕੀ ਆ ਜੀ ਫਿਰ ਕੰਡੀਸ਼ਨ ਲੱਗ ਗਈ ਹੈ ਬੜੀ ਵਧੀਆ ਕੰਡੀਸ਼ਨ ਆ ਸਟਿੰਗਸ ਨਾਲ ਅਟੈਚ ਜਿੱਦਾਂ ਕਹੀਦਾ ਹੁੰਦਾ ਨਾ ਆਪਾਂ ਸੇਲ 'ਤੇ ਜਾਈਏ ਤਾਂ ਨਾਲ ਉਹ ਕਹਿੰਦੇ ਹੁੰਦੇ ਵੀ 2 ਲਾਉਂਗੇ ਤਾਂ ਹੋਣਾ ਜੀ ਇੰਨਾ ਕੀਮਤ ਉਹ ਗੱਲ ਇੱਥੇ ਵੀ ਉਹਨਾਂ ਨੇ ਬੜੀ ਚੰਗੀ ਗੱਲ ਕੀਤੀ ਮੈਨੂੰ ਚੰਗਾ ਲੱਗਾ ਵੈਸੇ ਹੈ ਔਖਾ ਜਿਹਨੇ ਆਪਾਂ ਇਕੱਠੇ ਕਰਾਂਗੇ ਅੱਜ ਤੋਂ ਸ਼ੁਰੂ ਕਰਕੇ ਓਨੇ ਹੀ ਉਹਨਾਂ ਨੇ ਦੇ ਦਿਆ ਕਰਨੇ ਆ ਜੇ ਆਪਾਂ 2 ਲੱਖ ਇਕੱਠਾ ਕੀਤਾ ਇਸ ਮਹੀਨੇ ਤਾਂ 2 ਲੱਖ ਹੀ ਉਹਨਾਂ ਨੇ ਦੇਣਾ ਜੀ ਫਿਰ ਇੱਦਾਂ ਚੱਲਣਾ ਜਦ ਤੱਕ 1 ਮਿਲੀਅਨ ਪੂਰਾ ਨਹੀਂ ਹੋ ਜਾਂਦਾ ਹੁਣ ਦੇਖਣਾ ਭਾਵੇਂ ਆਪਾਂ ਕਰ ਲਈਏ ਦੁਬਾਰਾ ਕਰ ਲਵਾਂਗੇ ਸਾਰਾ ਕੁਛ ਇਹ ਤੁਹਾਡੇ ਅਤੇ ਮੇਰੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਣਾ ਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਪ੍ਰੋਜੈਕਟ ਆ ਬਹੁਤ ਸੋਹਣੀ ਔਫਰ ਆ ਗੁਰੂ ਕਿਰਪਾ ਕਰੇ ਸਾਨੂੰ ਸਫਲਤਾ ਬਖਸ਼ੇ ਉਹਦੇ 'ਚ ਪਰ ਆਪਾਂ ਸੋਚੀਏ ਵੀ ਮੈਂ ਕੀ ਦੇਣਾ ਹੁਣ ਮੈਂ ਵੀ ਸੋਚਿਆ ਮੈਂ ਕੀ ਦੇਣਾ ਇਹਦੇ ਵਿੱਚ ਮੈਂ ਹਿੱਸਾ ਕੀ ਪਾਉਣਾ ਮੈਂ ਤੋਂ ਸ਼ੁਰੂ ਹੋਣਾ ਜੀ ਤੋਂ ਨਹੀਂ ਹੋਣਾ ਇਹ ਸੁਚੇਤਾ ਰੱਖੀਏ ਜਿੱਦਾਂ ਆਪਾਂ ਨੂੰ ਭੁੱਖ ਲੱਗੀ ਤਾਂ ਹੁਣ ਮੈਂ ਹੀ ਖਾਣਾ ਫਿਰ ਦੂਜੇ ਨੂੰ ਤਾਂ ਨਹੀਂ ਖਾਣਾ ਉਹ ਜੀ ਦੂਜੇ ਨੂੰ ਖਾਧੇ ਤਾਂ ਮੈਨੂੰ ਕੀ ਲਾਭ ਹੋਣਾ ਇਸ ਤਰ੍ਹਾਂ ਜਿਹੜਾ ਮੈਂ ਮੇਰੇ ਕੋਲੋਂ ਗੁਰੂ ਨੇ ਦਸਵੰਧ ਲੈਣੀ ਆ ਉਹਦਾ ਮੈਨੂੰ ਲਾਭ ਹੋਣਾ ਮੈਂ ਕਿਸੇ ਬਾਰੇ ਕਿਉਂ ਸੋਚਾਂ ਉਹਨੇ ਆਹ ਦਿੱਤੇ ਤਾਂ ਮੈਂ ਕਿਉਂ ਦੇਵਾਂ ਇਹਨੇ ਅਸੀਂ ਕਹਿ ਵੀ ਸੋਚਣ ਲੱਗ ਪਏ ਨੇ ਨਾ ਮੈਨੂੰ ਕੀ ਲੋੜ ਦੇਣ ਦੀ ਨਹੀਂ ਸਭ ਨੂੰ ਲੋੜ ਆ ਸਾਰਾ ਗੁਰੂ ਘਰ ਸਭ ਦਾ ਸਾਂਝਾ ਆ ਜੀ ਇਹ ਠੀਕ ਆ ਤੁਸੀਂ ਸਾਨੂੰ ਪ੍ਰਬੰਧ ਦਿੱਤਾ ਪ੍ਰਬੰਧ ਤਾਂ ਅੱਜ ਅਸੀਂ ਹੈਗੇ ਤਾਂ ਕੱਲ੍ਹ ਹੋਰ ਹੋ ਗਏ ਫਿਰ ਪਰਸੋਂ ਨੂੰ ਹੋਰ ਹੋਣਗੇ ਇਹ ਤਾਂ ਬਦਲਦਾ ਰਹਿਣਾ ਕੰਮ ਦੁਨੀਆ ਬਦਲ ਜਾਂਦੀ ਆ ਪਹਾੜ ਜਿੱਥੇ ਉਹਦੇ ਮੈਦਾਨ ਬਣ ਜਾਂਦੇ ਮੈਦਾਨ ਜਿੱਥੇ ਉਹਦੇ ਪਹਾੜ ਬਣ ਜਾਂਦੇ ਇਹ ਸਭ ਕੁਛ ਬਦਲਦਾ ਰਹਿੰਦਾ ਦੁਨੀਆ ਬਦਲਦੀ ਹਮੇਸ਼ਾ ਸਭ ਕੁਛ ਬਦਲਦਾ ਦੁਨੀਆ ਕਿੰਨਾ ਆਪਾਂ ਪਿੱਛੇ ਨੂੰ ਸੋਚੀਏ ਕਿ ਕਦੋਂ ਆਪਾਂ ਗੱਡੇ ਗੱਡੀਆਂ ਦੇ ਤੁਰਦੇ ਹੁੰਦੇ ਸੀ ਸਫ਼ਰ ਕਰਨ ਨੂੰ, ਫਿਰ ਸਾਈਕਲ ਆ ਗਿਆ, ਫਿਰ ਅੱਗੇ ਤੋਂ ਅੱਗੇ ਜਹਾਜ਼ ਆ ਗਿਆ, ਹੁਣ ਉਹਦੀ ਬਜਾਏ ਅੱਗੇ ਰੋਕਟ ਆ ਗਿਆ, ਹੁਣ ਦੇਖੋ ਆਟੋ ਕਾਰ ਆ ਗਈਆਂ, ਆਟੋ ਡਰਾਈਵ ਕਰਨ ਦੀ ਲੋੜ ਨਹੀਂ ਪੈਂਦੀ, ਕਿੱਥੇ ਚਲ ਗਏ ਆਪਾਂ, ਸਭ ਕੁਛ ਬਦਲ ਜਾਂਦਾ। ਸੋ ਮੈਂ ਸੂਚਨਾ 'ਤੇ ਸਮਾਂ ਲਾਉਣਾ ਸੀ, ਇੱਕ ਮਿੰਟ ਲਾ ਲਵਾਂ ਹੁਣ ਜਲਦੀ ਜਲਦੀ। ਮੇਨ ਹਾਲ ਜਿਹੜੇ ਆਪਾਂ ਨੇ ਸਹਿਜ ਪਾਠ ਸ਼ੁਰੂ ਕੀਤੇ ਆ, 21 ਜੂਨ ਨੂੰ ਉਹਨਾਂ ਦੇ ਭੋਗ ਆ ਘਰਾਂ 'ਚ, ਸਰਬੱਤ ਦੇ ਭਰਿਆ ਵਾਲੇ ਇੱਥੇ 10 ਵਜੇ ਮੇਨ ਹਾਲ ਦੇ ਵਿੱਚ ਭੋਗ ਪੈਣਗੇ ਜੀ। ਅਤੇ ਮੈਨੂੰ ਆਪਣਾ ਨਾਮ ਕਰ ਦਿਓ ਟੈਕਸਟ ਜੇ ਆਪਣੇ ਸ਼ੁਰੂ ਕੀਤੇ ਹੋ ਤਾਂ। ਅੱਗੇ ਜੀ, ਕੱਲ੍ਹ ਨੂੰ ਮਹਾਨ ਦਿਨ ਹੈਗਾ ਗੁਰਤਖ਼ਤ ਅਕਾਲੀ ਦੇਵ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਸਵੇਰੇ ਸ਼ਾਮ ਕੀਰਤਨ ਦਰਬਾਰ ਹੋਣਗੇ, 15 ਜੂਨ ਨੂੰ ਸੰਗਰਾਂਦ ਹੜ੍ਹ ਦੀ, ਅਤੇ 16 ਤੋਂ ਥੋੜ੍ਹਾ ਆਪਣਾ ਕੰਮ ਆ ਗਿਆ ਜੀ, ਉਹ ਕਿ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਆਪਾਂ ਨੇ ਇੱਥੇ ਸ਼ਾਮ ਨੂੰ 7:30 ਤੋਂ ਲੈ ਕੇ 9:45 ਵਜੇ ਤੱਕ। ਕਿੰਨੇ ਦਿਨ ਜੀ? 5 ਦਿਨ ਦਾ ਸੌਖਾ ਕੰਮ ਆ, 5 ਦਿਨ ਤੱਕ ਬਹੁਤੇ ਨਹੀਂ ਹੈਗੇ। ਕਾਹਦੇ ਵਾਸਤੇ? ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਨ ਸ਼ਹੀਦੀ ਆ ਰਹੀ ਆ, ਆਪਾਂ ਹਰ ਸਾਲ ਉਹਦੇ ਸੰਬੰਧ 'ਚ ਕਰਦੇ ਹਾਂ, ਗੁਰੂ ਦੀ ਬਖਸ਼ ਲੈਂਦੇ ਹਾਂ, ਅਤੇ ਇਸ ਸਾਲ ਵੀ ਲੈ ਲਈਏ ਫਿਰ ਗੁਰੂ ਪਾਤਸ਼ਾਹ ਅਰਦਾਸ ਕਰਕੇ। ਬਾਕੀ ਸੂਚਨਾ ਮੈਂ ਬਾਕੀ ਕਾਫੀ ਦੇ ਦਿੱਤੀਆਂ, ਹੁਣ ਮੈਂ ਨਾ ਹੀ ਦੇਵਾਂ ਸਮਾਂ ਕੀਰਤਨ ਦਰਸ ਲਾਈਏ ਆਪਾਂ। ਭਾਈ ਸਾਹਿਬ ਭਾਈ ਹਰਪਾਲ ਸਿੰਘ ਅਤੇ ਉਹਨਾਂ ਜਥੇ ਨੂੰ ਬੇਨਤੀ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਪਿਆਰ ਸਾਧਸਿੰਘ ਜੀ, ਅੱਜ ਆਪਾਂ ਸਾਰੇ ਹੀ ਉਹਨਾਂ ਮਹਾਨ ਸ਼ਹੀਦ ਸਿੰਘ ਸਿੰਘਣੀਆ ਭਜਨ ਬੱਚਿਆਂ ਦੇ, ਜਿਨ੍ਹਾਂ ਨੇ ਐਸੀ ਭਾਵਨਾ ਐਸਾ ਪਿਆਰ ਲੈ ਕੇ ਸ਼ਹੀਦੀਆਂ ਪਾਈਆਂ ਹਨ, ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਕ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਕਬੀਰ ਜਿਸ ਮਰਨੀ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪ੍ਰਮਾਨੰਦ। ਆਪਾਂ ਵੇਖਦੀ ਕਈ ਵਾਰੀ ਸੰਸਾਰ ਦੇ ਵਿੱਚ ਜਿਨ੍ਹਾਂ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ ਹੈ, ਸਮਾਂ ਪਾ ਕੇ ਆਪਾਂ ਉਹਨਾਂ ਨੂੰ ਭੁੱਲ ਜਾਂਦੇ ਹਾਂ। ਕਈ ਵੀ ਸਾਲ ਬੱਧੀ ਬਰਸੀ ਆਉਂਦੀ ਤਾਂ ਵੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿ ਗੁਰੂ ਤੇ ਧਰਤੀ ਜਾ ਕੇ ਉਹਨਾਂ ਨੂੰ ਯਾਦ ਕਰ ਲਈਏ, ਅਰਦਾਸ ਕਰ ਲਈਏ। ਮਹਾਨ ਉਹ ਸਿੱਖ ਯੋਧੇ ਜਿਨ੍ਹਾਂ ਨੂੰ ਹਰ ਸਾਲ ਕੌਮ ਯਾਦ ਕਰਦੀ ਹੈ ਤੇ ਸੰਸਾਰ ਨੂੰ ਦਰਸਾਉਂਦੀ ਕਿ ਭਾਈ ਅਸੀਂ ਜਾਗਦੇ ਹਾਂ, ਸੁੱਤੇ ਨਹੀਂ ਹਾਂ। ਉਹ ਸਾਡੀ ਵੀਰ ਭੈਣਾਂ ਬੱਚੇ ਜਿਹੜੇ ਕਿ ਗੁਰੂ ਦਰਬਾਰ ਦੇ ਵਿੱਚ ਜੁੜ ਕੇ ਆਪਣੀ ਸ਼ਹੀਦੀਆਂ ਦੇ ਗਏ ਹਨ, ਉਹਨਾਂ ਨੂੰ ਬਾਰ ਬਾਰ ਨਮਸਕਾਰ ਹੈ, ਬਾਰ ਬਾਰ ਪ੍ਰਣਾਮ ਹੈ। ਕਿਉਂਕਿ ਕਿਸੇ ਮੰਜ਼ਿਲ ਨੂੰ ਲੈ ਕੇ ਚੱਲੇ ਸਨ ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਉਹਨਾਂ ਦੀ ਜਿਹੜੀ ਭਾਵਨਾ ਹੈ ਉਹ ਪੂਰੀ ਹੋਵੇ ਸਮਾਂ ਪਾ ਕੇ। ਸੋ ਆਪਾਂ ਸਾਰੇ ਹੀ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਹਾਂ, ਸੋ ਸਭ ਦੇ ਨਾਲ ਜੁੜਨਾ ਕਰੀਏ। ਹੋ ਸਦਕੇ ਤਿੰਨਾ ਗੁਰ ਸਿੱਖਾ, ਸਤਿਗੁਰ ਨੂੰ ਮਿਲ ਆਪ ਗਵਾਇਆ। ਗੁਰ ਸਿੱਖਾ ਕੀ ਹਰ ਧੂੜ ਦੇ ਹਮ ਪਾਪੇ ਵੀ ਗਤ ਪਾਏ, ਉਹਨਾਂ ਸਿੰਘਾਂ ਦੀ ਚਰਨ ਧੂੜੀ ਮੱਥੇ ਤੇ ਲਾਈਏ। ਦੱਸੋ ਇਸ ਸਭ ਦੇ ਨਾਲ ਜੁੜਨਾ ਕਰੀਏ, ਸਮੇਂ ਦੇ ਅੰਦਰ ਰਹਿ ਕੇ ਇਹ ਕੀਰਤਨ ਦੀ ਸਮਾਪਤੀ ਕਰਾਂਗੇ।

परम सन्मान योग तन तन साहिब श्री गुरु ग्रंथ साहिब महाराज जी दी पावन गोदी च सभाए मान वडभागी गुरु पैरी साध संगत जीओ करो रसना पवित्र आखो वाहे गुरु जी का खालसा वाहे गुरु जी की फतेह। गुरु पातशाह जी ने रहमत वरताई है, उद्दम बख्शिया है, समत बख्शी है, कुछ पल गुरु की गोदी अंदर सभायमान हो करके गुर इतिहास नाल बाबाणियां कहानियां नाल गुरबाणी नाल सांझ पाउण दा सुभाग बख्शिया है। बख्शो एकाग्रता। गुरु पातशाह नूं किसे ने पुछिया, सतगुर सच्चे पातशाह जी खुदा दी मेहर किस ते हुंदी है, ते सतगुर जी ने सुखैन जवाब दिता, कहण लगे हाजर को मेहर, गैर हाजर को मेहर नहीं। जिहड़ा हजूरी विच मन बित्तियां कागर करके हाजर हो जांदा है, वह रहमत दा पात्र बन जांदा है, गुरु दी कृपा दा मालक बन जांदा है। अज क्योंकि वह साके नूं याद कर रहे, उस घलूघारे नूं याद कर रहे हां जिस वर्तारे ने सिख जगत ही नहीं बल्कि समुची मनुखता नूं, सही इंसान ने दुनिया ते उन्हां दे हिरदिआं नूं वलुंदर के रख दिता है। जून दा इह पहला हफ्ता इहो जिहे जख्म दे के गया है जो भरदे नहीं। रंग रतियां रूहां नूं पीड़ा दिंदे ने क्योंकि उस पावन स्थान ते अमला जिथे सभे सांझी वाल सदाए जांदे ने, जिथे उपदेश चौं वर्णां नूं सांझा दिता जांदा है, उत्थे हमलावर हो के ढै ढेरी कारण तक जाण दा यतन करना, इहदे नालों दुखदाई होर की हो सकदा, वह भी अपणियां वल्लों और आजादी तों बाद। इतिहास के पिछोकड़ नूं वाचण दा थोड़ा जिहा यतन करांगे। जिहड़ा गुरमत गाडी का गुरु नानक देव महाराज जी ने चलाया ना, जिन्हों कदे मारिया सिक्का जगत विच नानक निर्मल पंथ चलाया, गुरु साहिबान ने एक बड़ा विलक्षण सिधान दिता है, बड़ा सखैन धर्म दिता मनुखता नूं। हिंदू मुसलम दियां सब दियां जिहड़ियां ने उह पिंजरे तोड़ के केवल ते केवल एक पिता एक सिक्का मुबारक दी गल कही। पुजारी नूं चंगी ना लगी क्योंकि इन्हें जिहड़ा रब बनाया सी, जिहड़ी ऊच नीच वखरेवें पैदा कीते सन, उहदे खिलाफ गुरु साहिबान ने एक संघर्ष विढ़िया सी। 9 साल की उम्र में ख्याल करिया जी मैं इशारा ही देना, जदों घर गुरु साहिबान गुरु नानक बालक रूप में इन्हां नूं जनेऊ पाउण दा समागम रख्या गया, ते बाबे की बिरती यह सी भई घर हुण जदों कलियां ते कूचियां होईयां होणगियां, सदे दित्ते गए होणगे, टंट लग गए, हलवाई आए होणगे, सनेहे भेजे गए हुण रिश्तेदार भैणा भरावां तीक, ते फलाणे दिन फलाणे इन्ने बजे साडे घरे जिहड़ा है तुसां ने पहुंचणा है, जनेऊ दी रस्म होणी है। गुरु साहिबान वेखदे रहे सब कुछ, अवस्था 9 साल की कुछ विद्वाना ने कही है, साखीकारा ने कही है। जदों सारा कट हो गया तो बिल्कुल वो वक्त आ गया
ਜਿੱਦਾਂ ਕਿਸੇ ਬੱਚੇ ਨੂੰ ਸ਼ਗਨ ਪਾਉਣ ਲੱਗਿਆਂ ਸਾਰਿਆਂ ਦਾ ਧਿਆਨ ਉੱਤੇ ਹੁੰਦਾ ਹੈ, ਕਿਉਂਕਿ ਮੇਨ ਮਕਸਦ ਸੀ ਹਰਦਿਆਲ ਪੰਡਿਤ ਸੀ। ਉਹਨੇ ਜਨੇਊ ਪਾਉਣ ਦਾ ਜਦੋਂ ਉਹ ਧਾਗਾ ਗਾਂਹ ਕੀਤਾ ਤੇ ਸੱਚੇ ਪਾਤਸ਼ਾਹ ਨੇ ਉਦੋਂ ਬਾਂਹ ਫੜੀ, ਪਹਿਲਾਂ ਨਹੀਂ ਰੋਕਿਆ ਵੀ ਨਹੀਂ ਮੈਂ ਨਹੀਂ ਪਾਉਣ। ਭਰੀ ਸਭਾ ਵਿੱਚ ਸਵਾਲ ਜਵਾਬ ਹੋਣ ਲੱਗ ਪਿਆ, ਕਹਿੰਦਾ ਰੋਕ, ਇਹ ਕਿਉਂ ਪਾਇਆ ਜਾ ਰਿਹਾ ਹੈ? ਸਵਾਲਾਂ ਦੀ ਲੜੀ ਲਾ ਦਿੱਤੀ। ਗੁਰੂ ਸਾਹਿਬਾਨ ਦੇ ਸਿਧਾਂਤ ਨੂੰ ਸਮਝਿਆ ਜੇ ਇੱਥੇ ਸਵਾਲ ਕਰਨ ਨੂੰ ਸਵੀਕਾਰਿਆ ਗਿਆ। ਜਬ ਲੱਗ ਦੁਨੀਆ ਰਹੀਏ ਨਾਨਕ, ਕਿਛ ਸੁਣੀਆਂ ਕਿਛ ਕਹੀਏ। ਸਵਾਲ ਆਪਣੇ ਗੁਰੂ ਅੱਗੇ ਰੱਖਣੇ ਤੇ ਰੱਖਣੇ ਕਿੱਥੇ ਨੇ? ਜ਼ਰੂਰ ਕਰਿਆ ਕਰੋ, ਪੁੱਛਿਆ ਕਰੋ, ਇਹਦਾ ਨਾਂ ਪਤਾ। ਹੁਣ ਸਵਾਲਾਂ ਦੀ ਝੜੀ ਲਾ ਤੀ, ਕਿਉਂ ਪਾਇਆ ਜਾਣਾ ਹੈ, ਇਹ ਨਾਲ ਨਿਭ ਜਾਏਗਾ, ਇਹ ਛੜੇਗਾ ਤੇ ਨਹੀਂ, ਇਹ ਮੇਰੀ ਭੈਣ ਨੂੰ ਪਹਿਲਾਂ ਵੱਡੀ ਨੂੰ ਕਿਉਂ ਨਹੀਂ ਪਾਇਆ ਗਿਆ? ਕਿਉਂਕਿ ਬੀਬੀਆਂ ਨਹੀਂ ਪਾਉਂਦੇ, ਮਨੁੱਖਤਾ ਵਿੱਚ ਵੰਡ ਪਾ ਦਿੱਤੀ। ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਪਾਇਆ, ਉਹਨਾਂ ਨੂੰ ਨਹੀਂ ਪਾਉਂਦੇ, ਉਹ ਦੂਜੇ ਧਰਮ ਦੇ ਨੇ। ਫਿਰ ਫਲਾਣੇ ਨੂੰ ਫਲਾਣੇ ਸੂਤ ਦਾ ਪਾਉਣਾ ਹੈ, ਕਿਸੇ ਨੂੰ ਕਾਹੇ ਦਾ ਪਾਉਣਾ, ਕਿਸੇ ਨੂੰ ਸਣ ਦਾ ਪਾਉਣਾ, ਅਤੇ ਸ਼ੂਦਰ ਨੂੰ ਪਾਉਣਾ ਹੀ ਨਹੀਂ। ਇਹ ਕੀ ਤਰੀਕਾ ਹੋਇਆ? ਇਹਦਾ ਧਰਮ ਨਾਲ ਕੀ ਸੰਬੰਧ ਹੋਇਆ? ਅਤੇ ਦੁਨੀਆ ਵੰਡ ਕੇ ਰੱਖ ਦਿੱਤੀ ਜਨੇਊ ਨੇ। ਜੇ ਪਾਉਣਾ ਤੇ ਗੁਣਾਂ ਦਾ ਪਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਜੇ ਹੈਗਾ ਇਹ ਨਾ ਟੁੱਟਦਾ ਹੈ, ਨਾ ਇਹਨੂੰ ਮੈਲ ਲੱਗੇ, ਨਾ ਇਹ ਜਲੇ, ਹੈਗਾ ਤੇ ਪਾ। ਗੁਰੂ ਨਾਨਕ ਦੇਵ ਮਹਾਰਾਜ ਇੱਕ ਲਕੀਰ ਖਿੱਚ ਦਿੱਤੀ ਵੀ ਨਹੀਂ, ਤੇਰਾ ਸਾਡਾ ਨਿਭਾ ਨਹੀਂ, ਇਹੋ ਜਿਹਾ ਧਰਮ ਨੂੰ ਅਸੀਂ ਨਹੀਂ ਅਪਣਾ ਸਕਦੇ, ਇਸ ਧਰਮ ਦੇ ਖਿਲਾਫ ਲਕੀਰ ਖਿੱਚ ਦਿੱਤੀ ਗਈ। ਪੜ੍ਹਨ ਵਾਲਿਓ, ਅਸੀਂ ਇਤਿਹਾਸ ਨੂੰ ਘੱਟ ਪੜ੍ਹਦੇ ਹਾਂ। ਦਲ ਖਾਲਸਾ ਦੇ ਮੋਢੀ ਗਜਿੰਦਰ ਸਿੰਘ ਜੀ, ਉਹਨਾਂ ਦੀ ਕਿਤਾਬ ਹੈ ਲਕੀਰ। ਉਹ ਲਕੀਰ ਹਰ ਇੱਕ ਸਿੱਖ ਨੂੰ ਪੜ੍ਹਨੀ ਚਾਹੀਦੀ। ਬਾਬੇ ਨਾਨਕ ਦੀ ਲਕੀਰ ਦਾ ਜ਼ਿਕਰ ਕੀਤਾ ਹੈ ਤੇ ਉਸੇ ਲਕੀਰ ਸਦਕਾ ਹੀ ਆ ਸਾਡੇ 'ਤੇ ਹਮਲਾ ਹੋਇਆ ਹੈ। ਹੋਰ ਕਹਿੰਦੇ ਪੰਜ ਸਦੀਆਂ ਦਾ ਵਹਿਰ, ਉਹ ਪੁਜਾਰੀ ਭੁੱਜਦਾ ਰਿਹਾ, ਸੜਦਾ ਰਿਹਾ, ਕੁੱਝਦਾ ਰਿਹਾ, ਪਰ ਇਹ ਨਵਾਂ ਹੀ ਧਰਮ ਚੱਲ ਪਿਆ। ਕਿਹੜਾ ਬਾਦਸ਼ਾਹ ਜਿਹਦੇ ਕੋਲ ਜਾ ਕੇ ਸਾਡੀਆਂ ਸ਼ਿਕਾਇਤਾਂ ਗੁਰੂ ਸਾਹਿਬਾਨ ਦੀਆਂ ਨਹੀਂ ਲਾਈਆਂ? ਕਿੱਥੇ ਕੰਨ ਨਹੀਂ ਭਰੇ ਗਏ? ਸਭ ਤੋਂ ਅੱਗੇ ਇਹੀ ਪੁਜਾਰੀ ਸੀ, ਬ੍ਰਾਹਮਣ। ਪੈਰ ਪੈਰ ਤੇ ਗੁਰੂ ਘਰ ਦੀ ਵਿਰੋਧਤਾ, ਗੁਰੂ ਅਮਰਦਾਸ ਦੀ ਵਿਰੋਧਤਾ, ਅਕਬਰ ਦੇ ਦਰਬਾਰ ਜਾ ਕੇ, ਜਹਾਂਗੀਰ ਦਰਬਾਰ ਜਾ ਕੇ, ਬੜਾ ਜਾ ਕੇ ਕਹਿੰਦੇ ਨੇ ਨਵਾਂ ਧਰਮ ਚਲਾਤਾ, ਨਾ ਕੋਈ ਵਰਨ ਵੰਡ, ਹੱਦ ਹੋ ਗਈ, ਅਸੀਂ ਊਚ ਨੀਚ ਤੋਂ ਬਿਨਾਂ ਸਾਲਾ ਗੁਜ਼ਾਰੇ ਨਹੀਂ, ਇਹ ਕਿਹੋ ਜਿਹਾ ਧਰਮ ਚਲਾਈ ਬੈਠਾ? ਗੁਰਮਤ ਦੀ ਵਿਚਾਰਧਾਰਾ ਜਿਹੜੀ ਸਰਬੱਤ ਦੇ ਭਲੀ ਦੀ ਸੀ, ਇਹ ਗੱਲ ਯਾਦ ਰੱਖਣ, ਜਿੱਥੇ ਮੈਂ ਇੱਕ ਹੋਰ ਇਸ਼ਾਰਾ ਦੇਣਾ ਹੈ, ਕਿਉਂਕਿ ਬਾਦਸ਼ਾਹ ਜ਼ੁਲਮ ਕਰਦੇ ਆਏ ਨੇ, ਗੁਲਾਮ ਸੀ ਹਿੰਦੁਸਤਾਨ, ਉਦੋਂ ਵੀ ਗੁਲਾਮ ਸੀ, ਬੜਾ ਲੰਮਾ ਸਮਾਂ ਗੁਲਾਮ ਰਿਹਾ। ਲਾਹੌਰ ਸ਼ਹਿਰ ਦੀ ਵਾਰਤਾ ਹੈ, ਸਿੱਖ ਕੌਮ ਦੇ ਪਹਿਲੇ ਸ਼ਹੀਦ ਦਾ ਮਾੜਾ ਜਿਹਾ ਇਸ਼ਾਰਾ ਦੇਣਾ ਹੈ ਮੈਂ। ਇਸ ਗੁਰਸਿੱਖ ਦੀ ਨਗਰ ਤੋਂ ਬਾਹਰ ਵਾਰ ਛੋਟਾ ਜਿਹਾ ਘਰ ਹੈ, ਕੀ ਵੇਖਦਾ ਲਾਹੌਰ ਸ਼ਹਿਰ ਵੱਲੋਂ, ਬੜੀਆਂ ਚੀਕ ਚਹਾੜੇ ਦੀਆਂ ਆਵਾਜ਼ਾਂ, ਧੂੰਆਂ ਉੱਠਦਾ ਪਿਆ, ਅੱਗ ਦੀਆਂ ਲਾਟਾਂ ਉੱਠਦੀਆਂ ਪਈਆਂ, ਤੇ ਬੜਾ ਇੱਕ ਮਾਹੌਲ ਐਸਾ ਬਣ ਗਿਆ ਜਿਵੇਂ ਦਾ ਦਰਬਾਰ ਸਾਹਿਬ ਮੁਤਾਬਕ ਸਾਨੂੰ ਜਾਪਦਾ ਹੈ। ਇਹਨੇ ਆਪਣੀ ਘਰਵਾਲੀ ਨੂੰ ਕਿਹਾ ਵੀ ਪਿੰਡ 'ਤੇ, ਕੋਈ ਸ਼ਹਿਰ 'ਤੇ, ਲਾਹੌਰ 'ਤੇ ਕੋਈ ਬਿਪਤਾ ਆਉਣ ਪਈ ਹੈ, ਤੇ ਆਪਾਂ ਨੂੰ ਕੀ ਕਰਨਾ ਚਾਹੀਦਾ? ਜਦੋਂ ਬਿਪਤਾ ਪਵੇ ਸੰਸਾਰ 'ਤੇ, ਤਾਂ ਸਿੱਖ ਨੂੰ ਕੀ ਕਰਨਾ ਚਾਹੀਦਾ? ਮਕਸਦ ਇਹ ਸੀ।
ਖਿਆਲ ਕਰੇ ਜੋ ਬਾਤਾਂ ਉਹ ਘਰ ਵਾਲੀ ਕਰਮਾਂ ਵਾਲੀ ਜੀ ਕਹਿਣ ਲੱਗੀ ਬਾਬੇ ਨਾਨਕ ਨੇ ਕਿਹਾ ਵੀ ਜਦੋਂ ਸੰਸਾਰ ਤੇ ਕਿਤੇ ਵੀ ਵਿਪਤਾ ਆਵੇ ਤੇ ਗੁਰਸਿੱਖ ਦਾ ਕੰਮ ਹੈ ਉਸ ਵਿਪਤਾ ਨੂੰ ਖਤਮ ਕਰਨ ਦੇ ਲਈ ਆਪਣਾ ਯੋਗਦਾਨ ਪਾਉਣਾ। ਅੱਜ ਚੁੱਕੋ ਦੋ ਬਾਲਟੀਆਂ ਘਰ ਭਰੀਆਂ ਪਈਆਂ ਨੇ ਪਾਣੀ ਦੀਆਂ ਤੇ ਜਾਓ ਇਮਦਾਦ ਕਰੋ, ਬੁਝਾਓ ਅੱਗ, ਕਿਉਂਕਿ ਸਿੱਖ ਦਾ ਕੰਮ ਅੱਗ ਬੁਝਾਉਣਾ ਹੈ, ਸਿੱਖ ਅੱਗ ਨਹੀਂ ਜੇ ਲਾਉਂਦਾ ਕਿਤੇ ਵੀ ਹੋ। ਦਸਮ ਪਾਤਸ਼ਾਹ ਨੂੰ ਪੁੱਛਿਆ ਗਿਆ ਸੀ ਖਾਲਸਾ ਬਣਾਇਆ ਕਾਹਦੇ ਲਈ, ਸਿੱਖ ਗੁਰੂ ਨਾਨਕ ਦਾ ਸਿੱਖ ਦਸਮ ਪਾਤਸ਼ਾਹ ਦਾ ਖਾਲਸਾ ਇੱਕ ਹੀ ਬਾਤ ਹੈ ਨਾ। ਉਹਨਾਂ ਬੜਾ ਪਿਆਰਾ ਬਚਨ ਕਿਹਾ ਸੀ, ਹਰ ਸਿੱਖ ਨੂੰ ਯਾਦ ਰੱਖਣਾ ਚਾਹੀਦਾ, ਅਸੁਰ ਸੰਘਾਰ ਵੇਖੋ ਤਹਿਤ ਲੋਕਾਂ ਦਾ ਖਾਤਮੇ ਲਈ, ਅਸੁਰ ਸੰਘਾਰ ਵੇਖੋ ਦੁਰਜਨ ਕੇ ਮਾਰ ਵੇਖੋ, ਮਾੜੇ ਲੋਕਾਂ ਨੂੰ ਮਾਰਨ ਦਾ ਹੀ ਖਤਮ ਕਰਨ ਲਈ, ਅਸੁਰ ਸੰਘਾਰ ਵੇਖੋ ਦੁਰਜਨ ਕੇ ਮਾਰ ਵੇਖੋ ਸੰਕਟ ਨਿਵਾਰ ਵੇਖੋ ਖਾਲਸਾ ਬਣਾਇਓ ਹੈ। ਦੁਨੀਆਂ ਦੇ ਸੰਕਟ ਨਿਵਾਰ ਲਈ ਖਾਲਸਾ ਕਾਇਮ ਕੀਤਾ, ਉਹ ਸੰਕਟ ਕਿਸੇ ਵਿਅਕਤੀ ਤੇ ਹੋਵੇ, ਕਿਸੇ ਧਰਮ ਤੇ ਹੋਵੇ, ਕਿਸੇ ਜਾਤ ਤੇ ਹੋਵੇ, ਕਿਸੇ ਦੇਸ਼ ਤੇ ਹੋਵੇ, ਉਹਦੇ ਖਿਲਾਫ ਖਾਲਸੇ ਨੇ ਆਪਣਾ ਪੂਰਾ ਜ਼ੋਰ ਲਾ ਦੇਣਾ, ਲਾ ਰਿਹਾ ਹੈ, ਅੱਜ ਵੀ ਲਾ ਰਿਹਾ। ਕਿਤੇ ਅੱਗ ਲੱਗ ਜਾਏ, ਕਿਤੇ ਦੁਨੀਆਂ ਤੇ ਜੰਗ ਲੱਗ ਜਾਏ, ਉੱਥੇ ਪਹੁੰਚਿਆ ਹੁੰਦਾ। ਇਹਦੀ ਸ਼ੁਰੂਆਤ ਇੱਥੋਂ ਹੋਈ, ਇਹਨੇ ਬਾਲੀਆਂ ਬਾਲਟੀਆਂ ਚੁੱਕੀਆਂ ਤੇ ਸ਼ਹਿਰ ਵੱਲ ਨੂੰ ਭੱਜ ਤੁਰਿਆ ਤੇ ਇਹਨੂੰ ਬਾਬਰ ਦੇ ਸਿਪਾਹੀਆਂ ਨੇ ਰੋਕਿਆ। ਕਿੱਧਰ ਜਾ ਰਿਹਾ? ਕਹਿਣ ਲੱਗਾ ਜੀ ਅੱਗ ਲੱਗੀ ਤੇ ਬੁਝਾਉਣ ਜਾ ਰਿਹਾ, ਸਿੱਧਾ ਟੀਚਾ ਹੈ। ਕਹਿਣ ਲੱਗਾ ਅੱਗ ਲੱਗੀ ਨੀ, ਅੱਗ ਲਾਈ ਗਈ ਹੈ। ਕਹਿਣ ਲੱਗਾ ਲਾਈ ਗਈ ਹੋਵੇ ਤਾਂ ਕੀ ਫਰਕ ਪੈਂਦਾ, ਅੱਗ 'ਚ ਨੁਕਸਾਨ ਕਰਦੀ ਪਈ ਆ? ਕਹਿੰਦਾ ਬਾਦਸ਼ਾਹ ਵੱਲੋਂ ਲਾਈ ਗਈ ਹੈ, ਕਹਿੰਦਾ ਕਿਸੇ ਵੱਲੋਂ ਲੱਗੀ ਹੋਵੇ ਨੁਕਸਾਨ ਕਰਦੀ ਪਈ ਹੈ। ਤੇ ਮੇਰਾ ਬਾਬਾ ਨਾਨਕ ਕਹਿੰਦਾ ਵੀ ਜਿੱਥੇ ਅੱਗ ਲੱਗੀ ਬੁਝਾਉਣੀ ਗੁਰਸਿੱਖ ਦਾ ਫਰਜ਼ ਹੈ ਤੇ ਮੈਂ ਬੁਝਾਉਣ ਜਾਣਾ। ਉਹਦਾ ਅਗਲਾ ਸਵਾਲ ਸੀ, ਦੋ ਸਵਾਲ ਕੀਤੇ ਫਿਰ ਸਿਪਾਹੀ ਨੇ ਕਿ ਜਿਸ ਬਾਬਰ ਨੇ ਅੱਗ ਲਾਈ ਉਹ ਤੈਨੂੰ ਅੱਗ ਬੁਝਾਉਣ ਦੇਣਗੇ ਉਹਦੇ ਸਿਪਾਹੀ? ਤੇ ਦੂਜਾ ਸਵਾਲ ਸੀ ਤੇਰੀਆਂ ਇਹਨਾਂ ਦੋ ਪਾਰਟੀਆਂ ਨਾਲ ਅੱਗ ਬੁਝੇਗੀ? ਉਹਨੇ ਫਿਰ ਅੱਗਿਓਂ ਕਿਹਾ ਮੇਰਾ ਇਹਦੇ ਨਾਲ ਕੋਈ ਸਰੋਕਾਰ ਨਹੀਂ, ਮੈਨੂੰ ਅੱਗ ਬੁਝਾਉਣ ਦਿੰਦਾ ਕਿ ਨਹੀਂ ਬੁਝਾਉਣ ਦਿੰਦਾ, ਮੇਰਾ ਫਰਜ਼ ਅੱਗ ਬੁਝਾਉਣਾ, ਮੇਰੀਆਂ ਦੋ ਬਾਲਟੀਆਂ ਨਾਲ ਬੁਝਦੀ ਕਿ ਨਹੀਂ ਬੁਝਦੀ ਇਹਦੇ ਨਾਲ ਹੀ ਮੇਰਾ ਸੰਬੰਧ ਨਹੀਂ, ਮੈਂ ਜੋ ਕਰ ਸਕਦਾ ਉਹ ਮੈਨੂੰ ਕਰਨਾ ਬਣਦਾ। ਉਹਨੇ ਬਾਲਟੀਆਂ ਚੁੱਕੀਆਂ ਤੁਰ ਪਿਆ, ਵੇਖਣ ਵਾਲੇ ਵੇਖਦੇ ਸਨ ਬਾਬਰ ਦੇ ਸਿਪਾਹੀਆਂ ਨੇ ਉਹਨੂੰ ਸ਼ਹੀਦ ਕਰ ਦਿੱਤਾ। ਲੇਕਿਨ ਖਿਆਲ ਕਰਿਆ ਸ਼ਹਿਰ ਵਿੱਚ ਉਹਦੀ ਹਿੰਮਤ ਵੇਖ ਕੇ ਬਹੁਤ ਲੋਕ ਬਾਲਟੀਆਂ ਚੁੱਕ ਕੇ ਅੱਗ ਬੁਝਾਉਣ ਲਈ ਤੁਰ ਪਏ, ਐਸੇ ਤੁਰੇ ਨੇ ਅੱਜ ਤੀਕ ਤੁਰੇ ਹੋਏ ਨੇ, ਕਿਤੇ ਅੱਗ ਲੱਗੇ ਸਹੀ, ਕਿਤੇ ਦੁੱਖ ਤਕਲੀਫ ਹੋਵੇ ਸਹੀ, ਹਿੰਦੁਸਤਾਨ ਤੇ ਰਾਜ ਭਾਗ ਵੀ ਉਹਨਾਂ ਨੇ ਆਪਣਾ ਸਥਾਪਿਤ ਕਰ ਲਿਆ। ਜਿਹੜੇ ਸਾੜ ਦੇ ਸਨ, ਜਿਹੜੇ ਅੱਗਾਂ ਲਾਉਣ ਵਾਲੇ ਬਾਦਸ਼ਾਹ ਦਾ ਦਰਵਾਜ਼ਾ ਹੀ ਬੰਦ ਕਰਤਾ, ਰਾਜ ਭਾਗ ਦੇ ਮਾਲਕ ਬਣ ਗਏ ਤੁਸੀਂ, ਅਸੀਂ ਰਾਜ ਭਾਗ ਗਵਾ ਲਿਆ, ਅਸੀਂ ਗੁਲਾਮ ਹੋ ਗਏ ਅੰਗਰੇਜ਼ ਦੇ, ਅੰਗਰੇਜ਼ਾਂ ਕੋਲੋਂ ਆਜ਼ਾਦੀ ਲੈਣ ਲਈ ਜੋ ਤੁਸਾਂ ਨੇ ਕੀਤਾ ਕੋਈ ਸ਼ੱਕ ਥੋੜਾ ਹੈ, ਜਿਸ ਜਿੱਥੇ ਅੰਗਰੇਜ਼ ਨੇ ਸਾਨੂੰ ਘੱਲਿਆ, ਅਸੀਂ ਤਕਰੀਬਨ 1 ਲੱਖ ਦੇ ਕਰੀਬ ਕਹਿੰਦੇ ਨੇ ਸਾਡਾ ਸਿੱਖ ਫੌਜੀ ਜਿਹੜਾ ਗੋਰਿਆਂ ਦੇ ਹੱਕ 'ਚ ਲੜਦਾ ਰਿਹਾ ਸ਼ਹੀਦ ਹੋਇਆ ਅਤੇ ਤਕਰੀਬਨ 1 ਲੱਖ ਦੇ ਨੇੜੇ ਤੇੜੇ ਫੱਟੜ ਹੋਇਆ ਸੀ। ਉਹਨੂੰ ਪਤਾ ਸੀ, ਉਹ ਕਦਰ ਕੱਢਦਾ ਸੀ ਅਤੇ ਇਸੇ ਕਦਰ ਤਹਿਤ ਉਹ ਤੁਹਾਨੂੰ ਰਾਜ ਭਾਗ ਦੇਣਾ ਚਾਹੁੰਦਾ ਸੀ ਜਦੋਂ ਗਿਆ, ਕਿਉਂਕਿ ਸੰਘਰਸ਼ ਵੀ ਤੁਸਾਂ ਨੇ ਲੜਿਆ, ਸ਼ਹੀਦੀਆਂ ਅਤੇ ਕੁਰਬਾਨੀਆਂ ਵੀ ਤੁਸਾਂ ਕੀਤੀਆਂ। ਜਿਨ੍ਹਾਂ ਨਾਲ ਵਿਚਾਰ ਸਾਂਝੇ ਕਰਨ ਦਾ ਯਤਨ ਕੀਤਾ ਵੀ ਅਸੀਂ ਨਿਭਾ ਲਵਾਂਗੇ, ਬੜੇ ਵਾਅਦੇ ਸਾਡੇ ਨਾਲ ਉਹਨਾਂ ਵੱਲੋਂ ਕੀਤੇ ਗਏ। ਆਜ਼ਾਦੀ ਤੋਂ ਬਾਅਦ ਅਸੀਂ ਉੱਜੜ ਗਏ, ਅਸੀਂ ਪੁੱਜੜ ਗਏ, ਪੰਜਾਬ ਦਾ ਜੋ ਲੱਕ ਤੋੜ ਕੇ ਤੋੜ ਦਿੱਤਾ ਗਿਆ, ਪੰਜਾਬੀਆਂ ਨੂੰ ਵੰਡ ਦਿੱਤਾ ਗਿਆ, ਧੱਕਿਆਂ ਦਾ ਨਵਾਂ ਦੌਰ ਸ਼ੁਰੂ ਹੋਇਆ। ਉਸ ਦੌਰ ਦੌਰਾਨ ਸਾਡੀ ਗਿਣਤੀ ਵੀ ਘੱਟ, ਉਹ ਹੁਣ ਮਜ਼ਬੂਤ ਹੋ ਗਏ। ਅਸੀਂ ਇਹਨਾਂ ਨੂੰ ਹਮੇਸ਼ਾ ਗੁਲਾਮ ਵੇਖਿਆ ਸੀ, ਆਜ਼ਾਦ ਨਹੀਂ ਸੀ ਵੇਖਿਆ। ਗੋਰੇ ਦੇਣ ਦੇ ਸਨ, ਅਸੀਂ ਤਾਂ ਵੀ ਕੁਝ ਨਾ ਲੈ ਸਕੇ। ਸਾਡੇ ਹਿਸਟਰੀਕਾਰ ਲਿਖਦੇ ਨੇ, ਜਿਹਨਾਂ ਲਿਖਿਆ
ਐਸੇ ਦਲਦਲ ਦੀ ਖੱਡ ਵਿੱਚ ਜਾ ਡਿੱਗੇ, ਪੈਰ ਪੈਰ ਤੇ ਸਾਨੂੰ ਮੋਰਚੇ ਲਾਉਣੇ ਪਏ, ਪੈਰ ਪੈਰ ਤੇ ਮੋਰਚੇ, ਔਰ ਜਿੰਨੇ ਮੋਰਚੇ ਲਾਏ ਸਾਰਿਆਂ ਵਿੱਚ ਅਸੀਂ ਫੇਲ ਹੋਏ। ਪੰਜਾਬੀ ਮੋਰਚੇ ਦੌਰਾਨ ਪੰਜਾਬ ਦੇ ਟੁਕੜੇ ਕਰਕੇ ਰਹਿਣ ਤਾਂ ਇੰਨਾ ਪਹਿਲਾਂ ਹੀ ਤੋੜ ਦਿੱਤਾ ਗਿਆ, ਫਿਰ ਤੋੜਿਆ, ਫਿਰ ਤੋੜਿਆ, ਫਿਰ ਤੋੜਿਆ, ਕੁਛ ਵੀ ਨਹੀਂ ਰਹਿ ਗਿਆ। ਇੱਕ ਯੋਜਨਾਬੰਦ ਢੰਗ ਨਾਲ ਸਮੁੱਚੀ ਕੌਮ ਨੂੰ ਖਤਮ ਕਰਨਾ, ਉਹਨਾਂ ਦੀ ਸਪਿਰਟ ਨੂੰ ਮਾਰਨਾ, ਜਿਹੜਾ 1909 ਵਿੱਚ ਆਨੰਦ ਮੈਰਿਜ ਐਕਟ ਗੋਰੇ ਦਾ ਸੀ, ਹਿੰਦੁਸਤਾਨ ਦਾ ਸੰਵਿਧਾਨ ਬਣ ਗਿਆ 1950 ਦੇ ਵਿੱਚ, ਉਹ ਖਤਮ ਕਰਤਾ ਗਿਆ। ਕਿਹਾ ਹਿੰਦੂ ਮੈਰਿਜ ਐਕਟ ਦੌਰਾਨ ਤੁਹਾਨੂੰ ਸਰਟੀਫਿਕੇਟ ਮਿਲਿਆ ਕਰੇ। ਇੱਕ ਨਹੀਂ, ਦੋ ਨਹੀਂ, ਸਾਡੇ ਤੇ ਇੰਨੇ ਕੁ ਜ਼ੁਲਮ ਹੋਣੇ ਸ਼ੁਰੂ ਹੋ ਗਏ। ਸੰਵਿਧਾਨ ਬਣਿਆ, ਸਾਡੇ ਪੁਰਖਿਆਂ ਨੇ ਉਹਦੇ ਤੇ ਸਾਈਨ ਨਹੀਂ ਕੀਤੇ, ਪ੍ਰਵਾਨ ਨਹੀਂ ਕੀਤਾ, ਵਾਅਦਾ ਮੁਆਫੀ ਉਹਨਾਂ ਨੇ ਕਈ ਥਾਂ ਤੋਂ ਭੱਜ ਤੁਰੇ। ਪਹਿਲੇ ਦਿਲ ਤੋਂ ਸਾਨੂੰ ਛਾਂਗਣਾ, ਤੋੜਨਾ, ਰੰਗਣਾ, ਭਜਾਉਣਾ ਇਹ ਸ਼ੁਰੂ ਕੀਤਾ। ਅਸੀਂ ਪੈਰ ਪੈਰ ਤੇ ਮੋਰਚੇ ਲਾਏ। ਧਰਮ ਜਦ ਮੋਰਚੇ ਨੂੰ ਤੁਸੀਂ ਵੇਖਿਆ, ਸੁਣਿਆ, ਉਹਨੂੰ ਖਤਮ ਕਰਨ ਦੇ ਲਈ ਕੀ ਆਨੰਦਪੁਰ ਦਾ ਮਤਾ ਸੀ, ਕੀ ਸੀ ਵੱਧ ਅਧਿਕਾਰ, ਲੇਕਿਨ ਤੁਹਾਨੂੰ ਸਬਕ ਸਿਖਾਇਆ ਜਾਣਾ ਸੀ। ਪਹਿਲਾਂ ਤੁਹਾਨੂੰ ਬਦਨਾਮ ਕੀਤਾ ਗਿਆ, ਬੁਰੀ ਤਰ੍ਹਾਂ ਬਦਨਾਮ ਕੀਤਾ ਗਿਆ। ਕੋਈ ਕਤਲ ਪੰਜਾਬ ਦੀ ਧਰਤੀ ਤੇ ਲਿਆ ਕੇ ਤੇ ਨਕਲੀ ਨਿਰੰਕਾਰੀਆਂ ਦਾ ਸਮਾਗਮ ਕਰਵਾਉਣਾ, ਗੁਰੂ ਸਾਹਿਬ ਦੀ ਬਰਾਬਰੀ ਪੰਜਾਂ ਪਿਆਰਿਆਂ ਦੇ ਸੱਤ ਪਿਆਰੇ ਬਣਾ ਕੇ, ਸੱਤ ਸਤਾਰੇ ਬਣਾ ਲਏ, ਹੋਰ ਬੜਾ ਕੁਝ ਜਾਣ ਬੁੱਝ ਕੇ ਸਾਡੀ ਅਰਖ ਨੂੰ ਵਿਗਾੜਨ ਦੇ ਲਈ, ਜਿਹੜੀ ਥੋੜੀ ਬੜੀ ਬਚੀ ਆ ਉਹਦੇ ਲਈ ਅੱਗੇ ਆਉਣਗੇ, ਜਿਹੜੇ ਆਉਣਗੇ ਉਹ ਸ਼ਹੀਦ ਕਰਾਂਗੇ, ਜਿੱਤ ਤੇ ਸਪਿਰਟ ਖਤਮ ਕਰਨੀ। 13 ਸਿੰਘ ਸ਼ਹੀਦ ਹੋ ਗਏ 78 ਦੀ ਵਿਸਾਖੀ ਵਾਲੇ ਦਿਹਾੜੇ ਤੇ, ਤੇ ਕਤਲ ਕਰਨ ਵਾਲੇ ਨੂੰ ਸਾਡੇ ਆਪਣਿਆਂ ਨੇ ਦਿੱਲੀ ਤੱਕ ਸੁਰੱਖਿਅਤ ਰਸਤਾ ਦਿੱਤਾ, ਪਹੁੰਚਾਇਆ ਉੱਥੇ। ਇੱਕ ਸਾਲ ਦੇ ਵਿੱਚ ਉਹ ਮੁਕਦਮਾ ਖਤਮ ਵੀ ਹੋ ਗਿਆ, ਕਿਸੇ ਨੂੰ ਕੋਈ ਸਜ਼ਾ ਨਹੀਂ, ਕੋਈ ਦੋਸ਼ੀ ਨਹੀਂ, ਕੋਈ ਗੱਲ ਨਹੀਂ। ਮਤਲਬ ਇੱਕ ਨਹੀਂ, ਦੋ ਨਹੀਂ, ਸਾਡੇ ਤੇ ਵਾਰ ਵਾਰ ਸਾਨੂੰ ਜਿਹੜਾ ਜਲੀਲ ਕੀਤਾ ਜਾਣ ਲੱਗ ਪਿਆ। ਜਾਗੇ ਹੋ ਗੁਰਸਿੱਖਾਂ ਨੇ ਗੁਰਬਾਣੀ ਨੂੰ ਸਮਝਿਆ, ਜਿੱਥੇ ਇਹ ਗੱਲ ਕਹੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ। ਗੁਲਾਮ ਦੀ ਕੋਈ ਜ਼ਿੰਦਗੀ ਥੋੜਾ ਹੁੰਦੀ ਹੈ, ਉਹਨੇ ਕੀ ਬੋਲਣਾ ਮਾਲਕ ਨੂੰ ਮਰਜ਼ੀ, ਉਹਨੇ ਕੀ ਬਿਆਨ ਦੇਣਾ ਮਾਲਕ ਦੀ ਮਰਜ਼ੀ ਨਾਲ, ਉਹਨੇ ਕੀ ਖਾਣਾ ਮਾਲਕ ਦੀ ਮਰਜ਼ੀ ਨਾਲ, ਉਹਨੇ ਕੀ ਪਹਿਨਣਾ ਮਾਲਕ ਦੀ ਮਰਜ਼ੀ, ਸਾਡੇ ਤੇ ਸਭ ਕੁਝ ਹੀ ਲਾਗੂ ਹੋਇਆ। 47 ਤੋਂ ਬਾਅਦ ਪਹਿਲਾ ਇੱਕ ਸਾਨੂੰ ਲੀਡਰ ਮਿਲਿਆ ਜਿਹਨੇ ਪੰਥਕ ਸੋਚ ਨੂੰ ਉਭਾਰਿਆ, ਸਾਡੀ ਸਪਿਰਟ ਨੂੰ ਜਗਾਇਆ, ਭਾਵੇਂ ਧਰਮ ਜਦ ਮੋਰਚਾ ਲੱਗਾ ਹੋਇਆ ਉਹਦੇ ਵਿੱਚ ਸ਼ਮੂਲੀਅਤ ਕੀਤੀ। ਨਿੱਤ ਬਿਆਨ ਬੱਬਰ ਸ਼ੇਰ ਵਾਲੀ ਗਰਜ ਹੋਣੀ, ਸਾਨੂੰ ਮਾਰਿਆ ਪਰ ਇਸ ਨੇ, ਅਸੀਂ ਦੂਰ ਦੀ ਨਹੀਂ ਸੋਚ ਸਕੇ। ਸੱਚੇ ਪਾਤਸ਼ਾਹ ਦਾ ਪਾਵਨ ਵਚਨ ਸੀ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਜੇ ਦੂਰ ਦੀ ਸੋਚ ਲਈਏ, ਦੂਰ ਦੀ ਸੋਚ ਕੇ ਅਸੀਂ ਪਹਿਲਾਂ ਮਨਸੂਬੇ ਬਣਾ ਲਈਏ ਤੇ ਸਜ਼ਾ ਤੋਂ ਸਜ਼ਾ ਸਾਨੂੰ ਨਹੀਂ ਆਉਣੀ। ਜੇ ਸਾਡੇ ਮਨਸੂਬੇ ਅਧੂਰੇ ਨੇ, ਦੂਰ ਦੀ ਸੋਚੀ ਨਹੀਂ, ਤੇ ਦੁਸ਼ਮਣ ਇੰਨਾ ਕੁ ਤੇਜ਼ ਹੋਵੇ, ਉਹ ਤੇ ਦੋ ਸੋਚਦਾ ਕਈ ਸਦੀਆਂ ਪਹਿਲਾਂ ਦੂਰ ਦੀ ਸੋਚ ਕੇ ਬੈਠਾ, ਕਿਵੇਂ ਕਿਵੇਂ ਕਿਹੜੀ ਕੌਮ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਘੁੱਟ ਕੇ ਤੇ ਖਤਮ ਕਰਨਾ ਹੈ। ਉਹਦਾ ਤਜਰਬਾ ਬੜਾ ਹੈ, ਬੁੱਧ ਖਤਮ ਕਰਤਾ, ਜੈਨ ਧਰਮ ਖਤਮ ਕਰਤਾ, ਉਹ ਤੁਹਾਡੇ ਦੁਆਲੇ ਹੋਇਆ। ਉਹਨੂੰ ਇੱਕੋ ਹੀ ਤੁਹਾਡੇ ਤੋਂ ਉਹਨੂੰ ਗਿਲਾ ਵੀ ਤੁਸੀਂ ਆਜ਼ਾਦ, ਆਪਣੇ ਆਪ ਨੂੰ ਵੱਖਰੀ ਕੌਮ ਨਾ ਕਹੋ, ਤੁਸੀਂ ਵੱਖਰਾ ਧਰਮ ਨਾ ਕਹੋ, ਰਹਿਣਾ ਰਹੋ, ਹਿੰਦੂ ਬਣ ਕੇ ਰਹੋ ਜੀ ਸਦਕੇ। ਪਰ ਇਹ ਗੁਰਸਿੱਖਾਂ ਨੂੰ ਨਸੀਬ ਨਹੀਂ, ਇਹ ਪ੍ਰਵਾਨ ਨਹੀਂ ਹੈ। ਬਸ ਧਰਮ ਯੁੱਧ ਮੋਰਚੇ ਦਾ ਮਤਲਬ ਹੀ ਇਹ ਸੀ। ਫਿਰ ਸਾਨੂੰ ਬਦਨਾਮ ਕਰਨ ਲਈ ਕਤਲ ਕਿਤੇ ਹੋਣਾ 200 ਕਿਲੋਮੀਟਰ ਤੇ ਅਗਲੇ ਦਿਨ ਬਿਆਨ ਆ ਜਾਣਾ ਜੀ ਕਤਲ ਕਰਨ ਵਾਲੇ ਦਰਬਾਰ ਸਾਹਿਬ ਪਹੁੰਚ ਗਏ। ਹੱਦ ਹੋ ਗਈ, ਤੁਸੀਂ ਕਿੱਥੇ ਵੇਖੇ, ਰਾਹ 'ਚ ਰੋਕੇ, ਕਿਤੇ ਨਹੀਂ, ਪਹੁੰਚ ਕਿਵੇਂ ਗਏ ਸਰਕਾਰ ਤੁਹਾਡੀ? ਪਾਕਿਸਤਾਨ ਤੋਂ ਅਸਲਾ ਆ ਗਿਆ ਜੀ, ਕਿਵੇਂ ਆ ਗਿਆ?
ਮਤਲਬ ਕੋਈ ਵੀ ਜਾਇਜ਼ ਕਤਲ ਹੋਇਆ ਨਜਾਇਜ਼ ਕਤਲ ਹੋਇਆ ਤੁਹਾਡੇ ਸਿਰ ਤੇ ਮੜਦੇ ਗਏ, ਤੁਹਾਨੂੰ ਇੰਨਾ ਕੁ ਬਦਨਾਮ ਕਰਤਾ ਗਿਆ। ਅਸੀਂ ਸਮਝੇ ਨਾ ਪ੍ਰੈਸ ਦੀ ਕੀ ਕੀਮਤ ਹੈ, ਪ੍ਰੈਸ ਕੀ ਹੁੰਦੀ ਹੈ। ਇੰਨਾ ਕੁ ਬਦਨਾਮ ਸਾਨੂੰ ਕਰਤਾ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚ, ਬੜਾ ਕੁਝ ਹੋਇਆ ਨਾ ਪੰਜਾਬ ਦੀ ਪ੍ਰੈਸ ਨੇ, ਤੇ ਇੰਨਾ ਕੁ ਲੋਹ ਪੀਤਾ ਸਾਡਾ। ਜੇ ਕਿਤੇ ਮਹਾਂਪੁਰਖਾਂ ਨੇ ਕਹਿ ਦਿੱਤਾ ਵੀ ਅੰਮ੍ਰਿਤਸਰ ਨੂੰ, ਸਾਡੇ ਅਨੰਦਪੁਰ ਦੇ ਮਤੇ ਦੇ ਵਿੱਚ ਮੰਗ ਸੀ ਵੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਸ਼ਹਿਰ ਚੋਂ ਜਿਹੜਾ ਨਸ਼ਾ ਪੱਤਾ ਬਾਹਰ ਕੱਢ ਦੇਣਾ ਚਾਹੀਦਾ, ਤੇ ਕੁਝ ਉਹਨਾਂ ਦੀਆਂ ਜਥੇਬੰਦੀਆਂ ਨਾਰੇ ਲਾਉਣ ਲੱਗ ਪਈਆਂ ਵੀ ਇਹਨਾਂ ਨੂੰ ਪਾਕਿਸਤਾਨ ਘੱਲ ਦਿਓ, ਅਸੀਂ ਸ਼ਾਨ ਨਾਲ ਜੀਆਂਗੇ, ਬੇੜੀ ਸਰਗਟ ਪੀਆਂਗੇ, ਕਿਰਪਾਨਾਂ ਤੇ ਬੰਨ ਬੰਨ ਕੇ। ਬੜਾ ਬੜਾ ਕੁਝ ਹੋਇਆ ਕਈ, ਔਰ ਇਹ ਮੈਂ ਅੱਖੀਂ ਸਭ ਕੁਝ ਵੇਖਿਆ ਜੀ। ਮੈਂ ਅੰਮ੍ਰਿਤਸਰ ਤੋਂ ਕੋਰਸ ਕਰਦਾ ਸਾਂ ਇਹੀ ਗੁਰਮਤ ਦਾ, ਧਰਮ ਯੁੱਧ ਮੋਰਚੇ ਨੂੰ ਬਹੁਤ ਨੇੜਿਓਂ ਵੇਖਿਆ ਹੈ, ਸਿੱਖਾਂ ਵਿਰੋਧੀ ਜਲੂਸ ਜਿਹੜੇ ਨੇ ਉਹ ਵੀ ਬਹੁਤ ਨੇੜਿਓਂ ਵੇਖੇ ਨੇ। ਅੰਮ੍ਰਿਤਸਰ ਪਵਿੱਤਰ ਸ਼ਹਿਰ ਕਰਾਰ ਦੇਣ ਵਾਲੇ ਜਲੂਸਾਂ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ। ਮਹਾਂਪੁਰਖਾਂ ਦੀ ਗ੍ਰਿਫਤਾਰੀ ਜਿਸ ਵੇਲੇ ਹੁੰਦੀ ਹੈ ਚੌਕ ਮਹਿਤਾ ਤੋਂ, ਉਦੋਂ ਵੀ ਉੱਥੇ 3 ਤਰੀਕ ਤੱਕ ਦਰਬਾਰ ਸਾਹਿਬ ਅਸੀਂ ਸਾਂ। ਮਹਾਂਪੁਰਖਾਂ ਨੂੰ ਬਹੁਤ ਨੇੜਿਓਂ ਸੁਣਿਆ, ਬਹੁਤ ਕਿਰਪਾ ਹੋਈ। ਦਲ ਖਾਲਸਾ ਵਾਲੇ ਗੁਰੂ ਸਵਾਰੇ ਮੈਂ ਬੜੀ ਚੱਜੀ ਸਾਂ ਸੀ, ਅੱਜ ਤੀਕ ਹੈ। ਖੈਰ, ਸਮੇਂ ਦੀ ਹਕੂਮਤ ਸਾਨੂੰ ਬਰਬਾਦ ਕਰਨਾ ਚਾਹੁੰਦੀ ਸੀ, ਖਤਮ ਕਰਨਾ ਚਾਹੁੰਦੀ ਸੀ ਵੀ ਇਹ ਰੋਜ਼ ਮੋਰਚਾ ਲਾ ਕੇ ਪਏ ਨੇ, ਐਸਾ ਲੱਕ ਤੋੜਨਾ ਵੀ ਵੇਖ ਉੱਠਣ ਜੋਗੇ ਨਾ ਰਹਿਣ, ਔਰ ਭੁਲੇਖੇ ਵਿੱਚ ਸਨ। ਹਮਲਾਵਰ ਹੋ ਗਏ ਤੇ ਉਹਨਾਂ ਨੇ ਦਿਨ ਕੀ ਚੁਣਿਆ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਵਾਲਾ ਦਿਹਾੜਾ, ਕਿਉਂਕਿ ਸਿੱਖ ਜਗਤ ਬੜੇ ਉਤਸ਼ਾਹ ਤੇ ਉਮਾਹ ਦੇ ਨਾਲ ਬਾਕੀ ਸਥਾਨਾਂ ਦੇ ਨਾਲ ਦਰਬਾਰ ਸਾਹਿਬ ਮਨਾਉਂਦਾ ਹੈ, ਆਮ ਹਰ ਗੁਰੂ ਘਰ ਵਿੱਚ ਮਨਾਇਆ ਜਾਂਦਾ। ਇਸ ਲਈ ਸਾਰੇ ਬਹੁਤ ਸਾਰੇ ਵੱਡੇ ਇਤਿਹਾਸਕ ਗੁਰੂ ਸਥਾਨਾਂ ਨੂੰ ਘੇਰੇ ਪੈ ਲੈ ਗਏ ਸਨ। ਕਹਿਰੇ ਵਾਰਤਾਲਾਪ ਅੰਦਰ ਕੀ ਕੁਝ ਹੋਇਆ, ਆ ਯੂਟਿਊਬ ਕੀ ਨੈੱਟ 'ਤੇ ਆਮ ਭਰਿਆ ਪਿਆ, ਤੁਸੀਂ ਪਿੰਡ ਵੇਖਦੇ ਹੋਵੋਗੇ। ਅੰਦਰ ਜਿਨ੍ਹਾਂ ਨੇ ਸ਼ਹਾਦਤ ਦਾ ਪ੍ਰਣ ਲਿਆ ਸੀ, ਜਿਹੜੇ ਮਰਜੀਵੜੇ ਸਨ ਵੀ ਜਿਵੇਂ ਮਰਜ਼ੀ ਜਿਵੇਂ ਹੋਏਗਾ, ਸਾਡਾ ਇਤਿਹਾਸ ਕਹਿੰਦਾ ਵੀ ਗੁਰੂ ਦੀ ਅਜ਼ਮਤ ਨੂੰ ਕਾਇਮ ਰੱਖਣ ਦੇ ਲਈ ਜੇ ਤਨ ਮਨ ਧਨ ਵਾਰਨਾ ਪੈ ਜਾਵੇ ਤਾਂ ਸੌਦਾ ਮਹਿੰਗਾ ਕੋਈ ਨਹੀਂ। ਅਸੀਂ ਤਾਂ ਬਗਾਨਾ ਧਰਮ ਬਚਾਉਣ ਲਈ ਸ਼ਹਾਦਤਾਂ ਦਿੰਦੇ ਰਹੇ ਸੀ, ਤੇ ਸਾਡੇ ਆਪਣੇ ਧਰਮ ਦੀ ਬਾਤ ਆ ਗਈ, ਸਾਡੇ ਆਪਣੇ ਘਰ ਦੇ ਚੜ੍ਹ ਕੇ ਆ ਗਿਆ, ਸਾਡਾ ਆਪਣਾ ਚੜ੍ਹ ਕੇ ਆ ਗਿਆ, ਬਗਾਨਾ ਨੇ ਖਿਆਲ ਕਰਿਆ ਜੇ। ਬਗਾਨੇ ਨਾਲ ਲੜਾਈ ਫੱਬ ਜਾਂਦੀ, ਜਦੋਂ ਆਪਣਾ ਹੀ ਤੇ ਫੁੱਲ ਵੀ ਮਾਰੇ ਨਾ, ਉਹਦੀ ਦਰਦ ਬਹੁਤ ਹੁੰਦਾ ਹੈ, ਦੁਸ਼ਮਣ ਦੇ ਪੱਥਰ ਦਾ ਦਰਦ ਨਹੀਂ ਜਿਉਂਦਾ। ਸਦਾ ਵਾਸਤੇ ਤੁਹਾਨੂੰ ਖਤਮ ਕਰਨ ਦੇ ਮਨਸੂਬੇ ਸਨ, ਲੇਕਿਨ ਇੱਥੇ ਗੁਰੂ ਦੀ ਕਿਰਪਾ ਹੈ ਕਿ ਮਰਜੀਵੜੇ ਕੌਮ ਵਿੱਚ ਪੈਦਾ ਹੋਏ ਨੇ, ਹੁੰਦੇ ਰਹਿਣਗੇ, ਹਮੇਸ਼ਾ ਰਹਿਣਗੇ। ਜਿਹੜਾ ਬੂਟਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਾਇਆ ਨਾ, ਇਹਨੂੰ ਕੌਣ ਪੁੱਟ ਸਕਦਾ ਹੈ, ਬੜੀਆਂ ਡੂੰਘੀਆਂ ਜੜ੍ਹਾਂ ਨੇ ਇਹਦੀਆਂ। ਸਾਨੂੰ ਸੁਚੇਤ ਹੋ ਕੇ ਗੁਰੂ ਪਾਤਸ਼ਾਹ ਦੇ ਪਾਵਨ ਬਚਨਾਂ ਨੂੰ ਆਪਣੇ ਹਿਰਦਿਆਂ ਦੇ ਸ਼ਿੰਗਾਰ ਬਣਾਉਣਾ ਚਾਹੀਦਾ। ਕਈ ਦਿਨ ਕਤਲੇਆਮ ਹੋਈ, CRP ਦੀ ਵਾਹ ਨਾ ਗਈ, ਦੂਜੀਆਂ ਵੱਡੀਆਂ ਫੋਰਸਾਂ ਆ ਗਈਆਂ, ਮਿਲਟਰੀ ਆ ਗਈ, ਤਿੰਨੇ ਮਿਲਟਰੀ ਦੇ ਤਿੰਨੇ ਵਿੰਗ ਆਏ ਨੇ। ਕਿਹੜੀ ਗੋਲੀ ਹੈ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਅਕਾਲ ਤਖ਼ਤ ਸਾਹਿਬ ਜੀ 'ਤੇ ਨਹੀਂ ਵਰਤੀ ਗਈ? ਤੋਪਾਂ ਨਾਲ, ਟੈਂਕਾਂ ਰਾਹੀਂ, ਰਾਕਟ ਲਾਂਚਰਾਂ ਰਾਹੀਂ ਜੋ ਸਾਹਮਣੇ ਆਇਆ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਕੋਈ ਖਾੜਕੂ ਹੈ, ਕੋਈ ਲੜਨ ਵਾਲਾ ਹੈ, ਕੋਈ ਨਹੀਂ ਲੜਨ ਵਾਲਾ, ਕੋਈ ਮੱਥਾ ਟੇਕਣ ਵਾਲਾ, ਸਭ ਇੱਕ ਵੱਡਿਓਂ ਖਤਮ ਕਰਨੇ ਸ਼ੁਰੂ ਕੀਤੇ ਨੇ। 5 ਜੂਨ ਦੀ ਰਾਤ ਬਹੁਤ ਵੱਡੀ ਪੱਧਰ 'ਤੇ ਫਿਰ ਟੈਂਕ ਦਾਖਲ ਹੋ ਗਏ, ਜੋ ਕੁਝ ਹੋਇਆ ਤੁਹਾਡੇ ਸਨਮੁੱਖ ਹਿਸਟਰੀ ਉਹਨਾਂ ਲੋਕਾਂ ਨੇ ਖੁਦ ਲਿਖਤੀ, ਜਿਹੜੇ ਹਮਲਾਵਰ ਸਨ ਉਹਨਾਂ ਵੀ ਲਿਖੀ, ਜਿਹੜੇ ਅੰਦਰੋਂ ਬਾਹਰ ਆਏ ਉਹਨਾਂ ਨੇ ਵੀ ਲਿਖੀ, ਕਿਵੇਂ ਕਿਵੇਂ ਹੋਇਆ ਸਭ ਕੁਝ। ਸਵੇਰੇ ਅੰਮ੍ਰਿਤ ਵੇਲੇ 6 ਤਰੀਕ ਨੂੰ, ਕਿਉਂਕਿ ਆਖਰੀ ਰਾਤ ਸਮਝਦੇ ਸਰ ਜੇ ਅੱਜ ਰਾਤ ਸਾਡੇ ਕੋਲੋਂ ਕਬਜ਼ਾ ਨਾ ਹੋਇਆ ਤਾਂ ਫਿਰ ਹਰ ਬੜਾ ਔਖਾ ਹੋ ਜਾਏਗਾ, ਤਾਂ ਲੰਬੇਰਾ ਹੋ ਜਾਏਗਾ।
ਅਕਾਲ ਤਖ਼ਤ ਬੰਬਾਂ ਨਾਲ ਬਾਛੜ ਕਰਕੇ ਧੂਆਂ ਕਿਹੜੀ ਕਿਹੜੀ ਗੈਸ ਜਿਹੜੀ ਨਹੀਂ ਛੱਡੀ ਗਈ। ਅੰਮ੍ਰਿਤ ਵੇਲੇ ਸਤਿਗੁਰ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਬਚਨ ਦੇ ਸੂਰੇ ਗੁਰੂ ਤੇ ਭਰੋਸਾ ਕਰਨ ਵਾਲੇ, ਉਹਨਾਂ ਨਾਰਾਇਣ ਵਾਲਾ ਸਿੰਘ ਇੱਕ ਨਿਕਲ ਕੇ ਉੱਥੋਂ ਗਿਆ ਸਾਡੇ ਕੋਲ ਅੰਮ੍ਰਿਤਸਰ ਦੇ ਪੋਤਰੀ ਘਰ ਦੇ ਇਲਾਕੇ ਚ। ਉਹਨੇ ਹੱਡ ਬੀਤੀ ਦੱਸੀ, ਕਹਿਣ ਲੱਗਾ ਮਹਾਂਪੁਰਖਾਂ ਨੇ ਜਦੋਂ ਕਿਹਾ ਵੀ ਹੁਣ 6 ਵਜੇ ਨੇ ਸਵੇਰ ਦੇ, ਲੋਹ ਹੋ ਗਈ, ਚਾਨਣ ਹੋ ਗਈ, ਜਿੰਨੇ ਬਚੇ ਹੋ ਜੋ ਕਿਸੇ ਕੋਲ ਹਥਿਆਰ ਹੈ ਉਹ ਲੈ ਕੇ ਆਪਣੇ ਮੋਰਚਿਆਂ ਚੋਂ ਬਿਲਡਿੰਗਾਂ ਚੋਂ ਬਾਹਰ ਆ ਜਾਓ ਤੇ ਸਿੱਧੀ ਲੜਾਈ ਜੇ ਕੋਈ ਨਿਕਲ ਸਕਦਾ ਨਿਕਲ ਜਾਓ, ਤੇ ਜਿੱਥੇ ਸ਼ਹਾਦਤ ਹੋ ਸਕਦੀ ਸ਼ਹਾਦਤ ਜਿੰਨਾ ਅਸਲਾ ਹੈ ਹੁਣ ਚਲਾ ਦਿੱਤਾ ਜਾਵੇ, ਥੋੜਾ ਜਿਹਾ ਬਚਿਆ ਸੀ, ਤਕਰੀਬਨ ਖਤਮ ਹੀ ਸੀ ਇਹਨਾਂ ਪਹਿਲਾਂ ਹੀ। ਉਹਨੇ ਆ ਕੇ ਦੱਸਿਆ ਅਸੀਂ 6:15 ਅੰਦਰੋਂ ਨਿਕਲੇ ਹਾਂ, ਜਿੰਨਾ ਸਾਡੇ ਕੋਲ ਕਹਿੰਦੇ ਸੀ ਚੱਲਦੇ ਚੱਲਦੇ ਇੱਕ ਗਲੀ ਵੱਲ ਨੂੰ ਹੋ ਤੁਰੇ, ਕਹਿਣ ਲੱਗੇ ਕਿਸੇ ਦੇ ਘਰ ਜਾ ਵੜਿਆ। ਉਹ ਉੱਤਮ ਸਿੰਘ ਤੇ ਗੁਰਮੁਖ ਸਿੰਘ ਬੱਚੇ ਟਕਸਾਲ ਚ ਪੜ੍ਹਦੇ ਸਨ, ਭਰਾ ਸਨ ਦੋਵੇਂ, 3 ਭਰਾ ਸਨ, 2 ਜੋੜੇ, ਉਹਨਾਂ ਚ 2 ਸ਼ਹੀਦ ਹੋਏ। ਉਹਨੇ ਅੰਦਰਲੀ ਵਾਰਤਾ ਦੱਸੀ, ਕਹਿਣ ਲੱਗੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮਹਾਂਪੁਰਖਾਂ ਨਾਲ ਕੀ ਹੋਇਆ, ਲੇਕਿਨ ਅਸੀਂ ਕਿਸਦੇ ਘਰ ਚਲੇ ਗਏ, CRP ਵਾਲੇ ਆਏ, ਮਿਲਟਰੀ ਵਾਲੇ ਆਏ, ਜਦੋਂ ਘਰਾਂ ਦੀ ਤਲਾਸ਼ੀ ਹੋਈ ਉਹਨਾਂ ਨੂੰ ਬੰਨ ਲਿਆ ਗਿਆ। ਦੁਪਹਿਰੇ ਕਿਤੇ 12 ਵਜੇ ਕੋਈ ਸਰਦਾਰ ਮਿਲਟਰੀ ਵਾਲਾ ਆਇਆ ਸਾਡੇ ਹੱਥ ਖੋਲ ਤੇ ਵੀ ਜੇ ਜਾ ਸਕਦੇ ਚਲੇ ਜਾਓ। ਉਦੋਂ ਸਾਡੇ ਕੋਲ 2 ਵਜੇ ਪੁਤਲੀ ਘਰ ਪਹੁੰਚਿਆ, ਕਿਵੇਂ ਵੀ ਹੋ ਸਕਿਆ। ਖੈਰ ਬਾਕੀ ਤੁਸੀਂ ਚੰਗੀ ਤਰ੍ਹਾਂ ਜਾਣੋ, ਹੁਣ ਹਾਲਾਤ ਇਹ ਨੇ ਪੰਜਾਬ ਦਾ ਚੱਪਾ ਚੱਪਾ ਜਿਹੜਾ ਉਹ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ, ਕੋਈ ਕਿਤੇ ਜਾ ਨਹੀਂ ਸਕਦਾ, ਕੋਈ ਫੋਨ ਨਹੀਂ, ਕੋਈ ਗੱਡੀ ਨਹੀਂ, ਕੋਈ ਮੋਟਰ ਨਹੀਂ, ਹਰ ਸੜਕ ਜਾਮ ਹੈ, ਲੇਕਿਨ ਗੁਰਸਿੱਖ ਕਾਫਲਿਆਂ ਦੇ ਕਾਫਲੇ ਬਣਾ ਕੇ ਸ਼ਹੀਦ ਹੋਣ ਤੁਰੇ ਸਨ। ਇਹ ਸੰਘਰਸ਼ ਚੱਲਦਾ ਹੈ ਤੇ ਚੱਲਦਾ ਰਹੇਗਾ। ਮਹਾਂਪੁਰਖਾਂ ਨੇ ਗੱਲ ਕਹੀ ਸੀ ਕਿ ਇਸ ਢੰਗ ਨਾਲ ਜੇ ਇੱਥੇ ਤੀਕ ਪਹੁੰਚ ਗਏ, ਜੇ ਹਿੰਦੁਸਤਾਨ ਦੀ ਫੌਜ ਹਮਲਾਵਰ ਹੋ ਗਈ ਤੇ ਸਾਡਾ ਇਹਦੇ ਨਾਲ ਨਿਭਾ ਨਹੀਂ, ਸਾਨੂੰ ਵੱਖਰੇ ਹੋਣਾ ਪੈਣਾ ਹੈ, ਸਾਨੂੰ ਫਿਰ ਆਪਣੀ ਆਜ਼ਾਦੀ ਬਾਰੇ ਸੋਚਣਾ ਪੈਣਾ ਹੈ, ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ, ਉਹਨਾਂ ਨੇ ਇਹ ਗੱਲ ਕਹੀ ਸੀ। ਕਿਉਂਕਿ ਕਿੰਨੀ ਕੁ ਵਾਰ ਜਲੀਲ ਹੋਣਾ ਹੈ, ਉਹਨਾਂ ਦੀ ਸ਼ਹਾਦਤ ਤੋਂ ਜੇ ਕੋਈ ਸਿੱਖਣ ਵਾਲੀਆਂ ਬਾਤਾਂ ਨੇ ਉਹ ਸਾਨੂੰ ਜ਼ਰੂਰ ਆਪਣੇ ਜੀਵਨ ਵਿੱਚ ਲੈ ਆਉਣੀ ਚਾਹੀਦੀ। ਦਲ ਖਾਲਸਾ ਦੇ ਬੜੀ ਖਾੜਕੂ ਜਿੱਥੇ ਉਹਨੇ ਅੱਜ ਵੀ ਬੜਾ ਸੰਘਰਸ਼ ਸੱਚੇ ਢੰਗ ਨਾਲ ਲੜ ਰਹੇ ਨੇ, ਉਹਨਾਂ ਦੇ 84 ਤੋਂ ਪਹਿਲਾਂ ਦੀਆਂ ਕਿਤਾਬਾਂ, ਗਜਿੰਦਰ ਸਿੰਘ ਦੀਆਂ ਕਵਿਤਾਵਾਂ ਵੇਖੋ, ਉਹਨਾਂ ਦੇ ਪੁਆਧੀ ਲੱਗੀ ਰਹੀ ਬੜਾ ਚਿਰ। ਉਹ ਕਹਿੰਦਾ ਸਿੰਘੋ ਚਲੋ ਜੰਗਲਾਂ ਨੂੰ ਮੁੜ ਪਈਏ, ਜੰਗਲ ਸਾਨੂੰ ਵਾਜਾਂ ਮਾਰਦੇ ਨੇ, ਕਿਉਂਕਿ ਸਾਡੇ ਪੁਰਖਿਆਂ ਨੇ ਜਦੋਂ ਪੱਲੇ ਕੁਛ ਨਹੀਂ ਸੀ ਨਾ, ਸਾਡੇ ਇਤਿਹਾਸਕਾਰਾਂ ਨੇ ਲਿਖਿਆ ਵੀ ਜਦੋਂ ਸੰਘਰਸ਼ ਲੜਿਆ ਅਸਾਂ ਨੇ ਆਪਣੇ ਰਾਜ ਭਾਗ ਲਈ ਕਸਮ ਪਾਤਸ਼ਾਹ ਤੋਂ ਬਾਅਦ, ਬੰਦਾ ਸਿੰਘ ਬਹਾਦਰ ਤੋਂ ਬਾਅਦ ਮੁਗਲਾਂ ਦੇ ਨਾਲ, ਨਾ ਸਾਡੇ ਕੋਈ ਘੋੜੇ, ਨਾ ਕੋਈ ਹਾਥੀ, ਨਾ ਕੋਈ ਸਾਡੇ ਕੋਲ ਕੱਪੜਾ ਚੱਜ ਦਾ, ਨਾ ਸਾਡੇ ਕੋਲ ਬਾਜ਼ਾਰ ਜਾਣ ਜੋਗੇ ਪੈਸੇ, ਨਾ ਸਾਡੇ ਕੋਲ ਦਾਰੂ ਸਿੱਕਾ, ਦਾਰੂ ਸਿੱਕੇ ਤੋਂ ਬਿਨਾਂ ਸਿੱਖ ਮਰ ਜਾਂਦੇ ਸਨ। ਤੇ ਗ੍ਰੰਥਕਾਰ ਨੇ ਲਿਖਿਆ ਸੀ ਹਟ ਪਟਣ ਬਾਜ਼ਾਰ ਸੋ ਨਾਹੀ, ਅਰੋਖੀ ਔਕਤ ਬਿਨ ਮਰ ਜਾਹੀ, ਖਾਣ ਪੀਣ ਨੂੰ ਸਾਡੇ ਪੱਲੇ ਕੁਝ ਨਾ, ਸਾਡੇ ਸਰੀਰ ਨੰਗੇ, ਘੋੜੀਆਂ ਦੀਆਂ ਕਾਠੀਆਂ ਸਾਡਾ ਘਰ, ਤੇ ਸਾਡੇ ਕੋਲ ਇੱਕੋ ਖਜ਼ਾਨਾ ਹੈ ਗੁਰ ਬਚਨ ਕੀ ਉਨਕੋ ਆਸ, ਜਿਹੀ ਖਜ਼ਾਨਾ ਸਿੰਘਨ ਪਾਸ, ਗੁਰੂ ਦੇ ਬਚਨਾਂ ਦਾ ਰਾਜ ਕਰੇਗਾ ਖਾਲਸਾ ਦਾ ਜਿਹਾ ਖਜ਼ਾਨਾ ਉਹਨਾਂ ਕੋਲ ਸੀ। ਗੁਰੂ ਸਵਾਰੇ ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ, ਲੈਣਾ ਤੇ ਤੁਹਾਡੀ ਮਰਜ਼ੀ, ਬੇਗੈਰਤੀ ਦੀ ਜ਼ਿੰਦਗੀ ਜਿਉਣਾ ਤੇ ਤੁਹਾਡੀ ਮਰਜ਼ੀ, ਆਪਣੀ ਸਾਡੀ ਸਾਸ਼ੀ ਵੀ ਨਾਲ ਹੀ ਹੈ। ਲੇਕਿਨ ਇਤਿਹਾਸ ਇਹ ਗੱਲ ਕਹਿੰਦਾ, ਮੈਂ ਤਾਂ ਜ਼ਿਕਰ ਕਰ ਰਿਹਾ ਸਾਂ, ਉਹ ਕਹਿੰਦੇ ਨੇ ਸਿੰਘੋ ਚਲੋ ਜੰਗਲਾਂ ਨੂੰ ਮੁੜ ਪਈਏ, ਜੰਗਲ ਸਾਨੂੰ ਵਾਜਾਂ ਮਾਰਦੇ ਨੇ, ਚੋਪੜੀਆਂ
ਸਾਡੇ ਪੁੱਤ ਪੋਤਰੇ ਖਾਣਗੇ ਸਾਨੂੰ ਤਾਂ ਦਰਖਤਾਂ ਦੇ ਪੱਤੇ ਪੁਕਾਰਦੇ ਨੇ। ਜਿਨ੍ਹਾਂ ਤਹੱਈਆ ਕਰਨਾ ਹੈ ਉਹ ਦਰਖਤਾਂ ਦੇ ਪੱਤੇ ਪਾ ਖਾ ਕਰਕੇ ਵੀ ਸ਼ੁਕਰ ਕਰਦੇ ਨੇ ਮਾਲਕ ਦਾ, ਇੱਕ ਮੁੱਠੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਅਸੀਂ ਉਸ ਵਿਰਸੇ ਦੇ ਮਾਲਕ ਹਾਂ। ਬਦਕਿਸਮਤੀ ਹੈ ਮੇਰੀ ਕੌਮ ਦੀ ਕਿ ਸਾਨੂੰ ਲੀਡਰ ਨਹੀਂ ਮਿਲਿਆ ਕੁਝ ਅੱਜ ਦਾ। 47 ਤੋਂ ਬਾਅਦ ਇੱਕ ਲੀਡਰ ਮਿਲਿਆ, ਸੰਤ ਬਾਬਾ ਜਰਨੈਲ ਸਿੰਘ, ਜਰਨੈਲਾਂ ਦੇ ਜਰਨੈਲ, ਜੋ ਜ਼ਮੀਰ ਕਰਕੇ ਜਾਗਦੇ ਸਨ। ਕੋਈ ਦੁਨੀਆਂ ਦਾ ਲਾਲਚ ਉਹਨਾਂ ਨੂੰ ਡਰਾ ਨਾ ਸਕਿਆ, ਕੋਈ ਡਰ ਉਹਨਾਂ ਨੂੰ ਭੈਭੀਤ ਨਾ ਕਰ ਸਕਿਆ। ਉਸ ਤੋਂ ਬਾਅਦ ਅਸੀਂ ਲੀਡਰ ਲੈਸ ਫਿਰਦੇ ਹਾਂ। ਖਿਆਲ ਕਰਿਓ, ਜ਼ੁਲਮ ਕਰਨ ਵਾਲੇ ਨਾਲੋਂ ਜ਼ੁਲਮ ਕਰਵਾਉਣ ਵਾਲਾ ਹੋਰ ਜ਼ਿਆਦਾ ਜ਼ਾਲਮ ਹੁੰਦਾ ਹੈ। ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਹਾਂਗੀਰ ਨੇ, ਕਰਵਾਇਆ ਸੀ ਚੰਦੂ ਨੇ। ਇਤਿਹਾਸ ਕਹਿੰਦਾ 6ਵੇਂ ਪਾਤਸ਼ਾਹ ਦੀ ਜਹਾਂਗੀਰ ਨਾਲ ਸਾਂਝ ਬਣ ਗਈ ਸੀ। ਹਮ ਰਕਾਬ ਰਹੇ, ਇਕੱਠੇ ਸ਼ਿਕਾਰ ਖੇਡਦੇ ਰਹੇ, ਲੇਕਿਨ ਅਸਲ ਦੋਸ਼ੀ ਜੋ ਪੁਆੜੇ ਦੀ ਜੜ ਸੀ, ਜਿਹਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਵਾਇਆ, ਉਹ ਚੰਦੂ ਸੀ। ਉਹਦੇ ਨੱਕ ਵਿੱਚ ਨੱਥ ਪਾ ਲਈ ਗਈ ਸੀ। ਪਰ ਅੱਜ ਅਸੀਂ ਸਮਝ ਨਾ ਸਕੇ, ਅਸੀਂ ਦੂਰ ਦੀ ਨਾ ਸੋਚੀ ਤੇ ਸਾਡੇ ਹਾਲਾਤ ਇਹ ਬਣ ਗਏ। ਅਸੀਂ ਉਹਨਾਂ ਦੀ ਝੋਲੀ 'ਚ ਵਾਰ ਵਾਰ ਪੈਣ ਦਾ ਯਤਨ ਕੀਤਾ ਜਿਹਨਾਂ ਹਮਲਾ ਕਰਵਾਇਆ ਅਡਵਾਨੀ ਵਰਗਿਆਂ ਨੇ। ਉਹਦੇ ਨਾਲ 9 ਮਾਸ ਦਾ ਰਿਸ਼ਤਾ ਨਿਭਾਉਣ ਨੂੰ ਤੁਰ ਪਏ। ਗੁਰੂ ਸਵਾਰਿਓ ਜਾਗੀਏ, ਦੁਸ਼ਮਣ ਬਹੁਤ ਸਚੇਤ ਹੈ, ਦੂਰ ਦੀ ਸੋਚੀ ਬੈਠਾ ਹੈ ਤੇ ਅਸੀਂ ਪਛੜ ਗਏ। ਇੱਕ ਮਿੰਟ ਦੀ ਗਾਥਾ ਹੈ, ਉਹ ਕਹਾਂਗਾ। ਕੋਈ ਟੋਪੀਆਂ ਵੇਚਣ ਗਿਆ, ਆਮ ਪੁਰਾਣੀ ਬਾਤ ਹੈ, ਦੁਪਹਿਰਾ ਪੈ ਗਿਆ, ਕਿਸੇ ਦਰਖਤ ਥੱਲੇ ਉਹ ਰੁਕ ਗਿਆ। ਟੋਪੀਆਂ ਵਾਲਾ ਉਹਨੇ ਆਪਣਾ ਬੋਕਸਾਂ ਲਾ ਕੇ ਰੱਖ ਲਿਆ, ਝੋਲਾ ਜੋ ਵੀ ਸੀ, ਆਪ ਸੌਂ ਗਿਆ। ਉਸ ਵਕਤ ਤੇ ਬਾਂਦਰ ਸਨ, ਬਰੰਦ ਥੱਲੇ ਉੱਤਰੇ, ਸਿਰ 'ਤੇ ਟੋਪੀ ਪੇ ਵੇਖੀ, ਉਹਦਾ ਝਰੋਲਾ ਫੋਲਿਆ, ਉਹਦੇ 'ਚ ਟੋਪੀਆਂ ਨਿਕਲੀਆਂ ਅਤੇ ਨਕਲ ਕਰਦੇ ਨੇ, ਇੱਕ ਨੇ ਪਾਈ ਸਿਰ 'ਤੇ, ਦੂਜੇ ਨੇ ਪਾਈ ਸਿਰ 'ਤੇ, ਤੀਜੇ ਨੇ ਪਾਈ ਸਿਰ 'ਤੇ, ਸਾਰੀਆਂ ਟੋਪੀਆਂ ਪਾ ਕੇ ਦਰਖਤ 'ਤੇ ਚੜ ਗਏ। ਉਹ ਉੱਠ ਕੇ ਵੇਖਣ ਲੱਗਾ ਹੈ ਵੀ ਟੋਪੀਆਂ ਦਾ ਝੋਲਾ ਖਾਲੀ, ਤਾਂ ਵੇਖਿਆ ਸਾਰੇ ਬਾਂਦਰ ਲੈ ਕੇ ਬੈਠੇ ਨੇ। ਅਤੇ ਉਹਨੇ ਕਿਤੇ ਸੁਣਿਆ ਸੀ ਕਿਸੇ ਕੋਲੋਂ ਵੀ ਬਾਂਦਰ ਨਕਲ ਕਰਦਾ। ਉਹਨੇ ਸਿਰ ਤੋਂ ਵਗਾ ਕੇ ਐਂ ਮਾਰੀ ਟੋਪੀ ਘੁਮਾ ਕੇ, ਅਤੇ ਬਾਂਦਰਾਂ ਨੇ ਕੀਤੀ ਨਕਲ, ਟੋਪੀਆਂ ਸੁੱਟਦੀਆਂ ਸਾਰਿਆਂ ਨੇ ਐਂ ਨਕਲ ਮਾਰੀ ਉਹਦੀ। ਉਹਨੇ ਇਕੱਠੀਆਂ ਕੀਤੀਆਂ, ਖੁਸ਼ ਬੜਾ ਵੀ ਬੱਲੇ ਬੱਲੇ ਬੱਲੇ, ਕਿਸੇ ਸਿਆਣੇ ਦੀ ਕਹੀ ਹੋਈ ਗੱਲ ਮੇਰੇ ਕੰਮ ਆ ਗਈ। ਉਹਨੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਦੱਸਿਆ, ਉੱਧਰ ਬਾਂਦਰਾਂ ਨੇ ਵੀ ਆਪਣੇ ਬੱਚਿਆਂ ਨੂੰ ਦੱਸਿਆ।

0: ਇੱਕ ਬਾਂਦਰ ਦੇ ਸਿਰ ਤੇ ਨਹੀਂ ਸੀ, ਉਹਨੇ ਉਹ ਵੀ ਚੁੱਕੀ ਦੇ ਗਏ। ਬਾਂਦਰ ਸਿਆਣਾ ਹੋ ਗਿਆ ਏ, ਉਹ ਬੰਦਾ ਉੱਥੇ ਹੀ ਟਿਕਿਆ ਹੋਇਆ। ਅਸੀਂ ਉੱਥੇ ਟਿਕੇ ਹੋਏ ਹਾਂ, ਉਹ ਬਹੁਤ ਦੂਰ ਦੀ ਸੋਚੀ ਬੈਠੇ ਨੇ। ਇਸ ਲਈ ਗੁਰੂ ਸੱਚੇ ਪਾਤਸ਼ਾਹ ਤੇ ਭਰੋਸਾ ਕਰਕੇ, ਇਹਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਲੈ ਕਰਕੇ ਜੇ ਖਾਲਸੇ ਬਣੀਏ, ਫਿਰ ਹੀ ਖਾਲਿਸਤਾਨ ਵਾਲੇ ਪਾਸੇ ਤੁਰਿਆ ਜਾਏ। ਔਰ ਇੱਕ ਗੱਲ ਚੇਤੇ ਰੱਖਿਓ, ਸਾਡੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ, ਕਿਸੇ ਮਜ਼ਹਬ ਦੇ ਨਾਲ ਨਹੀਂ, ਕਿਸੇ ਧਰਤੀ ਦੇ ਇਲਾਕੇ ਦੇ ਨਾਲ ਨਹੀਂ। ਸਾਡੀ ਲੜਾਈ ਬੁਰਾਈਆਂ ਦੇ ਖਿਲਾਫ ਹੈ, ਜਿਸ ਲਈ ਖਾਲਸੇ ਨੂੰ ਬਣਾਇਆ ਗਿਆ ਸੀ। ਸਾਡਾ ਕੰਮ ਅੱਗ ਬੁਝਾਉਣਾ, ਅੱਗ ਲਾਉਣਾ ਨਹੀਂ। ਬਹੁਤ ਵੱਡੇ ਵਿਰਸੇ ਦੇ ਮਾਲਕ ਹੈ, ਮਾਣ ਕਰੀਏ। ਭੁੱਲਾਂ ਚੁੱਕਾਂ ਦੀ ਸਮਾਂ, ਸਭ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪੈਦਾ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਚਬਰ ਸ਼ਿਖਰ ਦੇ ਮਾਲਿਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸ ਐਨ ਭਾਈ ਸਕੱਤਰ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਦੇ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਰਹੇ ਹਨ। ਇਹਨਾਂ ਨੇ ਸਾਡੇ ਨਾਲ ਗੁਰਮਤ ਵਿਚਾਰ ਸਾਂਝੇ ਕਰਨ ਹਨ। ਭਾਈ ਸਾਹਿਬ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨਾਲ ਥੋੜੀ ਜਿਹੀ ਅਨਾਊਂਸਮੈਂਟ ਸ਼ੇਅਰ ਕਰ ਲੈਂਦੇ ਹਾਂ। ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜੂਨ 1 ਤੋਂ ਲੈ ਕੇ 7 ਤਰੀਕ ਤੱਕ ਪੂਰਾ ਹਫ਼ਤਾ ਜਿਹੜਾ ਹੈ ਉਹ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਜੋ ਜਿੰਨੇ ਵੀ ਪ੍ਰੋਗਰਾਮਸ, ਕਥਾ, ਜਿੰਨੇ ਵੀ ਸਾਰੇ ਪ੍ਰੋਗਰਾਮਸ ਹੋਏ ਉਹ ਸਾਰੇ ਸ਼ਹੀਦਾਂ ਨੂੰ ਸਮਰਪਿਤ ਹਨ। 8 ਤਰੀਕ ਨੂੰ ਗੁਰਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ ਅਤੇ 15 ਤਰੀਕ ਨੂੰ ਹਾੜੀ ਸੰਗਰਾਂਦ ਹੈ ਅਤੇ 16 ਤੋਂ ਲੈ ਕੇ 20 ਤਰੀਕ ਤੱਕ ਸੰਗਤ ਰੂਪ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ ਸ਼ਾਮ ਨੂੰ 7:30 ਤੋਂ ਲੈ ਕੇ 8:45 ਤੱਕ ਹੋਇਆ ਕਰਨਗੇ। ਆਪ ਸ਼ਿਵ ਜੀ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਉਹਦੇ 'ਚ ਆਪਣਾ ਹਿੱਸਾ ਪਾਓ। ਅਤੇ ਜੂਨ 18 ਨੂੰ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਹੈ ਅਤੇ ਜੂਨ 18 ਨੂੰ ਹੀ ਸਿੱਖ ਹੈਰੀਟੇਜ ਨਾਈਟ ਜਿਹੜੀ ਹੈ ਉਹ ਸੈਨ ਹੋਜ਼ੇ ਜਾਇੰਟਸ ਬੇਸਬਾਲ ਟੀਮ ਦੇ ਨਾਲ ਹੈ। ਸੋ ਇਹ ਸਿੱਖ ਅਵੇਅਰਨੈਸ ਲਈ ਅਸੀਂ ਉਪਰਾਲੇ ਕਰਦੇ ਹਨ। ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਉਹਦੇ 'ਚ ਨਾਲ ਜਾ ਕੇ ਆਪਣੀ ਪ੍ਰੈਜੈਂਸ ਜਿਹੜੀ ਹੈ ਉਹ ਜ਼ਾਹਿਰ ਕਰੋ। ਇੰਨੀਆਂ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਸੁਖਦੇਵ ਸਿੰਘ ਬੈਨੀਵਾਲ ਜੀ ਆਪ ਜੀ ਨਾਲ ਅਗਲਾ ਪ੍ਰੋਗਰਾਮ ਸ਼ੇਅਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਨਿੱਕ ਮਾਣ ਰਹੀ ਅਤੇ 1984 ਦੇ ਜੂਨ ਦੇ ਵਿੱਚ ਜੋ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਗੌਰਮੈਂਟ ਨੇ ਹਮਲਾ ਕੀਤਾ ਸੀਗਾ ਉਸ ਦੇ ਵਿੱਚ ਜੋ ਸਮੂਹ ਸ਼ਹੀਦ ਆਪਣੀਆਂ ਕੁਰਬਾਨੀਆਂ ਦੇ ਗਏ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇਕ ਸਾਲ ਹੀ ਆਪਾਂ ਜੂਨ 84 ਦੇ ਵਿੱਚ ਜੋ ਵੀ ਅੱਤਿਆਚਾਰ ਹੋਇਆ, ਸਿੱਖ ਜੈਨੋਸਾਈਡ ਹੋਇਆ, ਆਪਣੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਢਹਿ ਢੇਰੀ ਕਰ ਦਿੱਤਾ ਗਿਆ ਅਤੇ ਨਾਲ ਹੋਰ ਅਨੇਕਾਂ ਹੀ ਗੁਰਦੁਆਰਿਆਂ 'ਤੇ ਸੇਮ ਟਾਈਮ ਦੇ ਉੱਤੇ ਹਮਲਾ ਕੀਤਾ ਗਿਆ। ਉਸ ਦੇ ਬਾਬਤ ਆਪਾਂ ਹਰੇਕ ਸਾਲ ਹੀ ਸ਼ਹੀਦੀ ਸਮਾਗਮ ਇੱਥੇ ਗੁਰੂ ਘਰ ਵਿਖੇ ਮਨਾਉਂਦੇ ਹਾਂ। ਹਰੇਕ ਸਾਲ ਹੀ ਆਪਾਂ ਨਤਮਸਤਕ ਹੁੰਦੇ ਹਾਂ, ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਸੋ ਅੱਜ ਦਾ ਦਿਨ ਵੀ ਆਪਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ। ਕੁਛ ਬੁਲਾਰੇ ਵੀ ਆਏ ਹਨ ਸਾਡੇ ਕੋਲ, ਉਹ ਵੀ ਤੁਹਾਨੂੰ ਜੋ ਸਿੱਖ ਕੌਮ ਕਿਹੜੇ ਦੌਰ ਦੇ ਵਿੱਚ ਗੁਜ਼ਰੀ ਆ, ਕਿੱਥੇ ਪਹੁੰਚ ਗਈ ਆ ਅਤੇ ਅੱਗੇ ਆਪਾਂ ਨੂੰ ਕੀ ਕਰਨਾ ਚਾਹੀਦਾ, ਉਸ ਦੇ ਵਾਸਤੇ ਵੀ ਉਹ ਤੁਹਾਨੂੰ ਦੋ ਦੋ ਚਾਰ ਚਾਰ ਮਿੰਟ ਵਾਸਤੇ ਸੰਗਤਾਂ ਦੇ ਨਾਲ ਰੂਬਰੂ ਹੋਣਗੇ। ਅਤੇ ਉਸ ਤੋਂ ਪਹਿਲਾਂ ਜੋ ਤੁਹਾਨੂੰ ਪਤਾ ਵੀ ਸ਼ਹੀਦੀ ਮਿਸਲਾਂ ਆਪਣੇ ਨਿਹੰਗ ਸਿੰਘ ਗਤਕਈ, ਆਪਣੇ ਗੁਰੂ ਕੀਆਂ ਲਾਡਲੀਆਂ ਫੌਜਾਂ ਜਿਹਨਾਂ ਨੂੰ ਕਿਹਾ ਜਾਂਦਾ ਹੈ, ਉਹ ਗਤਕੇ ਦੇ ਜ਼ੋਰ ਦਿਖਾਉਂਦੇ ਹਨ। ਅਤੇ ਆਪਾਂ ਇਸ ਗੁਰੂ ਘਰ ਵਿਖੇ ਵੀ ਟੂਰਨਾਮੈਂਟ ਹੁੰਦੇ ਰਹਿੰਦੇ ਹਨ। 1 ਮਈ 23 ਤਰੀਕ ਨੂੰ ਜੋ ਦੋ ਹਫ਼ਤੇ ਪਹਿਲਾਂ ਸਾਰੇ ਤੋਂ ਪਹਿਲਾਂ ਇੱਕ ਵਿਲੱਖਣ

ਤਰ੍ਹਾਂ ਦਾ ਟੂਰਨਾਮੈਂਟ ਹੋਇਆ, ਪ੍ਰਥਮ ਗੱਤਕਾ ਮੁਕਾਬਲਾ, ਜਿਸ ਦੇ ਵਿੱਚ ਸਾਰੇ ਹੀ ਕੈਲੀਫੋਰਨੀਆ ਦੇ ਅੱਡ ਅੱਡ ਥਾਵਾਂ ਤੋਂ ਆ ਕੇ ਬੱਚੇ ਬੱਚੀਆਂ ਨੇ ਉਸ ਦੇ ਵਿੱਚ ਭਾਗ ਲਿਆ ਅਤੇ ਬਹੁਤ ਹੀ ਸਫਲ ਹੋਇਆ ਉਹ ਮੁਕਾਬਲਾ। ਅਤੇ ਉਸ ਦੇ ਵਿੱਚ ਜੋ ਔਰਗਨਾਈਜ਼ ਕਰਨ ਦੇ ਵਿੱਚ ਸੇਵਾਦਾਰ ਸਨ ਉਹ ਵੀ ਅੱਜ ਸਾਡੇ ਕੋਲ ਪਹੁੰਚੇ ਹਨ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਕੋਈ ਵੀ ਵੱਡਾ ਗੱਤਕੇ ਦਾ, ਜਿੱਦਾਂ ਜੌਹਰੇ ਤੇਗ ਆਪਾਂ 2 ਸਾਲ ਅੱਗੇ ਕਰਾਇਆ ਹੈ, ਸਰਪ੍ਰਥਮ ਗੱਤਕਾ ਮੁਕਾਬਲਾ ਕਰਾਇਆ ਹੈ, ਉਸ ਦੇ ਵਿੱਚ ਉਹ ਆਪਣਾ ਤਨ ਮਨ ਧਨ ਲਾ ਕੇ ਅਤੇ ਇਸ ਨੂੰ ਸਫਲ ਕਰਨ ਵਾਸਤੇ ਆਪਣਾ ਪੂਰਾ ਜ਼ੋਰ ਲਾ ਦਿੰਦੇ ਹਨ ਅਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਕਈ ਤਾਂ ਇੱਕ ਇੱਕ ਦੋ ਦੋ ਹਫ਼ਤੇ ਪਹਿਲਾਂ ਹੀ ਛੁੱਟੀਆਂ ਲੈ ਕੇ ਅਤੇ ਕੰਮ ਕਰਨ ਲੱਗ ਜਾਂਦੇ ਆ, ਪਰ ਪਲੈਨਿੰਗ ਤਾਂ ਕਈ ਮਹੀਨੇ ਪਹਿਲਾਂ ਚੱਲਣ ਲੱਗ ਜਾਂਦੀ ਹੈ। ਸੋ ਮਹਾਰਾਜ ਕਿਰਪਾ ਕਰਨ, ਉਹ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ, ਹੋਰ ਉੱਦਮ ਬਖਸ਼ਣ, ਹੋਰ ਗੁਰਸਿੱਖੀ ਜੀਵਨ ਬਖਸ਼ਣ, ਤਾਂ ਕਿ ਉਹ ਸੇਵਾ ਕਰਦੇ ਰਹਿਣ। ਨਾਲ ਦੀ ਨਾਲ ਹੀ ਆਪਾਂ ਨੂੰ ਇਹ ਵੀ ਮਾਣ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ ਵੀ ਇਹ ਜੋ ਪ੍ਰਥਮ ਗੱਤਕਾ ਮੁਕਾਬਲਾ ਹੋਇਆ, ਇਸ ਦੇ ਵਿੱਚ 3 ਸਥਾਨ ਜੋ ਲੜਕਿਆਂ ਦੇ ਸਨ, ਪਹਿਲਾ ਸਥਾਨ, ਦੂਜਾ ਅਤੇ ਮੋਸਟ ਵੈਲੀਬਲ ਪਲੇਅਰ ਵੀ ਸੈਨੋ ਸੇ ਗੁਰੂ ਘਰ ਵਿਖੇ ਨੂੰ ਮਾਣ, ਇੱਥੋਂ ਦੀ ਟੀਮ ਨੂੰ ਮਾਣ ਪ੍ਰਾਪਤ ਹੋਇਆ ਵੀ ਉਹ ਜਿੱਤ ਕੇ ਤੁਹਾਡੇ ਅੱਗੇ ਅਸੀਂ ਉਹਨਾਂ ਨੂੰ ਰੂਬਰੂ ਕਰਨ ਜਾ ਰਹੇ ਹਾਂ। ਸੋ ਮੈਂ ਸਾਰੇ ਹੀ ਜੋ ਗੱਤਕਾ ਦਲ ਦੇ ਸੇਵਾਦਾਰ, ਔਰਗਨਾਈਜ਼ਰਸ, ਜੋ ਪਲੇਅਰਸ ਆਏ ਹੈ, ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਇੱਥੇ ਪਿੱਛੇ ਆ ਜਾਓ ਅਤੇ ਆਪਾਂ ਸਾਰਿਆਂ ਨੂੰ ਹੀ ਗੁਰੂ ਸਾਹਿਬ ਤੋਂ ਸਿੱਖ ਸੰਗਤ ਸੈਨੋ ਸੇ ਗੁਰਦੁਆਰੇ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਤਾਂ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ, ਗੱਤਕੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਰਹਿਣ, ਸਿੱਖੀ ਦਾ ਪ੍ਰਚਾਰ ਕਰਦੇ ਰਹਿਣ ਅਤੇ ਨਾਲ ਦੀ ਨਾਲ ਜੋ ਬੱਚੇ ਦੇਖਦੇ ਹਨ ਵੀ ਇਹ ਗੱਤਕਾ ਖੇਡਦੇ ਹਨ ਅਤੇ ਗੁਰਸਿੱਖੀ ਦੇ ਨਾਲ ਚੋਲਿਆਂ ਦੇ ਵਿੱਚ ਪਾ ਕੇ ਇੱਥੇ ਫਿਰਦੇ ਹਨ, ਉਹ ਵੀ ਬੱਚੇ ਜਿਹੜੇ ਆ ਇਸ ਦੇ ਵਿੱਚ ਉਤਸ਼ਾਹਿਤ ਹੁੰਦੇ ਹਨ ਅਤੇ ਉਹ ਵੀ ਗੁਰਸਿੱਖੀ ਦੇ ਨਾਲ ਜੁੜਦੇ ਹਨ। ਸੋ ਮੈਂ ਬੇਨਤੀ ਕਰਦਾ ਹਾਂ ਵੀ ਸਾਰੇ ਜੋ ਉਸਤਾਦ ਸਾਹਿਬਾਨ ਸਾਡੇ ਕੋਲ ਆਏ ਹਨ ਅਤੇ ਮੈਂ ਭਾਈ ਧਰਮ ਸਿੰਘ ਜੀ ਹੁਣਾਂ ਨੂੰ ਅਤੇ ਸਾਡੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਜੀ ਢਿੱਲੋਂ ਅਤੇ ਭਾਈ ਰਜਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਅੱਗੇ ਆ ਜਾਣ, ਇਹਨਾਂ ਨੂੰ ਸਨਮਾਨਿਤ ਕਰਨ। ਹੋਰ ਵੀ ਸੰਗਤ 'ਚੋਂ ਕੋਈ ਸੇਵਾਦਾਰ ਆਉਣਾ ਚਾਹੁੰਦਾ ਹੈ ਜੀ ਆਇਆਂ ਨੂੰ, ਤੁਸੀਂ ਆ ਸਕਦੇ ਹੋ। ਪਿੱਛੇ ਕੋਈ ਪੇਰੈਂਟਸ ਆਉਣਾ ਚਾਹੀਦਾ ਹੈ, ਆਉਣਾ ਚਾਹੁੰਦਾ ਉਹ ਵੀ ਆ ਸਕਦਾ। ਸੋ ਫਿਰ ਅਸੀਂ ਧੰਨਵਾਦੀ ਹਾਂ, ਜਿਸ ਤਰ੍ਹਾਂ ਮੈਂ ਕਿਹਾ ਵੀ ਜਿਹੜਾ ਗੱਤਕਾ ਮੁਕਾਬਲਾ ਕਰਨਾ ਹੈ, ਔਰਗਨਾਈਜ਼ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਸੋ ਉਸ ਦੇ ਵਿੱਚ ਜਿਹੜੇ ਮੈਂ ਪਹਿਲਾਂ ਸਾਰਿਆਂ ਤੋਂ ਜਿਹੜੇ ਸੇਵਾਦਾਰ ਇਸ ਨੂੰ ਨੇਪਰੇ ਚੜ੍ਹਨ ਵਾਸਤੇ, ਸਕਸੈਸਫੁਲ ਹੋਣ ਵਾਸਤੇ ਆਪਣਾ ਜ਼ੋਰ ਲਾਉਂਦੇ ਹਨ, ਉਹਨਾਂ ਨੂੰ ਸਨਮਾਨਿਤ ਕਰੀਏ ਆਪਾਂ। ਫਿਰ ਉਸ ਤੋਂ ਬਾਅਦ ਅਖੀਰ 'ਤੇ ਆਪਾਂ ਜਿਹੜੇ ਪਲੇਅਰਸ ਫਸਟ, ਸੈਕਿੰਡ ਅਤੇ MVP ਆਏ ਹਨ ਉਹਨਾਂ ਨੂੰ ਕੀਤਾ ਜਾਊਗਾ। ਸੋ ਮੈਂ ਸਾਰਿਆਂ ਨੂੰ ਬੇਨਤੀ, ਜਿਹੜੇ ਉਸਤਾਦ ਸਾਹਿਬਾਨ ਸਾਡੇ ਕੋਲ ਪਹੁੰਚੇ ਹਨ, ਭਾਈ ਦੀਦਾਰ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ ਅਤੇ ਭਾਈ ਬਲਬੀਰ ਸਿੰਘ ਜੀ ਅਤੇ ਹੇਲੀ ਕੌਰ, ਇਹ 4 ਜਣਿਆਂ ਨੂੰ ਬੇਨਤੀ ਹੈ ਵੀ ਤੁਸੀਂ ਆ ਕੇ ਆਪਣਾ ਗੁਰੂ ਘਰ ਵੱਲੋਂ ਸਨਮਾਨਿਤ ਪ੍ਰਾਪਤ ਕਰੋ। ਭਾਈ ਦੀਦਾਰ ਸਿੰਘ ਜੀ ਬੋਲੇ ਸੋਨਿਹਾਸ, ਹੇਲੀ ਕੌਰ ਜੀ ਬੋਲੇ ਸੋਨਿਹਾਸ, ਗੁਰਵਿੰਦਰ ਸਿੰਘ ਜੀ

0: ਜਸਪ੍ਰੀਤ ਸਿੰਘ ਜੀ ਸਟਾਕਟਨ ਤੋਂ ਪਹੁੰਚੇ ਹਨ। ਬੋਲੇ ਸੋਨਹਾਸ ਬਲਬੀਰ ਸਿੰਘ ਜੀ ਜੋ ਆਪਣੇ ਇਸ ਵੇਲੇ ਕਰੰਟ ਉਸਤਾਦ ਹਨ ਗੁਰਦੁਆਰਾ ਸਾਹਿਬ ਦੇ। ਬੋਲੇ ਸੋਨਹਾਸ ਤੇ ਫਿਰ ਨਾਲ ਦੀ ਨਾਲ ਆਪਣੇ ਕੋਲ ਜਿਹੜੇ ਰੈਫਰੀ ਜਾਂ ਹੋਰ ਤਰ੍ਹਾਂ ਦੀਆਂ ਸੇਵਾਵਾਂ ਕਰਦੇ ਹਨ ਉਹਨਾਂ ਨੂੰ ਬੇਨਤੀ ਹੈ। ਪਰਜੋਬਨ ਸਿੰਘ ਜੀ ਬੋਲੇ ਸੋਨਹਾਸ। ਪੂਜਾ ਕੌਰ ਜੀ ਉਹ ਮੇਰੇ ਖਿਆਲ ਨਹੀਂ ਆ ਸਕੇ। ਹਰਗੁਰਦੇਵ ਸਿੰਘ ਜੀ, ਜਗਜੋਤ ਸਿੰਘ ਜੀ, ਬੋਲੇ ਸੋਨਹਾਸ। ਸਮਰੱਥ ਸਿੰਘ ਜੀ, ਬੋਲੇ ਸੋਨਹਾਸ। ਤੇ ਮੇਰੇ ਖਿਆਲ ਅਕਾਲਜੋਤ ਸਿੰਘ ਵੀ ਪਲੇਅਰ ਆ ਤੇ ਇਹ ਵੀ ਬਹੁਤ ਅੱਗੇ ਜਾ ਰਿਹਾ। ਸੋ ਅਕਾਲਜੋਤ ਸਿੰਘ ਜੀ ਬੋਲੇ ਸੋਨਹਾਸ। ਤੇ ਹੁਣ ਜਿਹੜੀ ਚੀਜ਼ ਦੀ ਤੁਸੀਂ ਵੇਟ ਕਰ ਰਹੇ ਸੀ ਵੀ ਆਪਣੇ ਜੋ ਫਸਟ ਆਏ ਆ ਸੈਕਿੰਡ ਬੱਚਿਆਂ ਚੋਂ ਆਏ ਹਨ ਤੇ MVP ਮੈਂ ਸਾਰਿਆਂ ਤੋਂ ਪਹਿਲਾਂ ਮੇਰੇ ਖਿਆਲ ਜੋ ਫਸਟ ਆਇਆ ਆਪਣੀ ਟਰੋਫੀਆਂ ਨਾਲ ਲੈ ਕੇ ਆਇਓ ਜੀ। ਆਪਣੇ ਬ੍ਰਹਮਜੋਤ ਸਿੰਘ ਜੀ, ਜਕਾਰਾ ਛੱਡੋ ਜੀ, ਇਹ ਫਸਟ ਪਲੇਸ ਤੇ ਆਏ ਆ ਸਾਰੇ ਟੂਰਨਾਮੈਂਟ ਦੇ ਬੱਚਿਆਂ ਚ। ਸਤਿ ਸ੍ਰੀ ਅਕਾਲ। ਸੈਕਿੰਡ ਪਲੇਸ ਤੇ ਹੈ ਜੀ ਜਸਪ੍ਰੀਤ ਸਿੰਘ। ਜਸਪ੍ਰੀਤ ਸਤਿ ਸ੍ਰੀ ਅਕਾਲ। ਬੋਲੇ ਸੋਨਹਾਸ। ਤੇ ਜਿਹੜਾ ਟੂਰਨਾਮੈਂਟ ਦਾ ਮੋਸਟ ਵੈਲਿਊਬਲ ਪਲੇਅਰ ਸੀਗਾ ਅਨੂਪ ਸਿੰਘ। ਸਤਿ ਸ੍ਰੀ ਅਕਾਲ। ਸੋ ਸਾਰੀਆਂ ਫੌਜਾਂ ਨੂੰ ਬੇਨਤੀ ਇੱਥੇ ਅੱਗੇ ਆ ਜਾਓ ਆਪਾਂ ਇੱਕ ਵਧੀਆ ਜੀ। ਸੋ ਮੈਂ ਫਿਰ ਧੰਨਵਾਦੀ ਹਾਂ ਸਾਰੇ ਉਸਤਾਦਾਂ ਦਾ ਤੇ ਸਪੈਸ਼ਲੀ ਜਸਪ੍ਰੀਤ ਸਿੰਘ ਦਾ, ਜਿਹੜੇ ਜਸਪ੍ਰੀਤ ਸਿੰਘ ਆਪਣੇ ਸਟਾਕਟਨ ਤੋਂ ਆ ਕੇ ਮੇਰੇ ਖਿਆਲ ਔਰਗਨਾਈਜ਼ ਕਰਨ ਦੇ ਵਿੱਚ ਬਹੁਤ ਜ਼ਿਆਦਾ, ਅਤੇ ਉਹਨਾਂ ਦੀ ਵਾਈਫ ਹੇਲੀ ਕੌਰ ਬਹੁਤ ਹੀ ਆਪਣਾ ਟਾਈਮ ਲਾਉਂਦੇ ਹਨ। ਸੋ ਧੰਨਵਾਦੀ ਹਾਂ ਉਹਨਾਂ ਦਾ ਵੀ ਉਹ ਇੰਨਾ ਆਪਣਾ ਟਾਈਮ ਕੱਢ ਕੇ ਬੱਚਿਆਂ ਨੂੰ ਦਿੰਦੇ ਹਨ। ਅਤੇ ਇਹ ਦੋਵੇਂ ਹਸਬੈਂਡ ਵਾਈਫ ਦਾ ਵੀ ਧੰਨਵਾਦ ਮੈਂ ਫਿਰ ਦੁਬਾਰਾ ਕਰਦਾ ਹਾਂ। ਅਤੇ ਨਾਲ ਦੀ ਨਾਲ ਮੈਂ ਬੇਨਤੀ ਕਰਦਾ ਦੀਦਾਰ ਸਿੰਘ ਹੁਣੀ ਜੋ ਆਪਣੇ ਗੱਤਕਾ ਕੈਲੀਫੋਰਨੀਆ ਗੱਤਕਾ ਦਲ ਦੇ ਵੀ ਮੈਂਬਰ ਹਨ, ਉਸਤਾਦ ਹਨ, ਉਹ ਬੱਚਿਆਂ ਬਾਬਤ ਜਾਂ ਗੱਤਕੇ ਬਾਬਤ ਦੋ ਮਿੰਟ ਕਹਿਣਾ ਚਾਹੁੰਦੇ ਹਨ। ਉਹਨਾਂ ਨੂੰ ਬੇਨਤੀ ਆ ਵੀ ਨਾਲ ਦੀ ਨਾਲ ਜੋ ਅੱਜ ਸ਼ਹੀਦੀ ਸਮਾਗਮ ਚੱਲ ਰਿਹਾ ਉਸ ਬਾਬਤ ਵੀ ਉਹ ਸੰਗਤਾਂ ਨੂੰ ਆਪਣੀਆਂ ਸ਼ਰਧਾਂਜਲੀਆਂ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰਤੀਰ ਸੈਫ ਸਰੋਹੀ ਸਹਿਥੀ ਜਹ ਹਮਾਰੇ ਪੀਰ ਤੀਰ ਤੁਹੀ ਸਹਿਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭੈ ਸਿੰਧ ਭਵ ਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਅੱਜ 1984 ਜੂਨ 1984 ਦੇ ਘੱਲੇ ਘੱਲੂਘਾਰੇ ਨੂੰ ਸਮਰਪਿਤ ਜੋ ਸੰਗਤਾਂ ਇਕੱਤਰ ਹੋਈਆਂ ਹਨ, ਸਾਲਾਨਾ ਜੋ ਸ਼ਹੀਦੀ ਸਮਾਗਮ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਮੁੱਚੀ ਸੰਗਤ ਵੱਲੋਂ ਕਰਾਇਆ ਜਾਂਦਾ ਹੈ, ਉਹ ਸਮਾਗਮ ਚੱਲ ਰਹੇ ਹਨ। जो बुलारिया ने श्रद्धांजलि देनी है वह भी पहुंचे हुए हैं, जो आप सब जानते हो संगत 1 जून तो लैके जो पहला हमला अते जून 84 दे 6-7 दिन जो आप घल्लूघाला रूप च मना रहे हाँ, इस संबंध के जिहड़ी भी गल की जाए वह दिल नूं वलूंदर वाली हुंदी है, क्योंकि मन हिल जाता है कि गौरमेंट अपने ही लोगों ते अपने ही जिहड़े गुरु साहिबान ने उस देश वास्ते उस कौम वास्ते कुर्बानियां दित्तियां ते उत्थे ही श्री अकाल तख्त साहिब ते हमला करके श्री दरबार साहिब गुरु ग्रंथ साहिब पातशाह महाराज जी दे हमला होया अते होर 39-40 गुरधामां ते हमला होया। सो आप सब संगतां जाणदियां हो ये दिन जो संगतां वख-वख गुरधामां ते गुरद्वारिया साहिब विखे मना रही है, उदा ही सनोहजे गुरु घर की समुची संगत प्रबंधक कमेटी अज उन्हां शहीदां नूं नतमस्तक हो रही है। सो वख-वख बुलारियां ने उस संबंध में बचन करना ही है, असी भी अपने वालों कैलिफोर्निया गतका दल वालों समुचे शहीदां नूं प्रणाम करदे होए श्रद्धांजलि दे फुल भेट करते हाँ अते असी आस करते हाँ कि साड़ी भी आने वाली पीढ़ी उन्हां शहीदां दे दसे हुए मार्गां ते चलदिआं होइआं अपना जीवन सफल कर सके। आओ अज जो विशेष तौर पर सन्मानित किया गया है वो बाबत 1-2 मिनट वास्ते आप जी का विचार करिए। सो ये जो गतका मुकाबला है बड़े लंबे समय तो इस गल की व्योतबद्धी इस गल बारे विचार करके सलाह करके प्रथम गतका मुकाबला जदों ये रूल तो ये बारे कोई जानकारी बन गई तो असी पहली बारी राबता किया भाई सुखदेव सिंह जी बेनीवाल होना ना तो इन्होंने सानू हाँ का नारा दिता कि कदे भी इस गुरद्वारा साहब की उदो बिल्डिंग अजे बनी नहीं सी तो सानू चेता आया असी इस बिल्डिंग के अंदर गतका कैंप लाया कैलिफोर्निया गतका दल ने। सो सानू माण प्रबंधक कमेटी ते कि असी जदों भी इत्थे कोई प्रोग्राम कोई गुरमत कैंप को गतका कैंप उलीकना हुंदा है तो ये सानू उदों ही हामी भरदे हन। इदां ही इन्होंने जिहड़ा प्रथम गतका मुकाबला पहला जो पहले साल इस जगह पर आपां करन वास्ते जदों अप्रोच कीती ते इन्हां ने सानू हाँ दा मैसेज दिता ते असीं उह प्रथम गतका मुकाबला 23 मई नूं कीता। सो इह समुची टीम नहीं पहुँच सकी क्योंकि रुझेवें बड़े हुंदे ने, जिन्हें भी सिंह पहुँच सके ने उन्हां दा धन्नवाद, गुरद्वारा प्रबंधक कमेटी दा धन्नवाद ते इन्हां दा ही प्रोग्राम है अगले साल भी मई दे विच गुरद्वारा साहिब सनोहजे वालिआं ने उह प्रोग्राम निरंतर चलाउणा है। ज्यों ज्यों ये प्रोग्राम वधदा जाणा है क्योंकि जिहड़ी इह गेम है इह पुरातन गेम वरती गई है जिहदे विच हाथ ते पैर निरंतर चलने चाहीदे हन ते बच्चिआं दी जंगी गेम है ते इह इदां ही आउण वाले समें दे विच वी इसे गुरु घर निरंतर चलेगा। सो मैं खिमा चाहना है, यह समा बहुत जरूरी है बुलारिया वास्ते भी, जिन्ना भी समा लव्या सुखदेव सिंह जी बेनीवाल साहब न कैलिफोर्निया गतका दल वालों भी असी चाहते हैं कि उन्होंने सरोपा दिता जाए। सारे स्टूडेंटा सीनियर साहबान बेनती है कि अगे आओ तो दिलों धन्यवाद है समुची कमेटी का समुचे प्रबंधक जोड़े स्टेज पर खड़े ने जिन्होंने इन्हां उद्दम उपराला करके एडे एडे वधिया समागम जो लीकते हैं इन्हों का बहुत बहुत धन्यवाद। सो सुखदेव सिंह जी बेनीवाल इन्हां नूं कैलिफोर्निया गतका दल वालों जकारा जावे निहाल हो जावे फतेह पावे समुचे प्रबंध प्रधान साहबान ढिल्लों साहब का सारिआं का धन्यवाद जी। वाहिगुरू जी का खालसा वाहिगुरू जी की फतेह।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਕੈਲੀਫੋਰਨੀਆ ਗਤਕਾ ਦਲ ਦੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਕਸੈਸਫੁਲ ਪ੍ਰੋਗਰਾਮ ਇੱਥੇ ਸੈਨੋ ਜੀ ਗੁਰੂ ਘਰ ਵਿਖੇ ਕਰਦੇ ਹਨ ਅਤੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਦੇ ਹਨ, ਗਤਕੇ ਦੇ ਨਾਲ ਜੋੜਦੇ ਹਨ। ਸੋ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਹਾਂ ਆਪਣੇ ਕੁਲਜੀਤ ਸਿੰਘ ਜੀ ਢਿੱਲੋਂ ਹੋਣਾ ਨੂੰ ਵੀ ਉਹ ਸੰਗਤਾਂ ਦੇ ਨਾਲ अपने विचार सांझे करन। जिस तरह तुहानू पता भी आपां अज समूह 1984 दे शहीदां नू याद कर रहे हां जिन्हां ने कईआं दे तां कई कई परिवार दे मैंबर शहीदी दे गए ते सिख कौम दे वास्ते ओह वार गए। ਪਰ ਅਫਸੋਸ ਦੀ ਗੱਲ ਦੂਜੇ ਬੰਨੇ ਇਹ ਵੀ ਹੈ ਵੀ ਆਪਾਂ ਛੋਟੀਆਂ ਛੋਟੀਆਂ ਲੜਾਈਆਂ ਦੇ ਵਿੱਚ ਹੀ ਲੱਗੀ ਹੋਈ ਹੈ ਕੌਮ। ਇਸ ਵੇਲੇ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਆ ਅਤੇ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਹੈ, ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਵੀ ਸਿੱਖ ਕੌਮ ਨੂੰ ਏਕਤਾ ਬਖਸ਼ੇ। ਆਪਾਂ ਜਿਹੜਾ ਖਾਲਿਸਤਾਨ ਦਾ ਜਿਹੜਾ ਆਪਾਂ ਟੀਚਾ ਹੈ ਉਸ ਨੂੰ ਆਪਾਂ ਪ੍ਰਾਪਤ ਕਰ ਸਕੀਏ। ਇਹ ਜਿਹੜਾ ਪ੍ਰਥਮ ਗੱਤਕਾ ਮੁਕਾਬਲਾ ਸੀਗਾ ਇਹ ਵੀ ਜੋ ਅਪ੍ਰੈਲ 1986 ਦੇ ਵਿੱਚ ਅਪ੍ਰੈਲ 29, 1986 ਦੇ ਵਿੱਚ ਜੋ ਸਰਬੱਤ ਖਾਲਸਾ ਹੋਇਆ ਸੀਗਾ ਜਿਸ ਦੇ ਵਿੱਚ ਸਰਬੱਤ ਖਾਲਸੇ ਨੇ ਆਪਣੇ ਐਲਾਨਨਾਮਾ ਕੀਤਾ ਸੀਗਾ ਵੀ ਸਿੱਖ ਕੌਮ ਗੁਲਾਮੀ 'ਚੋਂ ਨਿਕਲ ਕੇ ਆਜ਼ਾਦੀ ਦੇ ਵਿੱਚ ਜਾਵੇ ਅਤੇ ਖਾਲਿਸਤਾਨ ਦਾ ਟੀਚਾ ਲੈ ਕੇ ਤੁਰੇ ਸਨ। ਸੋ ਉਸ ਬਾਬਤ ਹੀ ਇਹ ਗੱਤਕਾ ਮੁਕਾਬਲਾ ਵੀ ਹੋਇਆ ਸੀਗਾ ਕੈਲੀਫੋਰਨੀਆ ਗੱਤਕਾ ਦਲ ਵੱਲੋਂ। ਸੋ ਫਿਰ ਧੰਨਵਾਦੀ ਹਾਂ ਜੋ ਹਰੇਕ ਸਾਲ ਹੀ ਇਸ ਦੇ ਵਿੱਚ ਸਾਡਾ ਸਹਿਯੋਗ ਦਿੰਦੇ ਹਨ। ਇਹ ਜਿਸ ਤਰ੍ਹਾਂ ਇਹਨਾਂ ਨੂੰ ਦੱਸਿਆ ਵੀ ਅਸੀਂ ਗੁਰਦੁਆਰਾ ਸਾਹਿਬ ਆਲਵੇਜ਼ ਓਪਨ ਹੈ ਬੱਚਿਆਂ ਵਾਸਤੇ। ਸੋ ਮੈਂ ਹੁਣ ਬੇਨਤੀ ਕਰਦਾ ਹਾਂ ਕੁਲਜੀਤ ਸਿੰਘ ਜੀ ਹੁਣਾਂ ਨੂੰ ਉਹ ਸੰਗਤਾਂ ਦੇ ਨਾਲ ਰੂਬਰੂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਕਮਰੇ ਕਬੂ ਨਾ ਛਾਡੇ ਕੇ। ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਤਾਂ ਸਾਨੂੰ ਥੋੜ੍ਹਾ ਜਿਹਾ ਪਹਿਲਾਂ ਪਿੱਛੇ ਜਾਣਾ ਚਾਹੀਦਾ, ਜਦੋਂ ਸੋ ਕਾਲ ਜਿਹਨੂੰ ਆਜ਼ਾਦੀ ਕਹਿੰਦੇ 1947 'ਚ ਸਿੱਖਾਂ ਨੂੰ ਮਿਲੀ ਅਤੇ ਸਾਰੀ ਜਾਣੀ ਕਿ ਸਾਰੇ ਇੰਡੀਅਨ ਨੂੰ ਮਿਲੀ, ਤਾਂ ਉਹਦੇ ਵਿੱਚ ਸਿੱਖਾਂ ਦੀ ਕੁਰਬਾਨੀ ਜਿਹੜੀ ਆ, ਅਸੀਂ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ 80%, 90% ਕੁਰਬਾਨੀਆਂ ਕੀਤੀਆਂ, ਪਰ ਕਦੀ ਦੂਜੀ ਧਿਰ ਨੇ ਸਾਨੂੰ ਇਹ ਨਹੀਂ ਦੱਸਿਆ ਵੀ 80-90% ਅਸੀਂ ਕੁਰਬਾਨੀਆਂ ਕੀਤੀਆਂ ਤਾਂ ਉਹਦਾ ਮੁੱਲ ਕੀ ਪਿਆ। ਉਹਦਾ ਮੁੱਲ ਇਹ ਪਿਆ ਵੀ ਜਦੋਂ ਸੰਵਿਧਾਨ ਲਿਖਿਆ ਗਿਆ ਨਾ, ਜਿਹੜੀ ਸੰਵਿਧਾਨ ਦੀ ਧਾਰਾ 25 ਆ, ਉਹਦੇ ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਗਿਆ। ਅੱਜ ਤੱਕ ਜਦੋਂ 1982 ਵਿੱਚ ਮੋਰਚਾ ਸ਼ੁਰੂ ਹੋਇਆ, ਧਰਮ ਯੁੱਧ ਮੋਰਚਾ, ਉਹਦੀ ਇਹ ਮੇਨ ਮੰਗ ਸੀ ਵੀ ਸਾਨੂੰ ਸੰਵਿਧਾਨ ਦੀ ਧਾਰਾ ਜਿਹੜੀ 25 ਆ ਉਹਨੂੰ ਬਦਲਿਆ ਜਾਵੇ, ਪਰ ਉਹਨੂੰ ਬਦਲਿਆ ਨਹੀਂ ਗਿਆ। ਹੋਰ ਵੀ ਜਿਹੜੀਆਂ ਮੰਗਾਂ ਸੀਗੀਆਂ, ਜਦੋਂ 1966 ਵਿੱਚ ਫਿਰ ਪੰਜਾਬੀ ਮੋਰਚਾ ਜਦੋਂ ਲੱਗਾ, ਪੰਜਾਬ ਨੂੰ ਜਾਣੀ ਕਿ ਸਟੇਟ ਬਣਾਉਣ ਦਾ ਮੋਰਚਾ ਲੱਗਾ 1966 ਵਿੱਚ, ਉਹ ਤੋਂ ਪਹਿਲਾਂ ਕਿਸੇ ਵੀ ਜਿੰਨੀਆਂ ਸਟੇਟਾਂ ਬਣੀਆਂ ਕਿਸੇ ਨੇ ਵੀ ਜਿਹੜਾ ਆ ਉਹ ਮੋਰਚਾ ਨਹੀਂ ਲਾਇਆ ਇੰਡੀਆ ਦੀਆਂ ਸਟੇਟਾਂ ਬਣਾਉਣ ਨੂੰ। ਸਿਰਫ ਪੰਜਾਬ ਨੂੰ ਮੋਰਚਾ ਲਾਉਣਾ ਪਿਆ ਆਪਣੀ ਸਟੇਟ ਬਣਾਉਣ ਨੂੰ, ਉਹ ਵੀ ਹਰਿਆਣਾ ਅਤੇ ਹਿਮਾਚਲ ਨੂੰ ਬਾਹਰ ਕੱਢ ਦਿੱਤਾ ਗਿਆ, ਸਿਰਫ ਛੋਟਾ ਜਿਹਾ ਪੰਜਾਬ ਸਾਨੂੰ ਦੇ ਦਿੱਤਾ ਗਿਆ। ਉਸ ਤੋਂ ਬਾਅਦ 1978 ਦਾ ਤੁਹਾਨੂੰ ਪਤਾ ਵੀ ਜਿਹੜਾ ਨਿਰੰਕਾਰੀ ਸਾਕਾ ਹੋਇਆ, ਜਿੱਥੋਂ ਸਾਰਾ ਕੁਛ ਬਦਲਿਆ, ਉਹਨਾਂ ਨੂੰ ਜਿਹੜਾ ਨਿਰੰਕਾਰੀ ਬਾਬਾ ਸੀ ਉਹਨੂੰ ਸਾਡੇ ਜਿਹੜੇ ਸੋ ਕਾਲਡ ਸਰਕਾਰ ਸੀ ਸਾਡੀ ਅਕਾਲੀਆਂ ਦੀ, ਉਹ ਆਪ ਛੱਡ ਕੇ ਦਿੱਲੀ ਆਏ ਉਹਨੂੰ। ਇਹ ਇੱਕ ਸੱਚਾਈ, ਕੌੜੀ ਸੱਚਾਈ ਆ ਜਿਹੜੀ ਆਪਾਂ ਨੂੰ ਇਹ ਅਕਸੈਪਟ ਕਰਨੀ ਪੈਣੀ ਆ। ਉਸ ਤੋਂ ਬਾਅਦ 1981-82 ਵਿੱਚ ਮੋਰਚਾ ਚੱਲਿਆ, ਮੋਰਚਾ ਲੱਗਾ ਧਰਮ ਯੁੱਧ ਮੋਰਚਾ, ਉਹ ਇਕੱਲੀਆਂ ਸਿੱਖਾਂ ਦੀਆਂ ਮੰਗਾਂ ਨਹੀਂ ਸੀ, ਉਹ ਸਾਰੇ ਜਿੰਨੇ ਪੰਜਾਬੀ ਸੀ ਸਾਰਿਆਂ ਦੀਆਂ ਮੰਗਾਂ ਸੀ, ਉਹਨੂੰ ਇੰਡੀਆ ਦੇ ਵਿੱਚ ਸਿੱਖਾਂ ਦੀਆਂ ਮੰਗਾਂ ਕਹਿ ਕੇ ਭੰਡਿਆ ਗਿਆ। ਉਹ ਮੰਗਾਂ ਉਹਦੇ ਵਿੱਚ ਸੰਵਿਧਾਨ ਦੀ ਧਾਰਾ 25 ਵਾਲੀ ਮੰਗ ਸੀ, ਉਹਦੇ ਵਿੱਚ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੇਣ ਦੀ ਮੰਗ ਸੀ ਅਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਸੀ। ਜੇ ਉਹ ਅਧਿਕਾਰ ਮਿਲਦੇ ਤਾਂ ਉਹ ਸਾਰੇ ਇੰਡੀਆ ਨੂੰ ਮਿਲਣੇ ਸੀ, ਇਕੱਲੇ ਪੰਜਾਬ ਨੂੰ ਨਹੀਂ ਸੀ ਮਿਲਣੇ, ਪਰ ਸਿੱਖਾਂ ਨੂੰ ਬਦਨਾਮ ਕੀਤਾ ਗਿਆ। ਹੌਲੀ ਹੌਲੀ ਹੌਲੀ ਗੱਲ 1984 'ਚ ਪਹੁੰਚ ਗਈ, ਬਲਿਊ ਸਟਾਰ ਆਪਰੇਸ਼ਨ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਹੋਇਆ। ਉਹਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਦੁਬਾਰਾ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ। ਇਸ ਤੋਂ ਪਹਿਲਾਂ 2 ਘੱਲੂਘਾਰੇ ਹੋਏ, ਉਹ ਘੱਲੂਘਾਰੇ ਜਿਹੜੇ ਸੀਗੇ ਉਹ ਵਿਦੇਸ਼ੀਆਂ ਵੱਲੋਂ ਕੀਤੇ ਗਏ ਸੀ, ਪਰ ਇਹ ਸਾਡੀ ਆਪਣੀ ਸਰਕਾਰ ਦੀ ਜਿਹਦੇ ਬਦਲੇ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਜਿਹੜਾ ਇੰਡੀਆ ਨੂੰ ਆਜ਼ਾਦ ਕਰਾਉਣ ਲਈ, ਇਹ ਉਹਨਾਂ ਵੱਲੋਂ ਸੀਗਾ। ਉਸ ਤੋਂ ਬਾਅਦ ਜੋ ਨਵੰਬਰ ਵਿੱਚ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਆ, ਜਿਹੜੀ ਨਸਲਕੁਸ਼ੀ ਸਿੱਖਾਂ ਦੀ ਹੋਈ, ਉਹ ਤੋਂ ਬਾਅਦ ਜਿੰਨਾ ਖੂਨ ਵਿਆ ਆਪਾਂ ਨੂੰ ਸਾਰਾ ਪਤਾ ਆ। 1985 ਤੋਂ ਲੈ ਕੇ 1985 ਦੇ ਵਿੱਚ ਇੱਕ ਸਮਝੌਤਾ ਹੋਇਆ, ਉਹ ਸਮਝੌਤਾ ਅਕਾਲੀ ਦਲ ਨੇ ਰਾਜੀਵ ਗਾਂਧੀ ਨਾਲ ਕੀਤਾ ਵੀ ਪੰਜਾਬ ਜਿਹੜਾ ਆ ਉਹ ਚੰਡੀਗੜ੍ਹ ਉਹ ਪੰਜਾਬ ਨੂੰ ਦਿੱਤਾ ਜਾਊਗਾ, ਪਰ ਉਹ ਦਿੱਤਾ ਨਹੀਂ ਗਿਆ, ਉਹ ਮੰਗਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਹ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਸਰਬੱਤ ਖਾਲਸਾ ਦਮਦਮੀ ਟਕਸਾਲ ਦੀ ਰਹਿਨਮਾਈ ਹੇਠਾ ਬਾਬਾ ਠਾਕਰ ਸਿੰਘ ਹੁਣਿਆਂ ਨੇ ਸੱਦਿਆ, ਜਿਹਦੇ ਵਿੱਚ ਖਾਲਿਸਤਾਨ ਦਾ ਐਲਾਨ ਹੋਇਆ 1986 ਦੇ ਵਿੱਚ। ਉਸ ਤੋਂ ਬਾਅਦ ਨਿਰੰਤਰ ਦੇਖੋ, ਕਦੀ ਜਿਹੜੇ ਸੰਘਰਸ਼ ਹੁੰਦੇ ਕਦੀ ਸਲੋ ਹੁੰਦੇ ਆ, ਕਦੀ ਤੇਜ਼ ਹੋ ਜਾਂਦੇ ਆ, ਇਹ ਚੱਲਦੇ ਰਹਿੰਦੇ, ਨਿਰੰਤਰ ਜਾਰੀ ਆ। ਉਦੋਂ ਤੋਂ ਇਹ ਜੰਗ ਨਿਰੰਤਰ ਚੱਲ ਰਹੀ ਹੈ ਅਤੇ ਇਹ ਚੱਲਦੀ ਰਹਿਣੀ ਆ, ਇਹ ਖਤਮ ਨਹੀਂ ਹੁੰਦੀ। ਹਾਂ, ਇਹ 'ਚ ਘੱਟ ਵੱਧ ਥੋੜ੍ਹਾ ਸਲੋ ਹੋ ਸਕਦਾ, ਥੋੜ੍ਹਾ ਤੇਜ਼ ਹੋ ਸਕਦਾ, ਚੱਲਦੀ ਰਹੂਗੀ। ਅੱਜ ਹਰ ਸਿੱਖ ਨੂੰ ਇਹ ਅਹਿਸਾਸ ਆ ਬੇਗਾਨਗੀ ਦਾ, ਜਿਹੜਾ ਉਹ ਕੀ ਕਰਨ ਸਾਡੇ ਨਾਲ ਇੱਦਾਂ ਦਾ ਵੀ ਜਿਹੜਾ ਸਾਨੂੰ ਇਹ ਅਹਿਸਾਸ ਹੋਵੇ ਵੀ ਅਸੀਂ ਗੁਲਾਮ ਹਾਂ। ਉਹਨੇ ਸਭ ਕੁਛ ਕੀਤਾ ਸਾਡੇ ਨਾਲ, ਜੋ ਸਾਡੇ ਨਾਲ ਹੋਇਆ ਤੁਹਾਨੂੰ ਪਤਾ ਆ ਸਾਰਿਆਂ ਨੂੰ। 1992 ਤੱਕ ਸਾਡਾ ਉਹ ਲਹੂ ਵਹਿਆ ਪੰਜਾਬ ਦੇ ਵਿੱਚ, ਤੁਸੀਂ ਗੱਲ ਛੱਡ ਦਿਓ, ਘਰਾਂ ਦੇ ਘਰ ਖਾਲੀ ਕਰ ਦਿੱਤੇ। ਅਸੀਂ ਉਹ ਆਪਣੇ ਅੱਖੀਂ ਦੇਖਿਆ ਸਾਰਾ ਕੁਛ ਜੋ ਹੋਇਆ, ਉਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ। ਅੱਜ ਤੁਹਾਡੇ ਪ੍ਰਦਰਸ਼ਨੀ ਲੱਗੀ ਆ ਲੰਗਰ ਦੇ ਵਿੱਚ, ਅਤੇ ਬੇਨਤੀ ਆ ਬੱਚਿਆਂ ਨੂੰ ਵੀ ਤੁਸੀਂ ਇਹਨੂੰ ਦੇਖੋ, ਜ਼ਰੂਰ ਮਹਿਸੂਸ ਕਰੋ ਵੀ ਉਸ ਵੇਲੇ ਹਾਲਾਤ ਕਿੱਦਾਂ ਦੇ ਹੋਏ ਹੋਣਗੇ। ਉਸ ਵੇਲੇ 1984 ਦੇ ਵਿੱਚ ਪਿੰਡਾਂ ਦੇ ਵਿੱਚੋਂ ਜਦੋਂ ਮਿਲਟਰੀ ਆਈ ਆ ਪਿੰਡਾਂ ਦੇ ਵਿੱਚ, ਤਾਂ ਉਸ ਵੇਲੇ 16 ਸਾਲ ਤੋਂ ਲੈ ਕੇ 60 ਸਾਲ ਤਾਈਂ ਬਜ਼ੁਰਗ, ਤੁਸੀਂ ਜਿਹੜੇ ਬਜ਼ੁਰਗ, ਤੁਹਾਨੂੰ ਪਤਾ ਹੋਣਾ ਵੀ ਕੱਢ ਲਿਆ ਬਾਹਰ, ਕੱਢ ਕੇ ਸਿਰਫ ਘਰ ਦੇ ਵਿੱਚ ਬੀਬੀਆਂ ਨੂੰ ਰਹਿਣ ਦਿੱਤਾ, ਵੀ ਸਿਰਫ ਇਕੱਲੇ ਇਕੱਲੇ ਘਰ ਦੀ ਤਲਾਸ਼ੀ ਲੈ ਗਈ। ਉਸ ਵੇਲੇ ਸਿੱਖਾਂ, ਜਿੱਦਾਂ ਅਸੀਂ ਜਰਾਇਮ ਪੇਸ਼ਾ ਕੌਮ ਮੰਨੀ ਆ, ਸਾਡੇ ਨਾਲ ਇੰਨਾ ਧੱਕਾ ਹੋਇਆ। ਸੋ ਕਹਿਣ ਦੀ ਗੱਲ ਇਹ ਆ ਵੀ ਸਾਨੂੰ ਇਹ, ਅਸੀਂ ਸਨੋਜੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਹ ਦਿਨ ਮਨਾਉਂਦੇ ਆ, ਅਤੇ ਮਨਾਉਣੇ ਵੀ ਚਾਹੀਦੇ ਆ, ਕਮੇਟੀ ਨੂੰ ਮਨਾਉਣੇ ਚਾਹੀਦੇ ਆ। ਅੱਜ ਸ਼ਹੀਦਾਂ ਦੀ ਯਾਦ ਵਿੱਚ ਅਖੰਡਪਾਠ ਸਾਹਿਬ ਦੇ ਭੋਗ ਪਏ ਆ, ਅਤੇ ਅੱਗੇ ਤੋਂ ਵੀ ਇੱਦਾਂ ਹੀ ਅਸੀਂ ਬੇਨਤੀ ਕਰਦੇ ਹਾਂ ਵੀ ਕਮੇਟੀ ਜ਼ਰੂਰ ਇਹਦੇ ਬਾਰੇ ਉਪਰਾਲਾ ਕਰੇ ਅਤੇ ਸ਼ਹੀਦਾਂ ਨੂੰ ਜ਼ਰੂਰ ਇਹ ਯਾਦ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਧੰਨਵਾਦੀ ਹਾਂ ਜੀ ਕੁਲਜੀਤ ਸਿੰਘ ਹੋਣਾ ਦੇ, ਸਾਰੀ ਸੰਗਤ ਫਿਰ ਜੋ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਨਤਮਸਤਕ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ 1984 ਦੇ ਵਿੱਚ ਬਹੁਤ ਹੀ ਪਰਿਵਾਰ ਆਪਣੀਆਂ ਕੁਰਬਾਨੀਆਂ ਕਰ ਗਏ, ਅਤੇ ਉਹਨਾਂ ਪਰਿਵਾਰਾਂ ਦੇ ਵਿੱਚ ਆਪਾਂ ਅੱਜ ਖੁਸ਼ ਨਸੀਬ ਹਾਂ ਵੀ ਆਪਣੇ ਵਿੱਚ ਇੱਕ ਪਰਿਵਾਰ ਸਾਡੇ ਦੇ ਵਿੱਚ ਹਾਜ਼ਰ ਹਨ। ਸ਼ਹੀਦ ਭਾਈ ਨੱਥਾ ਸਿੰਘ ਜੀ, ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੀ ਸਨ ਜਦੋਂ ਅਟੈਕ ਹੋਇਆ, ਅਤੇ ਉਹ ਵੀ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ, ਫੁਰਜਾ ਫੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ, ਉਸ ਮਹਾਂਵਾਕ ਅਨੁਸਾਰ ਉਹ ਵੀ ਜੂਝਦੇ ਹੋਏ ਸ਼ਹੀਦੀ ਪਾ ਗਏ। ਸੋ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਜੋ ਪਰਿਵਾਰ ਪਿੱਛੇ ਉਹਨਾਂ ਦੇ ਵਿੱਚੋਂ ਅੱਜ ਉਹਨਾਂ ਦੀ ਨੌਂ ਜਿਹੜੀ ਹੈ ਰਾਜਵੀਰ ਕੌਰ ਜੀ ਸੈਕਰਾਮੈਂਟੋ ਤੋਂ ਸਾਡੇ ਕੋਲ ਇੱਥੇ ਪਹੁੰਚੇ ਹੋਏ ਹਨ, ਅਸੀਂ ਗੁਰਦੁਆਰਾ ਸਾਹਿਬ ਵੱਲੋਂ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ। ਸੋ ਮੈਂ ਬੇਨਤੀ ਕਰਦਾ ਹਾਂ ਭੈਣ ਜੀ ਰਾਜਵੀਰ ਕੌਰ ਜੀ ਹੋਣਾਂ ਨੂੰ ਵੀ ਉਹ ਸਟੇਜ 'ਤੇ ਆ ਜਾਣ, 2 ਮਿੰਟ ਸੰਗਤਾਂ ਦੇ ਨਾਲ ਜੇ ਉਹ ਫਤਿਹ ਸਾਂਝੀ ਕਰਨਾ ਚਾਹੁੰਦੇ ਉਹ ਵੀ ਕਰਨ, ਅਤੇ ਮੈਂ ਸਾਰੇ ਕੈਲੀਫੋਰਨੀਆ ਗੱਤਕਾ ਦਲ ਦੇ ਹੋਰ ਸਿੰਘਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪਿੱਛੇ ਆ ਜਾਓ, ਆਪਾਂ ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕਰਨਾ ਹੈ। ਬੀਬੀ ਰਾਜਵੀਰ ਕੌਰ ਜੀ ਜੋ ਕਿ ਨੌਂ ਹਨ, ਆਪਣੇ ਸ਼ਹੀਦ ਭਾਈ ਨੱਥਾ ਸਿੰਘ ਜੀ ਜੋ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੂਝਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਵਰਾਜੇ, ਅਤੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਆਪਣੇ ਸ਼ਹੀਦਾਂ ਦੇ ਉੱਤੇ। ਸੋ ਮੈਂ ਬੇਨਤੀ ਕਰਦਾ ਹਾਂ ਭਾਈ ਰਜਿੰਦਰ ਸਿੰਘ ਜੀ ਉਹਨਾਂ ਨੂੰ ਵੀ ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਭਾਈ ਰਜਿੰਦਰ ਸਿੰਘ ਜੀ

ਬੋਲੇ ਸੌ ਨਿਹਾਲ। ਉਹਨਾਂ ਦਾ ਪੋਤਾ ਵੀ ਭਾਈ ਤਲਵਿੰਦਰ ਸਿੰਘ ਜੀ ਵੀ ਆਏ ਹਨ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇ। ਬੋਲੇ ਸੌ ਨਿਹਾਲ। ਕੈਲੀਫੋਰਨੀਆ ਗੱਤਕਾ ਦਲ ਵੱਲੋਂ ਵੀ ਮੈਂ ਬੇਨਤੀ ਕਰਦਾ ਵੀ ਭਾਈ ਦੀਦਾਰ ਸਿੰਘ ਜੀ ਤੁਸੀਂ ਸਨਮਾਨਿਤ ਕਰੋ ਕੈਲੀਫੋਰਨੀਆ ਗੱਤਕਾ ਦਲ ਲੀਲੇ ਲੈ ਕੇ। ਕੈਲੀਫੋਰਨੀਆ ਗੱਤਕਾ ਦਲ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਭਾਈ ਦੀਦਾਰ ਸਿੰਘ ਜੀ ਕਰਨਗੇ।

0: ਸਤ ਸ੍ਰੀ ਅਕਾਲ। ਭੈਣ ਜੀ ਨੂੰ ਬੇਨਤੀ ਹੈ ਵੀ ਸੰਗਤਾਂ ਦੇ ਨਾਲ ਦੋ ਬਚਨ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਆਦਾ ਬੋਲਣਾ ਨਹੀਂ, ਸਮਝ ਆਉਂਦੀ ਕਿੱਦਾਂ ਬੋਲਣਾ ਚਾਹੀਦਾ ਆ। ਮੈਂ ਰਾਜਵੀਰ ਕੌਰ, ਮੇਰੇ ਸਹੁਰਾ ਸਾਹਿਬ ਬਾਪੂ ਨੱਥਾ ਸਿੰਘ ਸ਼ਹੀਦ, ਪਿੰਡ ਕਾਲੇ ਭਿੱਖੀ ਪਿੰਡ ਤੋਂ। ਬਾਬਾ ਜੀ ਦੇ ਨਾਲ ਰਹਿੰਦੇ ਸਨ ਸੰਤ ਪਿੰਡਰਾਂ ਵਾਲਿਆਂ ਦੇ ਨਾਲ ਮੇਰੇ ਸਹੁਰਾ ਸਾਹਿਬ। ਅਟੈਕ ਹੋਣ ਤੋਂ ਪਹਿਲਾਂ 4-5 ਦਿਨ ਉਹ ਘਰ ਆਏ ਸਨ। ਕਹਿੰਦੇ ਮੇਰੇ ਮਾਤਾ ਜੀ ਦੱਸਦੇ ਸੀਗੇ ਕਿ ਉਹਨਾਂ ਨੇ ਆਪਣੀ ਜ਼ਮੀਨ ਵਗੈਰਾ ਗਹਿਣੇ ਕਰਕੇ ਜਿੰਨੇ ਪੈਸੇ ਉਹਦੇ ਤੋਂ ਮਿਲੇ, ਉਹ ਉੱਥੇ ਜਾ ਕੇ ਮਹਾਰਾਜ ਬਾਬਾ ਜੀ ਸੰਤ ਭਿੰਡਰਾਂ ਵਾਲਿਆਂ ਦੇ ਸਨਮਾਨਿਤ ਕਰ ਦਿੱਤੇ। ਸੋ ਮੈਂ ਜ਼ਿਆਦਾ ਕੁਛ ਨਹੀਂ ਕਹਿ ਸਕਦੀ ਅਤੇ ਫਤਿਹ ਵਜਾਉਣਾ ਚਾਹੁੰਦੀ ਹਾਂ ਹਰੀ ਸਿੰਘ ਹੋਣਾ ਵੱਲੋਂ, ਜੋ ਬਾਬਾ ਜੀ ਨੱਥਾ ਸਿੰਘ ਹੋਣਾ ਦੇ ਪੁੱਤਰ ਹਨ, ਮੇਰੇ ਹਸਬੈਂਡ। ਉਹਨਾਂ ਨੇ ਫਤਿਹ ਸਾਰੀ ਸੰਗਤ ਵਾਸਤੇ ਭੇਜੀ ਹੋਈ ਹੈ। ਆ ਨਹੀਂ ਸਕੇ, ਉਹਨਾਂ ਦੀ ਕੋਈ ਮਜਬੂਰੀ ਸੀਗੀ, ਕੰਮ ਕਾਜ ਦੇ ਵਿੱਚ ਗਏ ਹੋਏ ਸਨ, ਉਹ ਇੱਥੇ ਨਹੀਂ ਸਨ। ਤਾਂ ਉਹਨਾਂ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੇਰੇ ਵੱਲੋਂ ਗੁਰੂ ਮਹਾਰਾਜ, ਗੁਰੂ ਗ੍ਰੰਥ ਸਾਹਿਬ, ਸ਼ਹੀਦ ਸਿੰਘ, ਉਹਨਾਂ ਨੂੰ ਬਹੁਤ ਨਿੱਕੀ ਪਿਆਰੀ ਸ਼ਰਧਾਂਜਲੀ ਹੈ। ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੇ ਸੋਨਿਹਾ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ ਜੇ ਕੋਈ ਗਲਤੀ ਹੋ ਗਈ ਹੋਵੇ। ਮੈਂ ਆਪਣੇ ਆਪ ਨੂੰ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਮੇਰੇ ਪਿਤਾ ਜੀ, ਮੇਰੇ ਸਹੁਰਾ ਸਾਹਿਬ ਨੱਥਾ ਸਿੰਘ ਸ਼ਹੀਦ ਹਨ ਅਤੇ ਮੈਂ ਉਹਨਾਂ ਦੀ ਨੂੰਹ ਹਾਂ। ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਭਾਈ ਸਾਹਿਬ, ਭਾਈ ਸੁਖਦੇਵ ਸਿੰਘ ਹੋਣਾ ਦਾ। ਉਹਨਾਂ ਨੇ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ, ਬੁਲਾਇਆ। ਬਹੁਤ ਹੀ ਚੰਗਾ ਲੱਗਿਆ, ਸਾਰੀ ਕਮੇਟੀ ਦਾ, ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਸਜਦਾ ਕਰਦੇ ਹਾਂ ਸਾਰੇ ਸ਼ਹੀਦਾਂ ਨੂੰ ਜੋ ਆਪਣੀਆਂ ਜਾਨਾਂ ਸਿੱਖ ਕੌਮ ਦੇ ਵਾਸਤੇ ਵਾਰ ਗਏ। ਭਾਈ ਨੱਥਾ ਸਿੰਘ ਜੀ ਜੋ ਕਿ ਜੂਨ 84 ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਆਪਣੀ ਸ਼ਹੀਦੀ ਪਾਉਂਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਬਰਾਜੇ। ਸੋ ਫਿਰ ਧੰਨਵਾਦ ਹੈ ਇਸ ਪਰਿਵਾਰ ਦਾ ਜੋ ਸੈਕਰਾਮੈਂਟੋ ਤੋਂ ਪਹੁੰਚੇ ਹਨ। ਅਤੇ ਮੈਂ ਆਪਣੇ ਜਥਾ ਭਾਈ ਰਿਛਪਾਲ ਸਿੰਘ ਜੀ ਦਾ ਹੁਣ ਉਹ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ। ਜਿੰਨਾ ਚਿਰ ਉਹ ਤਿਆਰ ਹੁੰਦੇ ਹਨ ਮੈਂ 1-2 ਕੁ ਬੇਨਤੀਆਂ ਜ਼ਰੂਰ ਕਰ ਲਵਾਂ ਸਿੱਖ ਕੌਮ ਵਾਸਤੇ। ਜਿਹੜੀਆਂ 2-3 ਕੁ ਗੱਲਾਂ ਆਪਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈਗੀ ਹੈ ਵੀ ਜਿਸ ਨਾਲ ਕੌਮ ਅੱਗੇ ਤੁਰ ਸਕਦੀ ਹੈ। 1 ਤਾਂ ਨੰਬਰ ਪਹਿਲੀ ਹੈ ਵੀ ਆਪਾਂ ਐਜੂਕੇਸ਼ਨ ਦੇ ਵਿੱਚ ਆਪਾਂ ਜ਼ਰੂਰ ਧਿਆਨ ਦੇਈਏ।
2: ਬੋਲੇ ਸੋਨਿਹਾ
0: ਸਤਿ ਸ੍ਰੀ ਅਕਾਲ। ਵੀ ਜੋ ਇਸ ਵੇਲੇ ਆਪਾਂ ਦੇਖ ਰਹੇ ਹਾਂ ਵੀ ਬੱਚੇ ਜਿਹੜੇ ਪੰਜਾਬ ਦੇ ਵਿੱਚੋਂ ਵੀ ਜੇ ਹਾਈ ਸਕੂਲ ਕਰਦੇ ਹਨ ਉਸ ਤੋਂ ਬਾਅਦ ਆਈਲੈਟ ਕਰਕੇ ਜਾਂ ਹੋਰ ਕੁਛ ਕਰਕੇ ਬਾਹਰਲੇ ਦੇਸ਼ਾਂ ਨੂੰ ਆ ਜਾਂਦੇ ਅਤੇ ਇੱਥੇ ਆ ਕੇ ਵੀ ਜੇ ਉਹ ਆਉਂਦੇ ਤਾਂ ਵੈਸੇ ਪੜ੍ਹਨ ਵਾਸਤੇ, ਪਰ ਮਜੋਰਿਟੀ ਕੋਈ ਪੜ੍ਹਦੇ ਨਹੀਂ ਗੇ, ਉਹ ਹੋਰ ਕੰਮਾਂ ਦੇ ਵਿੱਚ ਲੱਗ ਜਾਂਦੇ ਹਨ। ਸੋ ਜਿਹੜਾ ਮੈਂ ਕਹਿੰਦਾ ਵੀ ਜੋ ਐਜੂਕੇਸ਼ਨ ਦਾ ਮਿਆਰ ਆ ਸਿੱਖ ਕੌਮ ਦੇ ਵਾਸਤੇ ਉੱਚੇ ਚੁੱਕਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਉਸ ਦੇ ਨਾਲ ਆਪਾਂ ਇੱਦਾਂ ਦੀਆਂ ਪੁਜੀਸ਼ਨਾਂ 'ਤੇ ਜਾ ਸਕਾਂਗੇ ਜਿੱਥੇ ਆਪਾਂ ਕੋਈ ਨਾ ਕੋਈ ਫੈਸਲੇ ਕਰ ਸਕਾਂਗੇ ਸਿੱਖ ਕੌਮ ਵਾਸਤੇ, ਸਿੱਖ ਕੌਮ ਦੇ ਹਿੱਤ ਦੇ ਵਾਸਤੇ। ਇਸ ਵੇਲੇ ਜੇ ਪੰਜਾਬ ਦੇ ਵਿੱਚ ਵੀ ਹਾਲਾਤ ਦੇਖੋ, ਜਿਸ ਤਰ੍ਹਾਂ ਮੈਂ 2-3 ਵਾਰੀ ਵੈਸੇ ਮੈਂ ਬੜਾ ਨਹੀਂ ਲਿੰਕ ਰੱਖਦਾ, ਪਰ ਫੇਰ ਵੀ ਕਈ ਵਾਰੀ ਜੇ ਟੀਵੀ ਤੇ ਮੇਰੇ ਖਿਆਲ ਪਿਛਲੇ ਸਾਲ ਉਤੋਂ ਪਿਛਲੇ ਸਾਲ ਦੇਖ ਰਿਹਾ ਸੀਗਾ ਵੀ ਮੁਜ਼ਾਹਰਾ ਨਿਕਲ ਰਿਹਾ ਸੀਗਾ 1984 ਦੇ ਬਾਬਤ ਹੀ, ਤੇ ਜਿਹੜੇ ਪੱਗਾਂ ਵਾਲੇ ਸੀਗੇ ਉਹ ਡੰਡੇ ਲੈ ਕੇ ਪਿੱਛੇ ਛਪਾਈ ਤੁਰ ਰਹੇ ਸੀਗੇ, ਤੇ ਜਿਹੜੇ ਉਹਨਾਂ ਦੇ ਅੱਗੇ ਅਫਸਰ ਸਨ ਉਹ ਦੂਜੀਆਂ ਕਮਿਊਨਿਟੀਆਂ ਤੋਂ ਸਨ, ਤੇ ਉਹ ਉਹਨਾਂ ਨੂੰ ਆਰਡਰ ਦੇ ਰਹੇ ਸਨ ਪੰਜਾਬ ਦੇ ਵਿੱਚ ਜਿੱਥੇ ਵੀ ਆਪਾਂ ਨੂੰ ਪੜ੍ਹਾਈ ਕਰਕੇ ਵੱਡੇ ਅਹੁਦਿਆਂ ਤੇ ਜਾਣਾ ਚਾਹੀਦਾ ਸੀਗਾ, ਉੱਥੇ ਦੂਜੀਆਂ ਬਾਹਰਲੀਆਂ ਕਮਿਊਨਿਟੀਆਂ ਆ ਕੇ ਉਹ ਕਰ ਰਹੀਆਂ ਹਨ ਤੇ ਆਪਣੇ ਦੇ ਉੱਤੇ ਅੱਡ ਅੱਡ ਤਰ੍ਹਾਂ ਦੇ ਫੈਸਲੇ ਥੋਪ ਰਹੀਆਂ ਹਨ। ਇਸੇ ਹੀ ਤਰ੍ਹਾਂ ਜੇ ਬਾਹਰਲੀ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਦੇਖੀਏ, ਇੱਥੇ ਹਿੰਦੂ ਅਮੈਰੀਕਨ ਫਾਊਂਡੇਸ਼ਨ ਜਿਹੜੀ ਹੈ ਉਹ ਵੀ ਸਿੱਖਾਂ ਤੇ ਬਹੁਤ ਹਮਲੇ ਕਰ ਰਹੀ ਹੈ। ਉਹਨਾਂ ਨੇ ਵੀ ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੜਨ ਵਾਸਤੇ ਬਹੁਤ ਹੀ ਆਪਣੇ ਕੈਂਡੀਡੇਟਸ ਖੜੇ ਕਰ ਰਹੇ ਹਨ, ਉਹਨਾਂ ਨੂੰ ਸਪੋਰਟ ਕਰ ਰਹੇ ਹਨ ਤੇ ਉਹਨਾਂ ਨੂੰ ਜਿਤਾ ਵੀ ਰਹੇ ਹਨ। ਜਦੋਂ ਉਹ ਜਾ ਕੇ ਆਪਣੇ ਕਿਸੇ ਅਸੈਂਬਲੀ ਦੇ ਵਿੱਚ, ਸਿਟੀ ਕਾਊਂਸਲ ਦੇ ਵਿੱਚ, US ਸੈਨੇਟ, US ਕਾਂਗਰਸ ਦੇ ਵਿੱਚ ਬਹਿੰਦੇ ਹਨ, ਤੇ ਆਫ ਕੋਰਸ ਉਹ ਸਿੱਖਾਂ ਦੇ ਜੋ ਸਿੱਖਾਂ ਦਾ ਅੱਤਿਆਚਾਰ, ਸਿੱਖਾਂ ਦੇ ਉੱਤੇ ਅੱਤਿਆਚਾਰ ਹੋਇਆ ਉਸ ਦੇ ਬਾਰੇ ਗੱਲ ਨਹੀਂ ਕਰਨ ਦਿੰਦੇ, ਤੇ ਨਾਲ ਦੀ ਨਾਲ ਇੱਦਾਂ ਦੇ ਫੈਸਲੇ ਸਿੱਖਾਂ ਦੇ ਖਿਲਾਫ ਲੈਂਦੇ ਹਨ। ਸੋ ਉਸ ਬਾਬਤ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਪੋਲੀਟੀਕਲੀ ਇੱਥੋਂ ਦੀ ਸਿਸਟਮ ਦੇ ਵਿੱਚ ਜ਼ਰੂਰ ਧਿਆਨ ਦਿਵੋ ਤਾਂ ਕਿ ਇੱਥੇ ਆਪਾਂ ਸਿਟੀ ਕਾਊਂਸਲ ਦੇ ਵਿੱਚ, ਅਸੈਂਬਲੀ ਦੇ ਵਿੱਚ, ਆਪਣੇ US ਸੈਨੇਟ, US ਕਾਂਗਰਸ ਦੇ ਵਿੱਚ ਜਾ ਸਕੀਏ, ਤਾਂ ਕਿ ਉੱਥੇ ਆਪਾਂ ਸਿੱਖ ਕੌਮ ਦੀ ਜੋ ਪੀੜ ਹੈ ਉਸ ਦੇ ਬਾਰੇ ਦੱਸ ਸਕੀਏ, ਤਾਂ ਕਿ ਆਪਾਂ ਜੋ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਆਪਾਂ ਅੱਜ ਖਾਲਿਸਤਾਨ ਦਾ ਜੋ ਆਪਣਾ ਟੀਚਾ ਹੈ ਉਸ ਵੱਲ ਵੱਧ ਸਕੀਏ। ਸੋ ਉਸ ਬਾਬਤ ਮੈਂ ਜਿਹੜਾ ਪਿੱਛੇ ਡਾਕਟਰ ਜਸਵੀਰ ਕੌਰ ਬੈਂਸ ਜੀ ਆ ਪ੍ਰਾਈਮਰੀ ਦੇ ਵਿੱਚ ਉਹ US ਕਾਂਗਰਸ ਦੇ ਵਿੱਚ ਖੜੇ ਸਨ, ਪਹਿਲਾਂ 2 ਟਰਮਾਂ ਉਹ ਅਸੈਂਬਲੀ ਦੇ ਵਿੱਚ ਰਹੇ ਹਨ, ਉਹਨਾਂ ਸਿੱਖ ਮਸਲੇ ਲੈ ਕੇ ਆਉਂਦੇ ਹਨ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਮਸਲਾ ਲੈ ਕੇ ਆਉਂਦਾ, ਯੂਨੈਨਮਸਲੀ ਪਾਸ ਹੋਇਆ ਅਸੈਂਬਲੀ ਅਤੇ ਸੈਨੇਟ ਦੇ ਵਿੱਚ, ਪਰ ਫਿਰ ਗਵਰਨਰ ਦੇ ਉੱਤੇ ਉਹਨਾਂ ਨੇ, ਦੂਸਰੀ ਲਾਬੀ ਨੇ ਆਪਣਾ ਜ਼ੋਰ ਪਾ ਕੇ ਉਹ ਗਵਰਨਰ ਤੋਂ ਵੀਟੋ ਕਰਵਾਇਆ, ਕਿਉਂਕਿ ਉਹਨਾਂ ਦਾ ਜ਼ੋਰ ਸੀਗਾ, ਉਹਨਾਂ ਨੇ ਉਹਨੂੰ ਵੀਟੋ ਕਰਵਾਇਆ। ਅਤੇ ਹੁਣ ਜਦੋਂ ਡਾਕਟਰ ਜਸਮੀਤ ਕੌਰ ਬੈਂਸ ਜੀ ਆਪਣੇ US ਕਾਂਗਰਸ ਦੇ ਵਾਸਤੇ ਖੜ੍ਹੇ ਸਨ, ਮੈਨੂੰ ਤਾਂ ਵੈਸੇ ਰੋਣ ਆਉਂਦਾ ਹੈ ਵੀ ਆਪਣੀ ਸਿੱਖ ਕੌਮ ਦੇ ਉੱਤੇ ਬਹੁਤ ਕਈ ਵਾਰ ਕਹਿ ਲਓ ਗੁੱਸਾ ਆਉਂਦਾ ਜਾਂ ਕੀ ਆਉਂਦਾ ਵੀ ਆਪਾਂ ਕਿਹੜੇ ਵੱਲੇ ਨੂੰ ਤੁਰ ਪਏ ਹਾਂ, ਆਪਾਂ ਆਪਣੇ ਹੀ ਕੈਂਡੀਡੇਟਸ ਦੇ ਖਿਲਾਫ ਜਾ ਕੇ ਝੰਡੇ ਚੁੱਕ ਕੇ ਖੜ੍ਹੇ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਉੱਥੇ ਵੀ ਇਸੇ ਤਰ੍ਹਾਂ ਹੀ ਥੋੜ੍ਹਾ ਬਹੁਤਾ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਵੀ ਹੋਇਆ ਵੀ ਜਿਹੜੇ ਆਪਣੇ ਕਮਿਊਨਿਟੀ ਦੇ ਕਈ ਜਾਣਿਆਂ ਨੇ ਉਹਨਾਂ ਦਾ ਵਿਰੋਧ ਕੀਤਾ, ਅਤੇ ਉਹ ਮੇਰੇ ਖਿਆਲ ਥੋੜ੍ਹੀਆਂ ਹੀ ਵੋਟਾਂ ਦੇ ਉੱਤੇ, ਮੇਰੇ ਖਿਆਲ 1000 ਕੁ ਵੋਟਾਂ ਦੇ ਉੱਤੇ ਉਹ ਰਹਿ ਗਏ। ਬਹੁਤ ਹੀ ਮੈਨੂੰ ਦੁੱਖ ਹੋਇਆ ਉਹ ਜਦੋਂ ਆਪਣੇ ਮੰਗਲਵਾਰ ਜਦੋਂ ਨਤੀਜੇ ਆਏ ਸਨ, ਦੇਖ ਕੇ ਵੀ ਸਾਰੀ ਆਪਣੇ ਇੱਥੋਂ ਦੇ ਵੀ ਆਪਣੇ ਬੇਰੀਆ ਸਿੱਖ, ਆਪਣੇ ਸਿੱਖ ਸੰਗਤ ਵੱਲੋਂ, ਹੋਰ ਸੈਕਰਾਮੈਂਟੋ, ਹੋਰ ਕਈ ਥਾਵਾਂ ਤੋਂ ਅਸੀਂ ਵੀ ਇੱਥੇ ਉਹਨਾਂ ਦੇ ਵਾਸਤੇ ਇੱਕ ਫੰਡਰੇਜ਼ਰ ਕੀਤਾ ਸੀਗਾ ਵੀ ਅਸੀਂ ਜਿੰਨਾ ਕੁ ਯੋਗਦਾਨ ਪਾ ਸਕਦੇ ਸੀ ਜ਼ਰੂਰ ਪਾਇਆ ਉਸ ਦੇ ਵਿੱਚ, ਅਤੇ ਪਾਉਣਾ ਵੀ ਚਾਹੀਦਾ। ਬਾਕੀ ਦੀਆਂ ਵੀ ਸੰਗਤਾਂ ਨੂੰ ਮੈਂ ਇੰਨੀ ਬੇਨਤੀ ਕਰਦਾ ਵੀ ਤੁਸੀਂ ਘੱਟ ਤੋਂ ਘੱਟ ਜਿੰਨੇ ਵੀ ਤੁਸੀਂ ਸਿਟੀਜ਼ਨ ਹੋ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਿਆ ਕਰੋ। ਕੱਲ੍ਹ ਮੈਂ ਇੱਕ ਫੰਕਸ਼ਨ ਦੇ ਵਿੱਚ ਸੀਗਾ ਅਤੇ ਉੱਥੇ ਆਪਣੇ ਅਫਰੀਕਨ ਅਮੈਰੀਕਨ ਲੇਡੀ ਸੀਗੀ, ਮੈਂ ਉਹਨੂੰ ਪੁੱਛਿਆ ਵੀ ਤੁਹਾਡੀ ਜਿਹੜੀ ਕਮਿਊਨਿਟੀ, ਜਿਹੜੀ ਅਫਰੀਕਨ ਅਮੈਰੀਕਨ ਕਮਿਊਨਿਟੀ ਆ, ਉਹ ਬਹੁਤ ਹੀ ਜ਼ਿਆਦਾ ਪਰਸੈਂਟੇਜ ਦੇ ਨਾਲ ਵੋਟਾਂ ਪਾਉਂਦੀ ਆ, ਮੇਰੇ ਖਿਆਲ 80-90% ਉਹਨਾਂ ਦੀ ਵੋਟਿੰਗ ਪੋਲ ਹੁੰਦੀ ਆ, ਅਤੇ ਜੇ ਆਪਣੀ ਵੋਟਿੰਗ ਦੇਖ ਲਓ ਆਪਣੇ ਮੇਰੇ ਖਿਆਲ 15% ਦੇ, 15-20 ਤਾਈਂ ਇੱਥੋਂ ਤਾਈਂ ਆਪਣੇ ਜਾ ਕੇ ਵੋਟ ਪਾਉਣ ਜਾਂਦੇ, ਆਉਂਦੇ ਹੀ ਜਦੋਂ ਬੈਲਟ ਕਰੇ ਆਉਂਦੇ ਚੁੱਕ ਕੇ ਗਰਭੇ ਸੁੱਟ ਦਿੰਦੇ ਆਪਾਂ ਨੂੰ। ਸੋ ਫਿਰ ਬੇਨਤੀ ਹੈ ਵੀ ਤੁਸੀਂ ਜ਼ਰੂਰ ਵੋਟ ਪਾਇਆ ਕਰੋ, ਜਿਹਨੂੰ ਮਰਜ਼ੀ ਪਾਇਆ ਕਰੋ, ਪਰ ਨਾਲ ਦੀ ਨਾਲ ਇਹ ਵੀ ਕਹਿੰਦਾ ਵੀ ਜਿਹੜੀ ਤੁਸੀਂ ਉਹਨੂੰ ਜ਼ਰੂਰ ਤੋਲਿਆ ਕਰੋ, ਜਿਹੜੇ ਕੈਂਡੀਡੇਟਸ ਹਨ ਵੀ ਉਹ ਸਿੱਖਾਂ ਦੇ ਵਾਸਤੇ ਖੜਨਗੇ ਕਿ ਨਹੀਂ ਖੜਨਗੇ, ਜੇ ਖੜਨਗੇ ਤਾਂ ਫਿਰ ਹੀ ਉਹਨਾਂ ਨੂੰ ਵੋਟ ਪਾਇਆ ਕਰੋ। ਜਿਹੜੀ ਜੂਇਸ਼ ਕਮਿਊਨਿਟੀ ਉਹ ਕੀ ਕਰਦੀ ਆ, ਉਹ ਪਹਿਲਾਂ ਜਿਹੜੇ ਵੀ ਹਰੇਕ ਕੈਂਡੀਡੇਟ ਦੇ ਕੋਲ ਆਪਣੇ ਮਤੇ ਦੱਸ ਦਿੰਦੇ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਹਨ, ਜੇ ਤੁਸੀਂ ਇਸ ਦੇ ਨਾਲ ਸਹਿਮਤ ਹੋ ਤੇ ਆਹ ਅਸੀਂ ਤੁਹਾਡੇ ਵਾਸਤੇ ਫੰਡ ਰੇਜ਼ਿੰਗ ਵੀ ਕਰਾਂਗੇ, ਅਸੀਂ ਵੋਟਾਂ ਵੀ ਪਾਵਾਂਗੇ, ਜੇ ਨਹੀਂ ਤਾਂ ਫਿਰ ਉਹ ਫਤਿਹ ਬੁਲਾ ਦਿੰਦੇ ਉੱਥੇ ਹੀ ਉਹਨਾਂ ਨੂੰ। ਸੋ ਇਸ ਵੱਲ ਵੀ ਆਪਾਂ ਨੂੰ ਧਿਆਨ ਦੀ ਦੇਣ ਦੀ ਲੋੜ ਆ। ਸੋ ਪਹਿਲਾ ਐਜੂਕੇਸ਼ਨ, ਨੰਬਰ ਦੋ ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਆਪਾਂ ਜ਼ਰੂਰ ਬੜੀ ਆਪਣੇ ਬੱਚਿਆਂ ਨੂੰ ਇਸ ਦੇ ਵੱਲ ਲਾਈਏ। ਅਤੇ ਐਕਚੁਲੀ ਨੰਬਰ ਪਹਿਲਾਂ ਸਾਰਿਆਂ ਨੂੰ ਪਹਿਲਾਂ ਤਾਂ ਸੀਗਾ ਵੀ ਆਪਾਂ ਬੱਚਿਆਂ ਨੂੰ ਆਪਣਿਆਂ ਨੂੰ ਗੁਰਸਿੱਖ ਬਣਾਈਏ, ਗੁਰਦੁਆਰੇ ਲੈ ਕੇ ਆਈਏ, ਗੁਰੂ ਦੇ ਨਾਲ ਜੋੜੀਏ, ਸੇਵਾ ਦੇ ਵਿੱਚ ਲਾਈਏ, ਸਿਮਰਨ ਦੇ ਵਿੱਚ ਲਾਈਏ, ਜੋ ਆਪਣੇ ਦੇ ਵਿੱਚ ਸੰਤ ਛਪਾਈ ਦਾ ਜਿਹੜਾ ਕਾਨਸੈਪਟ ਹੈ ਗੁਰੂ ਸਾਹਿਬ ਨੇ ਬਖਸ਼ਿਆ, ਉਸ ਦੇ ਬਾਰੇ ਦੱਸੀਏ ਤਾਂ ਕਿ ਉਹ ਸੰਤ ਛਪਾਈ ਬਣ ਸਕਣ, ਕਿਸੇ ਤੋਂ ਨਾ ਡਰਨ ਅਤੇ ਨਾ ਕਿਸੇ ਨੂੰ ਡਰਾਉਣ। ਨਿਰਭਉ ਨਿਰਵੈਰ ਦਾ ਜਿਹੜਾ ਕਾਨਸੈਪਟ ਹੈ, ਨਾਲ ਨਾਲ ਸਰਬੱਤ ਦਾ ਭਲਾ ਵੀ ਮੰਗਦੇ ਹਾਂ ਆਪਾਂ, ਪਰ ਜੇ ਸਿੱਖ ਕੌਮ ਦੇ ਉੱਤੇ ਆ ਜਾਵੇ ਤਾਂ ਫਿਰ ਉਹ ਛਪਾਈ ਵੀ ਬਣਨਾ ਜਾਣਦੇ ਹਨ। ਸੋ ਉਹ ਨੰਬਰ ਵਨ ਅਤੇ ਨੰਬਰ ਦੋ ਐਜੂਕੇਸ਼ਨ ਅਤੇ ਨੰਬਰ ਤਿੰਨ ਆਪਣੇ ਪੋਲੀਟੀਕਲ ਸਿਸਟਮ ਦੇ ਵਿੱਚ ਮੈਂ ਇੰਨੇ ਕੁ ਪੁਆਇੰਟ ਦੇਣਾ ਚਾਹੁੰਦਾ। ਅਤੇ ਨਾਲ ਦੀ ਨਾਲ ਜੋ ਵੀ ਇੱਥੇ ਸੈਨੋ ਸਿੰਘ ਗੁਰੂ ਘਰ ਵਿਖੇ ਸ਼ਹੀਦੀ ਸਮਾਗਮ ਜਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਗੁਰਦੁਆਰਾ ਸਾਹਿਬ ਵੱਲੋਂ ਹੀ ਪਿਛਲੇ 40 ਸਾਲਾਂ ਤੋਂ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਅੱਗੇ ਤੋਂ ਵੀ ਕੀਤੇ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਤੁਸੀਂ ਜ਼ਰੂਰ ਇਸ ਦੇ ਵਿੱਚ ਭਾਗ ਲਿਆ ਕਰੋ, ਜਿਸ ਤਰ੍ਹਾਂ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਉਸ 'ਚ ਹਿੱਸਾ ਪਾ ਸਕਦੇ ਜ਼ਰੂਰ ਪਾਇਆ ਕਰੋ, ਬਹੁਤ ਜ਼ਰੂਰੀ ਆ। ਇੱਕ ਕਾਨਸੈਪਟ ਆਇਆ ਸੀ ਇੱਥੇ, ਚਲੋ ਆਪਣੇ ਸੈਨੋ ਦੇ ਗੁਰੂ ਘਰ ਵਿਖੇ ਡਬਲ ਸਟੋਰੀ ਬਿਲਡਿੰਗਾਂ ਬਣ ਰਹੀਆਂ ਨੇ, ਕਿਸੇ ਨੇ ਕਾਨਸੈਪਟ ਦਿੱਤਾ ਵੀ ਆਪਾਂ ਸੇਵਾ ਦਾ ਜਿਹੜਾ ਦਸਵੰਧ ਕੱਢਣ ਦਾ ਕਾਨਸੈਪਟ ਆ ਉਹ ਬੱਚਿਆਂ ਦੇ ਵਿੱਚ ਵੀ ਉਸ ਨੂੰ ਪ੍ਰਪੱਕ ਕਰੀਏ। ਉਹ ਆਈਡੀਆ ਉਹਦਾ ਇਹ ਸੀਗਾ ਵੀ ਮਹੀਨੇ ਬਾਅਦ ਜਾਂ ਕੁਆਟਰ ਤਿੰਨਾਂ ਮਹੀਨਿਆਂ ਬਾਅਦ ਸੰਗਤਾਂ ਨੂੰ ਕਹੀਏ, ਜਿਹੜੇ ਤੁਹਾਡੇ ਘਰੇ ਕੋਈ ਚੇਂਜ ਪਈ ਆ ਨਾ, ਕੋਈ ਪੈਨੀ ਪਈ ਆ, ਆਪਾਂ ਯੂਜਲੀ ਕਰਦੇ ਪੈਨੀਆਂ ਦਾ ਬਾਹਲਾ ਆਪਾਂ ਪ੍ਰਵਾਹ ਨਹੀਂ ਕਰਦੇ, ਕੋਈ ਕੁਆਟਰ ਪਿਆ ਉਹਨੂੰ ਚੁੱਕ ਕੇ ਲਿਆ ਕੇ ਅਤੇ ਇੱਥੇ ਗੋਲਕ ਛਪਾਤਾ, ਜਾਂ ਉਹਦੇ ਨਾਲ ਇਹ ਹੋ ਜਾਂਦਾ ਵੀ ਬੱਚਾ ਵੀ ਫੀਲ ਕਰਦਾ ਵੀ ਮੈਂ ਵੀ ਆਪਣਾ ਦਸਵੰਧ ਕੱਢਿਆ ਜਾਂ ਮੈਂ ਕੁਛ ਪਾਇਆ। ਸੋ ਜਿਹੜੇ ਸਿੱਖੀ ਕਾਨਸੈਪਟ ਹਨ ਉਸ ਦੇ ਵਾਸਤੇ ਪ੍ਰਪੱਕ ਹੋਣ ਵਾਸਤੇ ਆਪਾਂ ਯਤਨ ਕਰੀਏ। ਗੁਰਦੁਆਰਾ ਸਾਹਿਬ ਵੱਲੋਂ ਗੁਰਮਤਿ ਕੈਂਪ ਆ ਰਿਹਾ ਆ ਸਮਰ ਦਾ, ਜੁਲਾਈ 13 ਤੋਂ ਲੈ ਕੇ ਜੁਲਾਈ 17 ਤਾਈਂ। ਸੋ ਬੱਚਿਆਂ ਨੂੰ ਉਸ ਦੇ ਵਿੱਚ ਵੀ ਤੁਸੀਂ ਜ਼ਰੂਰ ਸ਼ਾਮਿਲ ਕਰਨਾ ਤਾਂ ਕਿ ਉਹ ਜਿਹੜੇ ਸਿੱਖ ਪ੍ਰਿੰਸੀਪਲਸ ਹਨ ਉਸ ਦੇ ਨਾਲ ਜਾਣਕਾਰ ਹੋ ਸਕਣ ਅਤੇ ਉਹ ਆਪਣੇ ਇਹਦੇ ਵਿੱਚ ਅਪਣਾ ਸਕਣ, ਤਾਂ ਕਿ ਉਹ ਵਧੀਆ ਹਿਊਮਨ ਬੀਇੰਗ ਤਾਂ ਬਣ ਗਏ, ਨਾਲ ਦੀ ਨਾਲ ਵਧੀਆ ਸਿੱਖ ਵੀ ਬਣ ਸਕਣ ਗੁਰੂ ਦੀ ਮਿਹਰ ਦੇ ਨਾਲ। ਸੋ ਇਹਨਾਂ ਕਹਿੰਦਾ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਸ ਸ਼ਹੀਦੀ ਸਮਾਗਮ ਦੇ ਵਿੱਚ ਪਹੁੰਚੇ ਹੋ, ਸਾਰਿਆਂ ਨੂੰ ਜੀ ਆਇਆਂ ਅਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਆਪਾਂ ਨੂੰ ਵੀ ਜੋ ਸ਼ਹੀਦੀ ਆਪਣੇ ਪਾ ਗਏ ਹਨ, ਆਪਣੀਆਂ ਜਾਨਾਂ ਕੁਰਬਾਨ ਕਰ ਗਏ ਹਨ, ਉਸ ਦੇ ਉੱਤੇ ਚੱਲਣ ਦਾ ਬਲ ਬਖਸ਼ੇ। ਹੁਣ ਬੇਨਤੀ ਕਰਦਾ ਹਾਂ ਭਾਈ ਰਿਸ਼ਪਾਲ ਸਿੰਘ ਜੀ ਉਹਨਾਂ ਨੂੰ ਉਹ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦੀ ਹਜ਼ੂਰੀ ਵਿੱਚ ਇਹ ਸਜਦਿਆਂ ਹੋ ਰਿਹਾ ਹੈ। ਕਹਿਣ ਦਾ ਭਾਵ ਕੇਵਲ ਤੇ ਕੇਵਲ ਮਨ ਦੇ ਵਿੱਚ ਇੱਕ ਜੋਜਣ ਦਾ ਚਾਅ ਹੈ। ਸੋ ਆਓ ਭਗਤ ਕਬੀਰ ਜੀ ਦਾ ਸ਼ਬਦ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਯਾ ਮਾਇਆ ਕੇ ਡਾਂਡੇ ਡਗਮਗ ਛਾਡ ਰੇ ਮਨ ਬੋਰਾ, ਆਪ ਤੋ ਜਰੇ ਮਰੇ ਸਿਧ ਪਾਏ ਲੀਨੋ ਹਾਥ ਸਿਮਰ।

ਭਾਵੇਂ ਕਿ ਪਹਿਲਾ ਦੀਵਾਨੇ ਦੇ ਵਿੱਚ ਮੈਂ ਪੜ੍ਹ ਕੇ ਗਿਆ ਸੀ, ਪਰ ਹੁਕਮ ਹੋਇਆ ਹੈ ਇਹ ਸਬਦ ਪੜ੍ਹਨਾ, ਸੇਵਕ ਕੀ ਔੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਉਹਨਾਂ ਨੇ ਕੇਵਲ ਤੇ ਕੇਵਲ ਉਸ ਮਾਲ ਪ੍ਰਭੂ ਨੂੰ ਮੁੱਖ ਰੱਖੇ ਇਹ ਸੇਵਾ ਦਿੱਤੀਆਂ ਹਨ। ਅੰਤ ਵੇਲੇ ਹਰ ਮਨੁੱਖ ਨੂੰ ਕੇਵਲ ਤੇ ਕੇਵਲ ਉਹ ਵਾਹਿਗੁਰੂ ਪਰਮੇਸ਼ਰ ਹੀ ਸਹਾਈ ਹੁੰਦਾ ਹੈ। ਮਾਲਕ ਜੀ ਜਿਹੇ ਮਾਤ ਪਿਤਾ ਸੁਤਮੀਤ ਨਾ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ। ਕੈਸੀ ਅਵਸਥਾ ਵਾਲੇ ਸਨ, ਸੌਂਦੇ ਵਾਹੋ ਵਾਹੋ ਉਚਰੇ ਉੱਠਦੇ ਪੀ ਵਾਹੋ ਕਰੇ ਤਿਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਣ ਰੇਰੀ ਦਰਗਹਿ ਕਹਿ ਨਾ ਕਹੋ ਆਓ ਬੈਠ ਆਦਰ ਸੁਭ ਦੇ। ਮਰਨ ਮੋਹਨ ਸਾ ਸੋਰੀਆ ਹੱਕ ਜੇ ਹੋਵੇ ਪ੍ਰਵਾਣੋ, ਉਸ ਦਰ ਤੇ ਪ੍ਰਵਾਨ ਹੋ ਜਾਣ। ਸੋ ਆਓ ਇਹ ਅਰਦਾਸ ਇਹ ਬੇਨਤੀ ਇਸ ਸਭ ਦੇ ਰਾਹੀਂ ਆਪਾਂ ਦੀਵਾਨਾਂ ਦੀ ਸਮਾਪਤੀ ਕਰਾਂਗੇ ਜੀ। ਸੇਵਕ ਕੀ ਔੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ।

0: sou inixio ron ni huya lach padi khimakni apa sare hi apni sada de phul leke panche hum una mahan seda pranam karne iso aide divan sare una di ਕੀਤੀ ਹੋਈ ਗੁਰਬਾਣੀ ਨੂੰ ਨਮਸਕਾਰ ਅਤੇ ਪ੍ਰਵਾਨ ਕਰਿਆ ਅਗਲੇ ਪ੍ਰੋਗਰਾਮ ਸਰਵਣ ਕਰੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅਸਲ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਸਾਨੂੰ ਲਾਹੇਵਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਹੁਣ ਆਪ ਜੀ ਦੇ ਕੋਲ ਭਾਈ ਲਾਖਨ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ ਦੋਵੇਂ ਤੱਕ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝਾ ਕਰ ਲਈਆਂ ਜਾਣਗੀਆਂ। 8 ਤਰੀਕ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ ਤੇ 15 ਤਰੀਕ ਨੂੰ ਹਾੜਵੀ ਸੰਗਰਾਂਦ ਹੈ ਤੇ 16 ਤਰੀਕ ਤੋਂ ਲੈ ਕੇ 20 ਤਰੀਕ ਤੱਕ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਪਾਠ ਕੀਤੇ ਜਾਣਗੇ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 8:45 ਤੱਕ। ਤੇ ਆਪ ਸਭ ਜੀ ਨੂੰ ਬੇਨਤੀ ਹੈ ਆਪ ਜ਼ਰੂਰ ਉਹਦੇ 'ਚ ਹਿੱਸਾ ਪਾਓ ਜੀ। ਤੇ 18 ਤਰੀਕ ਨੂੰ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਸਿੱਖ ਹੈਰੀਟੇਜ ਨਾਈਟ ਜਿਹੜੀ ਸੈਨੋਜ਼ੇ ਜਾਇੰਟਸ ਨਾਲ ਅਸੀਂ ਕੋਲਾਬਰੇਟ ਕੀਤਾ ਹੈ ਉਹ ਜੂਨ 18 ਨੂੰ ਹੈ। ਤੇ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਗੁਰੂ ਘਰ ਵਿੱਚ ਕੀਰਤਨ ਕਰਨ ਆ ਰਹੇ ਹਨ ਜੂਨ 28 ਤਰੀਕ ਨੂੰ। ਤੇ ਗੁਰਮਤਿ ਕੈਂਪ ਜੁਲਾਈ 13 ਤੋਂ 17 ਤਰੀਕ ਤੱਕ ਹੋਣ ਜਾ ਰਿਹਾ ਹੈ ਤੇ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਨੈਕਸਟ ਵੀਕ ਤੋਂ ਸ਼ੁਰੂ ਹੋ ਜਾਏਗੀ। ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਆਪਣੇ ਬੱਚਿਆਂ ਨੂੰ ਉਹਦੇ ਵਿੱਚ ਇਨਰੋਲ ਕਰਾਓ। ਇੰਨੀਆਂ ਹੀ ਬੇਨਤੀਆਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਜਿਹੜਾ ਸਮਾਂ ਹੈ, ਜਿਹੜਾ ਹਫ਼ਤਾ ਹੈ, 84 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਿਬ ਜੀ 'ਤੇ ਅਟੈਕ ਕੀਤਾ, ਉਲਟੀ ਵਾੜ ਖੇਤ ਕੋ ਖਾਏ ਰਾਜੇ ਪਾਪ ਕਮਾਉਣ ਦੇ। ਜੇ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਇਹ ਉਸ ਨੂੰ ਵੇਖ ਕੇ ਨਹੀਂ, ਉਸ ਤੋਂ ਪਹਿਲਾਂ ਹੀ ਤੁਰੋ। ਕਹਿੰਦੇ ਨੇ ਇਹ ਸਮਾਂ ਆਉਂਦਾ ਹੈ ਜਦੋਂ ਖੇਤ ਦਾ ਰਾਖਾ ਹੀ ਖੇਤ ਦਾ ਦੁਸ਼ਮਣ ਬਣ ਜਾਏ, ਤੇ ਫਿਰ ਉਹ ਜਿਹੜਾ ਖੇਤ ਹੈ ਉਹਦੀ ਖੇਤੀ ਉਜੜ ਜਾਂਦੀ ਹੈ। ਪਰ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਹਨ ਉਹਨਾਂ ਦੇ ਖੂਨ ਦੀ ਜਿਹੜੀ ਖੇਤੀ ਹੈ ਨਾ, ਜਦੋਂ ਪ੍ਰਫੁੱਲਿਤ ਹੁੰਦੀ ਹੈ, ਫਿਰ ਸਾਹਿਬ ਜੀ ਕਹਿੰਦੇ ਨੇ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ, ਉਸਨੂੰ ਕੋਈ ਮੁਕਾ ਨਹੀਂ ਸਕਦਾ। ਦੁਨੀਆ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਆਓ ਸ਼ਬਦ ਗਾਇਨ ਕਰਦੇ ਹਾਂ। ਹਉ ਸਦਕੇ ਤਿਨਾ ਗੁਰਸਿੱਖਾਂ, ਸਤਿਗੁਰ ਨੂੰ ਮਿਲ ਆਪ ਗਵਾਇਆ।

ਕਿ ਜਿਹੜਾ ਸਮਾਂ ਹੈ ਦਾਸ ਨੇ ਬੜਾ ਨਜ਼ਦੀਕ ਹੋ ਕਰਕੇ ਵੇਖਿਆ ਹੈ। 84 ਦੇ ਵਿੱਚ ਦਾਸ ਕਿਲੋਮੀਟਰ ਦੀ ਦੂਰੀ 'ਤੇ, ਜਿਸ ਦਿਨ ਇਹ ਅਟੈਕ ਹੋਇਆ, 80 ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ। ਕੁਝ ਹੀ ਸਮਾਂ ਸੀ, ਕੁਝ ਹੀ ਪਲ ਸਨ। ਉਸ ਤੋਂ ਬਾਅਦ ਸੱਤੋਂ ਵਾਲੀ ਗਲੀ ਭਾਈ ਮਨੀ ਸਿੰਘ ਜੀ ਦੀ ਟਕਸਾਲ, ਦਾਸ ਉੱਥੇ ਪੜ੍ਹਦਾ ਸੀ। ਦਾਸ ਦੀ ਉਮਰ ਤਕਰੀਬਨ 11-12 ਸਾਲਾਂ ਦੀ ਸੀ। ਇਹ ਆਪਣੀ ਅੱਖਾਂ ਤੋਂ ਦੇਖਿਆ। ਕੁਝ ਸਮੇਂ ਬਾਅਦ ਟਰਕਾਂ ਦੇ ਵਿੱਚ ਲਾਸਾਂ ਜਿਹੜੀਆਂ ਭਰ ਕੇ ਗਈਆਂ ਨੇ, ਉਹ ਵੀ ਅਸੀਂ ਆਪਣੇ ਅੱਖਾਂ ਤੋਂ ਲੂਣ ਮੰਡੀ ਦੇ ਵਿੱਚ ਸਾਡੇ ਨਾਲ ਹੀ ਸੀ। ਬਿਲਕੁਲ ਉਹ ਸਮਾਂ ਵੇਖਣ ਵਾਲਾ ਸੀ ਅਤੇ ਅਸੀਂ ਜਿੱਥੇ ਇਹ ਸਭ ਕੁਝ ਹੋ ਰਿਹਾ ਸੀ, ਆਸ ਨਹੀਂ ਸੀ ਕਿ ਅੱਜ ਕੋਈ ਸਿੱਖ ਇੱਥੇ ਬਚੇਗਾ। ਪਰ ਗੁਰੂ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ। ਜਾ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੇ ਮਨਹਿ ਬਸੇਰਾ ਹਉ ਸਦਕੇ, ਤਿਨਾ ਗੁਰਸਿੱਖਾਂ ਸਤਿਗੁਰ ਨੋ ਮਿਲ ਆਪ ਗਵਾਇਆ। ਉਹਨਾਂ ਨੇ ਲੋਸਮਿਟ ਕੀਤੀ, ਭਾਈ ਸਾਰੇ ਹੀ ਦਰਬਾਰ ਸਾਹਿਬ ਖਾਲੀ ਕਰ ਦਿਓ, ਪਰ ਨਹੀਂ, ਆਪਣੇ ਪਿਓ ਦੀ ਗੋਦ ਕੌਣ ਛੱਡਦਾ ਹੈ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਉਹ ਸਤਿਗੁਰੂ ਦੇ ਕੋਲ ਹੀ ਬੈਠੇ ਰਹੇ। ਉਹਨਾਂ ਨੂੰ ਕੀ ਪਤਾ ਸੀ ਕਿਆ ਜਾਣਾ, ਕੀ ਮਰਹਿੰਗੇ, ਕੈਸਾ ਮਰਨਾ ਹੋਏ। ਇਹ ਥੋੜ੍ਹਾ ਹੀ ਸੀ ਪਤਾ ਹੋਈ ਕਿ ਰਾਜੇ ਸਾਡੇ 'ਤੇ ਇੰਨਾ ਕਹਿਰ ਢਾਣਗੇ, ਇੰਨਾ ਕੁਝ ਹੋਵੇਗਾ, ਹੋ ਸਕਦਾ ਡਰਾਵਾ ਹੋਵੇ, ਪਰ ਨਹੀਂ, ਉਹਨਾਂ ਨੇ ਡਰਾਵਾ ਨਹੀਂ ਸੱਚਮੁੱਚ ਅਟੈਕ ਕਰਕੇ 84 ਦਾ ਜਿਹੜਾ ਘੱਲੂਘਾਰਾ ਆਪਾਂ ਮਨਾਉਂਦੇ ਹਾਂ, ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਸੰਤ ਬਾਬਾ ਜਰਨੈਲ ਸਿੰਘ ਪਿੰਡਾਂ ਵਾਲੇ ਦਾਸ ਨੇ ਉਹਨਾਂ ਦੀ ਸੰਗਤ ਕਾਫੀ ਕੀਤੀ ਹੈ, ਲੰਗਰ ਹਾਲ ਦੇ ਉੱਪਰ ਸੰਗਤ ਕਰਿਆ ਕਰਦੇ ਸਨ। ਸੋ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਅੱਜ ਜਿਹੜਾ ਸਮਾਂ ਚੱਲ ਰਿਹਾ ਹੈ ਉਹਦੇ ਵਿੱਚ ਰਹਿ ਕਰਕੇ ਮਾਲਕ ਦੀ ਬਾਣੀ ਦਾ ਜਸ, ਕਿਉਂਕਿ ਇਹ ਜਿਹੜੀ ਸਿੱਖੀ ਹੈ ਨਾ, ਖੰਡਿਓ ਤਿੱਖੀ ਹੈ, ਬੜੀ ਬਰੀਕੀ ਦੇ ਵਿੱਚ ਹੈ, ਅਤੇ ਇੱਕ ਦੇ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਸਦਾ ਵਾਸਤੇ, ਇੱਕ ਦੇ ਡੋਲੇਗੀ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲ, ਸਲੋਕ ਪੜ੍ਹ ਕੇ ਉਸ ਤੋਂ ਬਾਅਦ ਅਰਦਾਸ ਵਿੱਚ ਆਪਾਂ ਜੁੜਨਾ ਕਰੀਏ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰਕਾਏ ਗੁਰੂ ਨਾਨਕ ਲਈ ਤਿਆਏ ਫਿਰ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਿਧਿਆ ਵੈਤਾ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰਾਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਤੈਂਤਰ ਕੇ ਘਰ ਤਸ ਬੋਲੋ ਜੀ ਵਾਹਿਗੁਰੂ ਕੀ ਬਨਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਹ ਚਲਾਈ ਦੇ ਵਾਹੀ ਦੇਹ ਕੇ ਡਿੱਢ ਕੀਤਾ ਜਿਹਨਾਂ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਤੈਂਤਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਬੜੀਆਂ ਲਵਾਈਆਂ ਚਰਕੜੀਆਂ ਤੇ ਚੜੇ ਆ ਰਹੇ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਸਾ ਸਿੰਘ ਨਿਭਾਇਆ ਤੇ ਨਾ ਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਬਦ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਦੱਸਿਆ ਰਿਆਇਤ ਦੇਖ ਦੇਖ ਕੀ ਫਤਿਹ ਬਿੰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੁਲਬਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੜ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤੂ ਜੀ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਪ੍ਰਵਾਜ ਪੰਜ ਸਦਾ ਸਾਹਿਬ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਨੂੰ ਸੇਵਾ ਸੰਭਾਲਦਾ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਰੋਟੀਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨਾਨਕ ਦਿੱਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਰਾਸ ਇਹ ਕੀ ਪ੍ਰਵਾਸ ਜੀ ਆਪਦੇ ਚੰਨ ਕਾਮਨਾ ਅਰਦਾਸ ਵਿੱਚ ਆਪਦੀ ਬਖਸ਼ਿਸ਼ ਹੋਈ ਅੱਜ ਦੇ ਐਤਵਾਰ ਦੇ ਹਫ਼ਤਾ ਅੱਜ ਸੋਹਣੇ ਕੀਰਤਨ ਦਰਬਾਰ ਆਪਦੇ ਚਰਨਾਂ ਨੂੰ ਸੱਜੇ ਜਦ ਵਿਰਾਗੀ ਸਿੰਘਾਂ ਨੇ ਪਿੱਤਰ ਕਬਾਣੀ ਦੇ ਕੀਰਤਨ ਗਾਇਨ ਕੀਤੇ ਨੇ ਗੁਰਦਾਰ ਪਿਤਾ ਜੀ ਉਹ ਕਿਰਪਾ ਕਰੋ ਵਿਦਵਾਨ ਵੀਰਾਂ ਨੇ ਕਥਾ ਵਿਚਾਰਾ ਕੀਤੀ ਨੇ ਕਿਰਪਾ ਕਰੋ ਤਾਂ ਸੁਰਸਮੂਹ ਤਖਤਾਂ ਵਾਲੇ ਦਰਬਾਰ ਪਿਤਾ ਜੀ ਅੱਜ ਦੇ ਹਫ਼ਤਾ ਕੀਰਤ ਦਰਬਾਰ ਦੀ ਲੰਗਰਾਂ ਦੇਗਾਂ ਦੀ ਅਟੁੱਟ ਸਵਾਰੀਆਂ ਪ੍ਰਵਾਨ ਕਰੋ ਦਰ ਬਖਸ਼ਿਸ਼ ਕਰੋ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਇਨਸਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਛੋਟੇ ਪਿੱਤਰ ਬਾਣੀ ਵਿਚਾਰੀ ਬਲ ਬੁੱਧੀ ਬਖਸ਼ਿਸ਼ ਕਰੋ ਗਿਰਵਾਜ ਇਸੇ ਖੁਸ਼ੀ ਵਾਈ ਗਿਰਵਾਜ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਬੇਅੰਤ ਰਸਤਾ ਆਪਦੇ ਲੰਗਰਾਂ ਦੇ ਗਿਆ ਸੋਹਣੇ ਮੰਦਰਾਂ ਵਾਸਤੇ ਹਾਜ਼ਰੀਆਂ ਪ੍ਰਵਾਨ ਕਰਨੀ ਦਤਾਰ ਕਿਰਪਾ ਕਰੋ ਸਭ ਦੀਆਂ ਕਮਾਈਆਂ ਸਫਲ ਕਰੋ ਕਾਜ ਵਾਧੇ ਬਗ ਦਿੱਤਾ ਸਭ ਸੰਗਤਾਂ ਦੀਆਂ ਸ਼ੁਭ ਕਰਾਮਾਤ ਸਭਨਾਂ ਦੇ ਪੂਰੀਆਂ ਕਰ ਦਿੱਤਾ ਸਾਰੇ ਪ੍ਰੋਗਰਾਮ ਵਿੱਚ ਆਪ ਵੀ ਸੁੱਖ ਰੱਖੋ ਬਖਸ਼ਿਸ਼ ਕਰੋ ਦਤਾਰ ਜੀ ਮੇਰਾ ਕਰ ਆਓ ਇਹ ਕੀ ਬਨਵਾਜ ਸੱਚੇ ਪਾਤਸ਼ਾਹ ਜੀ ਹੋ ਆਪ ਚਰਨਾਂ ਦੇ ਲੰਗਰਾਂ ਦੇਗਾਂ ਦੀਆਂ ਤੁਰ ਸਵਾਰੀਆਂ ਪ੍ਰਵਾਨ ਕਰੋ ਬਖਸ਼ਿਸ਼ ਕਰੋ ਜੀ ਇਹ ਦੂਰ ਦੁਰਾਡੇ ਕਾਣੇ ਬੈਠੀਆਂ ਲਾਈ ਪਿਤਾ ਕੀਤੀ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸਦਾਰਾ ਮੈਂ ਕਿਰਪਾ ਕੀਤੀ ਸੰਗਤਾਂ ਉਦੋਂ ਬਖਸ਼ੇ ਨੇ ਇਹਨੂੰ ਆਜ ਜੀ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਪੇਟਾ ਕੇ ਚਰਨਾਂ ਪ੍ਰਵਾਨ ਕਰੋ ਬੱਚਿਆਂ ਦੀਆਂ ਕਮਾਈਆਂ ਸਫਲ ਕਰੋ ਕਾਜ ਵਾਧੇ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧ ਪੂਰੀਆਂ ਕਰੋ ਜੀ ਸਦਾਰ ਬਖਸ਼ਿਸ਼ ਕਰੋ ਗਰੀਬ ਨਿਵਾਜ ਜੀ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਵੇਦਰ ਕੁਨਾਮੀ ਬਖਸ਼ੀ ਕਰਕੇ ਪ੍ਰਾਂਤ ਬਾਤ ਪੈ ਦੇ ਕੇਦ ਬਾਜ ਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਤੁਰਾ ਜੀ ਬਣਾਓ ਸਹੀ ਪਿਆਰੇ ਮੇਰੇ ਦਿਲੇ ਆਪਣੇ ਆਪਦਾ ਨਾਮ ਜਿਤਾਵਾ ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਇਹ ਸੀ ਸਵੇਰ ਦੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅਤੇ ਉਹ ਉਪਰੰਤ ਹੁਕਮਨਾਮਾ। ਹੁਣ ਆਪ ਜੀ ਨੂੰ ਕੀਰਤਨ ਸਰਵ ਕਰਾਉਣਗੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਜੀ ਦਾ ਜਥਾ। 8:30 ਵਜੇ ਤੱਕ ਪ੍ਰੋਗਰਾਮ ਚੱਲਦਾ ਰਹਿਣਾ, ਕਿਉਂਕਿ ਖਾਲਸਾ ਸਕੂਲ ਛੁੱਟੀਆਂ ਹੁਣ 2-3 ਮਹੀਨੇ, ਸੋ ਦੀਵਾਨ ਇਸ ਤਰ੍ਹਾਂ ਚੱਲਦੇ ਰਿਹਾ ਕਰਨੇ ਆ। ਸੰਗਤਾਂ ਨੋਟ ਕਰ ਲਓ ਅਤੇ ਸੂਚਨਾਵਾਂ ਜੀ। ਕੱਲ੍ਹ ਨੂੰ ਆਪਣਾ 8 ਜੂਨ ਨੂੰ ਹੈਗਾ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਖਤ ਅਧੀ ਦਿਵਸ। ਸਵੇਰੇ ਸ਼ਾਮ ਦੇ ਸਮੇਂ ਲਈ ਕੀਰਤਨ ਦਰਬਾਰ ਹੋਣਗੇ, ਸੰਗਤਾਂ ਨੋਟ ਕਰ ਲਓ। 15 ਜੂਨ ਨੂੰ ਸੰਗਰਾਂਦ ਹੈਗੀ ਹਾੜ ਦੀ। 16 ਤੋਂ ਆਪਾਂ ਕਰ ਰਹੇ 16 ਤੋਂ ਲੈ ਕੇ 20 ਜੂਨ ਤੱਕ ਪਵਿੱਤਰ ਬਾਣੀ ਸੁਖਮਨੀ ਸਾਹਿਬ ਦੇ ਪਾਠ ਆਪਾਂ ਨੇ ਸ਼ਾਮ ਨੂੰ ਕਰਿਆ ਕਰਨੇ ਹੈ, 7:30 ਤੋਂ ਲੈ ਕੇ 8:45 ਤੱਕ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਾਨ ਸ਼ਹੀਦੀ ਨੂੰ ਸਮਰਪਿਤ, ਜੋ 18 ਨੂੰ ਹੈਗੀ ਹੈ, ਵਿਚਾਲੇ ਵੀਕਡੇ ਹੈਗਾ ਉਸ ਦਿਨ, ਅਤੇ ਆਪਾਂ 18 ਤੋਂ ਸ਼ੁਰੂ ਕਰਕੇ 21 ਤੱਕ ਮਨਾਉਂਦੇ ਰਹਿਣਾ। ਉਹ 21 ਨੂੰ ਐਤਵਾਰ ਨੂੰ ਵਧੇਰੇ ਪ੍ਰੋਗਰਾਮ ਹੋਣਗੇ ਸਾਰਾ ਦਿਨ, 18 ਨੂੰ ਸਵੇਰ ਸ਼ਾਮ ਕੀਰਤਨ ਦਰਬਾਰ ਹੋਣਗੇ ਜ਼ਰੂਰ, ਅਤੇ 18 ਨੂੰ ਸਿੱਖ ਹੈਰੀਟੇਜ ਨਾਈਟ ਵੀ ਹੈਗੀ ਸ਼ਾਮ ਨੂੰ, ਉਹ 6:30 ਵਜੇ ਜਾਇੰਟ ਸੀ ਬੇਸਬਾਲ ਗੇਮ ਦੀ। ਟਿਕਟਾਂ ਲੈ ਕੇ ਬਾਹਰ ਜੋ ਟੇਬਲ ਲੱਗਾ ਜਾਣ ਦੀ ਕਿਰਪਾ ਕਰਨੀ ਪਰਿਵਾਰਾਂ ਸਮੇਤ। ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ 5:30 28 ਜੂਨ ਨੂੰ ਆ ਕੇ ਦੁਪਹਿਰ ਵੇਲੇ ਕੀਰਤਨ ਕਰਨਗੇ ਜੀ, ਅਤੇ 26-28 ਨੂੰ ਤੰਤਰ ਅਰਜਨ ਦੇਵ ਜੀ ਦਾ ਵਿਆਹ ਦਾ ਪੁਰਬ ਵੀ ਮਨਾਇਆ ਜਾ ਰਿਹਾ, ਪਵਿੱਤਰ ਰਾਣੀ ਦੇ ਅਖੰਡ ਪਾਠ ਅਤੇ ਨਾਲ ਗੁਰੂ ਕੇ ਲੰਗਰ ਸ੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ। ਗੁਰਮਤਿ ਕੈਂਪ ਲੱਗ ਰਿਹਾ 7 ਜੁਲਾਈ 'ਚ, ਉਸ ਦਾ ਟਾਈਮ ਹੈਗਾ 13 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ। ਉਮਰ ਹੈਗੀ ਹੈ ਜੀ 6 ਤੋਂ 15 ਸਾਲ ਦੇ ਲੈ ਜਾਣੇ ਉੱਥੇ, ਸੋ ਫਰੀ ਹੈ ਗੁਰਮਤਿ ਕੈਂਪ। ਆਪ ਜੀ ਆਪਣੇ ਬੱਚੇ ਬੱਚਿਆਂ ਨੂੰ ਅਸੀਂ ਦਾਖਲ ਕਰਾ ਕੇ ਅਤੇ ਗੁਰਮਤਿ ਵਾਲੇ ਪਾਸੇ ਲਾਉਣ ਦੀ ਕਿਰਪਾ ਕਰਨੀ। ਆਓ ਹੁਣ ਆਪਾਂ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਓ ਪੋਤਾ ਮਾਤਾ ਕੀ ਅਸੀਸ ਨਿਮਕ ਨਾ ਵਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਡਾਕਟਰ ਪੁੰਨਰ ਸਾਹਿਬ ਜੀ ਬੈਠੇ ਹਨ, ਬੱਚਿਆਂ ਨੇ ਸੁਖੋਲ ਦੀ ਪੜ੍ਹਾਈ ਪੂਰੀ ਕੀਤੀ ਹੈ, ਸੋ ਆਓ ਉਹਨਾਂ ਵੱਲੋਂ ਸਤਿਗੁਰਾਂ ਦੇ ਚੰਨਾਂ ਨਾਲ ਜੁੜਦਿਆਂ ਹੋਇਆ ਸਬਦ ਦੀ ਹਾਜ਼ਰੀ ਲਈਏ। ਪੋਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਜਿਹੜੇ ਕਿ ਗੁਰੂ ਘਰ ਵਿਖੇ ਹਰ ਐਤਵਾਰ ਨੂੰ ਸੰਗਤਾਂ ਦੀ ਫੇਰੀ ਸੇਵਾ ਕਰਦੇ ਹਨ, ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਵਿਖੇ ਪਹੁੰਚ ਕੇ ਸਾਰਾ ਹੀ ਪਰਿਵਾਰ ਸੰਗਤਾਂ ਦੀ ਮੈਡੀਕਲ ਦੇ ਰਾਹੀਂ ਸੇਵਾ ਕਰਦੇ ਹਨ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਸਮੁੱਚੇ ਪਰਿਵਾਰ ਦੀ ਇਸ ਤਰ੍ਹਾਂ ਹੀ ਮਿਹਰ ਪ੍ਰਿਆਹਤ ਰੱਖੀ, ਸੇਵਾ ਲੈਂਦੇ ਰਹਿਣ।

ਦਸਵੇਂ ਪਾਸੋਂ ਹਾਜ਼ਰੀ ਭਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਪਹਿਲਾਂ ਦੇਖੇਵਾਂ। ਆਓ ਜੀ, ਹੁਣ ਸਮਾਂ ਹੋਇਆ ਸਤਿਕਾਰਯੋਗ ਪ੍ਰੋਫੈਸਰ ਦਿੱਲੀ ਵਾਲੇ ਤੇ ਇਹਨਾਂ ਪਰ ਸਰਵਣ ਕਰੀਏ ਜੀ ਹੋਈਆਂ ਪਹਿਲਾਂ ਦੇਖੇਵਾਂ। ਵਾਹਿਗੁਰੂ ਜੀ ਕਾ ਖਾਲਸਾ।

அன்புறணும்.